0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ ਆਈਐਮਈ ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 190, 482 ਤੇ 499। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਮੇਰਾ ਨਾਮ ਹੈ ਰਤਨ ਨੂਰਾ, ਉਹ ਕੰਮ ਕਰਤਾ ਹੂੰ ਖਤਮ ਪੂਰਾ, ਵੇ ਲਵ ਯੂ ਆਲ, ਭਾਵਨਾ ਕੋ ਸਮਝੋ। ਦੋਸਤੋ, ਮੈਂ ਹੂੰ ਸੁਨੀਲਪਾਲ ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM। ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ। ਹਾਂਜੀ ਹਾਂਜੀ, ਕਭੀ ਨਾ ਕਹਿਣਾ ਨਾ ਜੀ ਨਾ ਜੀ।

0: You are listening.
1: This station is now the ultimate power in the universe.
2: Radio Haji 1674.
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ ਆਈਐਮਈ ਐਡਵਾਈਜ਼ਰ
4: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
5: ਉਹ ਜੋ ਹੁਕਮ ਮੇਰੀ ਸਰਕਾਰ
4: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
5: ਆਹੋ ਜੀ ਆਹੋ
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
7: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
7: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
1: This station is now the ultimate power in the universe.
2: Radio Haji 16748.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ ਸਿੰਘ, ਸੁਣਦੇ ਰਹੋ ਰੇਡੀਓ ਹਾਂਜੀ 1604।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station,

0: ਬੇਬੀ ਕੋ ਬੇਸ ਪਸੰਦ ਹੈ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 0400।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 180 492 491 ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
3: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
4: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
5: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
7: ਹਾਂਜੀ ਰੇਡੀਓ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 180 492 491 ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
3: ਯਾਰ ਤੂੰ ਇੱਥੇ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ AU।
9: ਥਿੰਕਿੰਗ ਆਫ ਬਿਲਡਿੰਗ ਯੋਰ ਡ੍ਰੀਮ ਹੋਮ? ਮੇਕ ਇਟ ਟਰੂਲੀ ਗ੍ਰੈਂਡ ਵਿਦ ਕੈਪਲਨ ਹੋਮਸ ਅਲਟੀਮੇਟ ਪ੍ਰੋਸਪੈਰਿਟੀ ਪੈਕੇਜ। ਗੈਟ ਟੌਪ 10 ਗ੍ਰੈਂਡ ਅਪਗ੍ਰੇਡਸ ਇਨ 1 ਅਨਬੀਟੇਬਲ ਪੈਕੇਜ ਪ੍ਰਾਈਸ, ਇਨਕਲੂਡਿੰਗ 3 ਮੀਟਰ ਗਰਾਊਂਡ ਫਲੋਰ ਸੀਲਿੰਗਸ, 2.7 ਮੀਟਰ ਟੌਪ ਫਲੋਰ ਸੀਲਿੰਗਸ, ਲਾਰਜ ਪੋਰਸਲਿਨ ਟਾਈਲਸ, ਪ੍ਰੀਮੀਅਮ ਟਿੰਬਰ ਲੁੱਕ ਫਲੋਰਿੰਗ, ਗ੍ਰਾਂਡ ਫੀਚਰ ਡੋਰਸ, ਸਟਾਈਲਿਸ਼ ਬਲੈਕ ਫਿਨਿਸ਼ਸ ਐਂਡ ਸਮਾਰਟ ਕੀਲੈਸ ਐਂਟਰੀ, ਪਲੱਸ ਅ ਲਾਈਫ ਟਾਈਮ ਸਟਰਕਚਰਲ ਗਾਰੰਟੀ। ਲਿਮਿਟਡ ਟਾਈਮ ਓਨਲੀ, ਵਿਜ਼ਿਟ ਕੈਪਲਨ ਹੋਮਸ ਔਨਲਾਈਨ ਔਰ ਵਨ ਆਫ ਆਰ ਡਿਸਪਲੇ ਹੋਮਸ ਇਨ ਸਿਡਨੀ। TNC ਸਪਲਾਈ, ਲਾਇਸੈਂਸ 184812।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਤੇ ਇਸ ਅਗਲੇ ਹਿੱਸੇ ਦੇ ਵਿੱਚ ਤੁਹਾਡਾ ਸਵਾਗਤ ਹੈ। ਗਾਣਾ ਤੁਸੀਂ 80s ਦਾ ਸੁਣ ਰਹੇ ਸੀ ਤੇ ਅੱਜ ਕੱਲ ਕਿਉਂਕਿ 80s ਦਾ ਚਾਰ ਚੁਫੇਰੇ ਮਾਹੌਲ ਚੱਲ ਗਿਆ ਸੋਸ਼ਲ ਮੀਡੀਆ ਦੇ ਉੱਤੇ 80s ਵੈਸੇ ਹੁਣ ਤੇ 80s ਤੋਂ ਲੰਘ ਚੁੱਕਾ ਕੰਮ ਹੁਣ 80s ਤੋਂ ਟੱਪ ਕੇ ਹੁਣ ਉਹ ਬੁੱਢੇ ਵਾਰੇ ਜੇ ਦੇ ਉੱਤੇ ਚੱਲ ਗਿਆ
1: ਬਿਲਕੁਲ। ਮੈਨੂੰ ਏਦਾਂ ਲੱਗਦਾ ਕਿ ਵੈਸੇ ਵੀ ਕੋਈ ਇੱਕ ਟ੍ਰੈਂਡ ਚੱਲਦਾ ਨਾ ਜਿੰਨਾ ਲੰਬਾ ਚੱਲਦਾ ਫਿਰ ਕਿਉਰਿਓਸਿਟੀ ਇਹ ਜ਼ਿਆਦਾ ਹੁੰਦੀ ਹੈ ਕਿ ਅੱਛਾ ਇਹਨੂੰ ਅਪੋਜ਼ਿਟ ਕਰਕੇ ਦੇਖੀਏ ਜਾਂ ਥੋੜਾ ਹੋਰ ਵਧਾ ਕੇ ਦੇਖੀਏ। ਰੱਜਦੇ ਨਹੀਂ ਨਾ ਆਪਾਂ ਇੱਕ ਚੀਜ਼ ਦੇ ਵਿੱਚ।
0: ਇਨਸਾਨੀ ਫਿਤਰਤ ਹੈ ਜੀ, ਵੇਖੋ ਹਰ ਇੱਕ ਚੀਜ਼ ਆਪਾਂ ਐਕਸਟ੍ਰੀਮ ਤੱਕ ਲੈ ਕੇ ਜਾਣਾ ਚਾਹੁੰਦੇ ਹਾਂ ਜਾਂ ਫਿਰ ਬੰਦੇ ਨੂੰ ਕਹਿ ਲਓ ਜਿੰਨਾ ਮਰਜ਼ੀ ਡੀਕੋਡ ਕਰਨ ਦੀ ਕੋਸ਼ਿਸ਼ ਕਰ ਲਓ, ਇਨਸਾਨ ਨੂੰ ਸੋਚ ਨੂੰ ਸਮਝਣਾ ਆਪਣੇ ਆਪ ਨੂੰ ਜਾਣਨਾ ਬੜਾ ਔਖਾ।
1: ਸਹੀ ਗੱਲ।
0: ਹੁਣ ਤੁਸੀਂ ਫੋਰ ਐਗਜ਼ਾਮਪਲ ਆਪਾਂ ਵੇਖੀਏ ਤੇ ਹਰ ਕੋਈ ਛੋਟਾ ਦਿਖਣਾ ਚਾਹੁੰਦਾ, ਯੰਗ ਦਿਖਣਾ ਚਾਹੁੰਦਾ। ਜੇ ਆਪਾਂ ਰਿਐਲਿਟੀ ਦੇ ਵਿੱਚ ਵੇਖੀਏ ਰੀਅਲ ਲਾਈਫ ਦੇ ਵਿੱਚ ਤੇ ਹਰ ਕੋਈ ਵਾਲ ਕਾਲੀ ਚਾਹੁੰਦਾ।
1: ਸਹੀ ਗੱਲ।
0: ਫਿਰ ਉਹ ਹਰ ਕੋਈ ਲੀੜੇ ਕੱਪੜੇ ਅਪ ਟੂ ਮਾਰਕ ਹੀ ਚਾਹੁੰਦਾ। ਆਏ ਦਿਨ ਭਾਵੇਂ ਛੇਤੀ ਤੋਂ ਛੇਤੀ ਰਿਵਾਜ਼ ਚੇਂਜ ਹੁੰਦਾ, ਆਪਾਂ ਚਾਹੁੰਦੇ ਵੀ ਉਹੋ ਜਿਹੇ ਹੀ ਸਾਡੇ ਕੱਪੜੇ ਹੋਣ, ਉਹੋ ਜਿਹੇ ਬੂਟ ਹੋਣ। ਸੋ ਇੱਕ ਪਾਸੇ ਆਪਾਂ ਰੀਅਲ ਲਾਈਫ ਦੇ ਵਿੱਚ ਇੱਦਾਂ ਚੱਲਦੇ ਹਾਂ ਵੀ ਆਪਾਂ ਉਮਰ ਤੋਂ ਹੋਰ ਛੋਟੇ ਲੱਗੀਏ, ਪਰ ਜਦੋਂ ਗੱਲ ਆਉਂਦੀ ਹੈ ਸੋਸ਼ਲ ਮੀਡੀਆ ਦੀ ਇਹ ਬਿਲਕੁਲ ਹੀ ਕੰਟਰਾਸਟ ਆ, ਬਿਲਕੁਲ ਹੀ ਦੂਸਰੀ ਦਿਸ਼ਾ ਵਾ ਜਿੱਥੇ ਆਪਾਂ ਇਹ ਚਾਹੁੰਦੇ ਹਾਂ ਕਿ ਆਪਾਂ ਵੱਡੇ ਕਿੱਦਾਂ ਦੇ ਲੱਗਦੇ ਹਾਂ, ਵੱਡੇ ਹੋ ਕੇ ਕਿੱਦਾਂ ਦੇ ਦਿਖਾਂਗੇ, ਜਾਂ ਫਿਰ ਪਹਿਲਾਂ ਆਪਾਂ ਕਿੱਦਾਂ ਦੇ ਦਿਖਦੇ ਹਾਂ ਪੁਰਾਣੇ ਉਹ ਆਪਾਂ ਵਿਖਾਈਏ। ਜਦਕਿ ਉੱਦਾਂ ਜੇ ਵੇਖਿਆ ਜਾਵੇ ਰੀਅਲ ਲਾਈਫ ਦੇ ਵਿੱਚ ਤਾਂ ਹਰ ਕੋਈ ਚਾਹੁੰਦਾ ਵਾ ਵੀ ਮੈਂ ਅਪ ਟੂ ਮਾਰਕ ਲੱਗਾਂ, ਮੈਨੂੰ ਕੋਈ ਪੇਂਡੂ ਨਾ ਕਹਿ ਦੇ, ਮੈਨੂੰ ਕੋਈ ਆਊਟ ਆਫ ਡੇਟਿਡ ਨਾ ਸਮਝੇ।
1: ਮਤਲਬ ਟ੍ਰੈਂਡ, ਮਤਲਬ ਹਮੇਸ਼ਾ ਇੱਦਾਂ ਲੱਗੇ ਕਿ ਹਾਂ ਕਿ ਇਹ ਅਪ ਟੂ ਡੇਟ ਹੈ, ਇਹਨੂੰ ਬਿਲਕੁਲ ਮਤਲਬ ਐਡਵਾਂਸਡ ਹੈ ਨਾ ਹਰ ਇੱਕ ਚੀਜ਼ ਦੇ ਵਿੱਚ। ਕੋਈ ਇੱਦਾਂ ਨਾ, ਹਰ ਇੱਕ ਨੂੰ ਇਨਸਿਕਿਉਰਟੀਜ਼ ਹੀ ਹੁੰਦੀ ਹੈ ਕਿ ਮੈਂ ਲੈਫਟ ਆਊਟ ਨਾ ਫੀਲ ਕਰਾਂ। ਮਤਲਬ ਹਰ ਇੱਕ ਇਨਸਾਨ ਨੂੰ ਇਹ ਹੁੰਦਾ ਨਾ, ਅੱਜ ਜਿਹੜੀ ਚੀਜ਼ ਚੱਲ ਰਹੀ ਹੈ ਤਾਂ ਹੀ ਤਾਂ ਕਰੰਟ ਅਫੇਅਰਸ ਹਰ ਚੀਜ਼। ਮਤਲਬ ਹਰ ਇੱਕ ਇਨਸਾਨ ਨੂੰ ਲੱਗਦਾ ਕਿ ਮੈਨੂੰ ਸਭ ਕੁਝ ਪਤਾ ਹੋਏ, ਅਤੇ ਤਾਂ ਹੀ ਵੈਸੇ ਦੇਖਿਆ ਜਾਵੇ ਤਾਂ ਹੀ ਇਹ ਜਿਹੜੀ ਮਾਰਕੀਟਿੰਗ ਹੈ ਐਂਟੀ ਏਜਿੰਗ ਵਾਲੇ ਸਭ ਤੋਂ ਜ਼ਿਆਦਾ ਕਮਾਉਂਦੇ ਨੇ, ਕਿਉਂਕਿ ਹਰ ਇੱਕ ਇਨਸਾਨ ਨੂੰ ਇਨਸਿਕਿਉਰਟੀ ਹੁੰਦੀ ਹੈ ਕਿ ਜਿੱਦਾਂ ਮੈਂ ਸਕੂਲ ਟਾਈਮ ਜਾਂ ਕਾਲਜ ਟਾਈਮ 'ਤੇ ਦੇਖਦੀ ਜਾਂ ਦੇਖਦਾ ਹੁੰਦਾ ਸੀ ਉੱਦਾਂ ਹੀ ਮੈਂ ਦਿਖਾਂ, ਭਾਵੇਂ ਤੁਸੀਂ 50s ਚੱਲ ਜਾਓ 40s ਚੱਲ ਜਾਓ। ਕਿਉਂਕਿ ਜਿਵੇਂ ਜਿਵੇਂ ਏਜ ਵੱਧਦੀ ਆਪਣੇ ਆਪਣੇ ਅੰਦਰ ਚੇਂਜਸ ਤਾਂ ਆਉਂਦੇ ਹੀ ਹੈ ਨਾ। ਹੁਣ ਆਪਾਂ ਆਪਣੇ ਮਾਂ ਪਿਓ ਦੀ ਵੀ ਗੱਲ ਕਰੀਏ, ਉਹ ਹਮੇਸ਼ਾ ਇਹੀ ਕਹਿੰਦੇ ਸੀ ਨਾ ਸਾਡਾ ਟਾਈਮ 'ਤੇ ਇੱਦਾਂ ਸੀਗਾ। ਹਰ ਕੋਈ ਮਤਲਬ ਪਿੱਛੇ ਦੀ ਗੱਲ ਜ਼ਿਆਦਾ ਕਰਦਾ, ਨੋਸਟੈਲਜੀਆ ਕਹਿ ਲਓ ਜਾਂ ਐਕਸਪੀਰੀਅੰਸ ਕਹਿ ਲਓ ਕੁਛ ਵੀ ਚੀਜ਼, ਪਰ ਹਰ ਇੱਕ ਇਨਸਾਨ ਨੂੰ ਨਾ ਇਹ ਚੀਜ਼ ਬੜੀ ਵਧੀਆ ਲੱਗਦੀ ਹੈ। ਹੁਣ ਇੱਕਦਮ ਹੀ ਇਹ ਟ੍ਰੈਂਡ ਆਇਆ, ਮੈਨੂੰ ਤਾਂ ਇੱਦਾਂ ਲੱਗਦਾ ਕਿ ਰਾਤ ਸੌ ਕੇ ਉੱਠੇ ਸਵੇਰੇ ਦੇਖੇ ਸਾਰੇ ਹੱਸੀ 'ਚ ਪਹੁੰਚ ਗਏ ਕਿ ਇੱਕਦਮ ਤੋਂ ਆ ਕੇ ਹੋ ਗਿਆ। ਅਤੇ ਇਸ ਤੋਂ ਪਹਿਲਾਂ ਵੀ ਇਹ ਟ੍ਰੈਂਡ ਆਇਆ, ਇਹ ਨਹੀਂ ਕਿ ਪਹਿਲੀ ਵਾਰੀ 80s 'ਚ ਲੋਕ ਆਪਣੀ ਫੋਟੋ ਬਣਾ ਬਣਾ ਵੇਖ ਰਹੇ। ਪਹਿਲਾਂ ਤੁਹਾਨੂੰ ਯਾਦ ਹੋਏਗਾ ਇੱਕ ਕਾਰਟੂਨਸ ਵਾਲਾ ਚੱਲਿਆ ਸੀਗਾ ਜਿਬਲੀ, ਲੋਕ ਜਿਬਲੀ ਵਾਲੀ ਬਣਾ ਰਹੇ ਸੀ। ਫਿਰ ਆਇਆ ਸੀਗਾ ਡਿਜ਼ਨੀ ਔਰ ਪਿਕਸਾਰ ਵਾਲੇ ਕੈਰੈਕਟਰ ਦੇ ਵਿੱਚ ਤੁਸੀਂ ਕਿੱਦਾਂ ਦੇ ਲੱਗੋਗੇ। ਕੋਈ ਸਿੰਡਰੈਲਾ ਬਣ ਰਹੀ ਸੀ, ਕੋਈ ਇੱਦਾਂ ਦੇ ਕੋਈ ਸੁਪਰਮੈਨ ਕੈਰੈਕਟਰਸ ਦੇ ਵਿੱਚ। ਅਤੇ ਇਹ ਹਰ ਵਾਰੀ ਵਿੱਚੇ ਵਿੱਚੇ ਕੁਛ ਨਾ ਕੁਛ ਟ੍ਰੈਂਡਸ ਆਉਂਦੇ ਰਹਿੰਦੇ ਨੇ। ਅਤੇ ਮੈਨੂੰ ਲੱਗਦਾ ਵਧੀਆ ਵੀ ਹੈ ਕਿ ਤੁਹਾਡੀ ਇੱਕ ਤੁਹਾਡੀ ਇਮੈਜੀਨੇਸ਼ਨਸ ਨੂੰ ਇੱਕ ਰੂਪ ਮਿਲ ਰਿਹਾ ਹੈ ਨਾ, ਅਸਲ 'ਚ ਏ ਆਈ ਬਣਾ ਕੇ ਦੇ ਰਹੇ ਜਾਂ ਤੁਸੀਂ ਆਪਣੇ ਬੱਚਿਆਂ ਨੂੰ, ਜੇ ਹੁਣ ਅੱਜ ਦੀ ਜਿਹੜੀ ਜਨਰੇਸ਼ਨ ਹੈ ਜੈਨਜ਼ੀ ਹੈ ਜਾਂ ਜੋ ਵੀ ਅੱਜ ਦੇ ਕਰੰਟ ਜਨਰੇਸ਼ਨ ਦੇ ਬੱਚੇ, ਜੋ ਉਹਨਾਂ ਨੂੰ ਦੱਸਣਾ ਹੋਏ ਕਿ ਹਾਂ ਸਾਡਾ ਟਾਈਮ ਜਾਂ ਸਾਡੇ ਮਤਲਬ ਭੈਣਾਂ ਭਰਾਵਾਂ ਦਾ ਟਾਈਮ ਕਿੱਦਾਂ ਦਾ ਸੀਗਾ, ਅਤੇ ਉਹਨਾਂ ਨੂੰ ਵਿਜੂਅਲੀ ਜੇ ਇੱਕ ਇਮੈਜੀਨੇਸ਼ਨ ਜਿਹੜੀ ਉਹਨਾਂ ਦੀ ਮਤਲਬ ਉਹਨੂੰ ਇੱਕ ਰੂਪ ਦੇਣਾ, ਤਾਂ ਇਹ ਵਧੀਆ ਟ੍ਰੈਂਡ ਹੈ। ਕਿਉਂਕਿ ਉਸ ਟਾਈਮ ਹੁਣ ਆਪਾਂ ਗੱਲ ਕਰੀਏ ਜੇ ਕੁੜੀਆਂ ਦੇ ਫੋਟੋਜ਼ ਦੀ ਗੱਲ ਕਰੀਏ ਜਿਹੜੀ 80s ਦੇ ਵਿੱਚ ਆਈਆਂ ਨੇ, ਜਿਹੜੇ ਉਹਨਾਂ ਦੇ ਵਾਲ ਹੈ ਸਪੈਸੀਫਿਕਲੀ ਕੁੜੀਆਂ ਦੇ, ਕੱਪੜੇ ਤਾਂ ਇਹਨਾਂ ਨੇ ਇਹ ਆਈ ਨੇ ਕੀ ਕੀਤਾ, ਸਿਰਫ ਮੂੰਹ ਹੀ ਚੇਂਜ ਕੀਤੇ। ਤੁਸੀਂ ਦੇਖੋਗੇ ਕੱਪੜੇ ਹਰ ਕੁੜੀ ਦੇ ਸੇਮ ਹੀ ਹੈ,
0: ਜਿਹੜੇ
1: ਉਹ ਫਲੋਰਲ ਜੀ ਬਲੂ ਔਰ ਪਿੰਕ ਬੂਟੇ ਵਾਲੇ ਫੁੱਲ ਵਾਲੀ ਵਨ ਪੀਸ ਹੈ, ਉਸ 'ਚ ਬੈਲਟ ਲੱਗੀ ਹੋਈ ਹੈ, ਅਤੇ ਬੰਦਿਆਂ ਦੀ ਡੈਨਿਮ ਦੀ ਜੈਕਟ ਹੈ ਅਤੇ ਚੌੜੇ ਵਾਲੇ ਬੈਲ ਬੋਟਮਸ ਹੈ। ਲੇਕਿਨ ਉਹ ਜਿਹੜੇ ਵਾਲ ਹੈ ਨਾ ਸਪੈਸੀਫਿਕਲੀ ਜਿਹੜੇ ਮਾਧੁਰੀ ਦੀਕਸ਼ਿਤ ਦੇ ਉਸ ਟਾਈਮ 'ਚ ਸੀ ਨਾ, ਬੜੇ ਬਾਉਂਸੀ ਬਾਉਂਸੀ ਫੁੱਲੇ ਫੁੱਲੇ ਜਿਹੇ ਵਾਲ, ਉਹ ਹਰ ਕੁੜੀ ਦੇ ਕਰਲੀ ਜੇ ਕਰਤੇ 80s ਨੇ। ਤੇ ਉਹ ਸਭ ਨੂੰ ਵਧੀਆ ਲੱਗ ਰਿਹਾ ਹੁਣ ਅੱਜ ਦੇ ਟਾਈਮ ਚ ਦੇਖਿਆ ਜਾਏ ਲੋਕ ਰੀਬੋਂਡਿੰਗ ਕਰਾਉਂਦੇ ਸਟ੍ਰੇਟਨਿੰਗ ਕਰਾਉਂਦੇ ਹੈ ਨਾ ਕਿੰਨਾ ਕੁਛ ਵਾਲ ਸਟ੍ਰੇਟ ਦਾ ਫੈਸ਼ਨ ਹੈ ਮਤਲਬ ਸਭ ਨੂੰ ਇੱਦਾਂ ਹੁੰਦਾ ਕਿ ਇੱਕਦਮ ਸ਼ਾਈਨੀ ਸਟ੍ਰੇਟ ਵਾਲ ਲੇਕਿਨ ਪਹਿਲਾਂ ਦਾ ਜਿਹੜਾ ਸੀ ਨਾ ਮੈਸੀ ਬਾਉਂਸੀ ਬਹੁਤ ਖਿਲਰੇ ਵਾਲਾਂ ਦਾ ਉਹ ਜੇ ਉਸ ਟਾਈਮ ਦੀ ਹੀਰੋ ਹੀਰੋਇਨਸ ਦੀ ਗੱਲ ਕਰੀਏ ਬਾਲੀਵੁੱਡ ਦੀ ਗੱਲ ਕਰੀਏ ਮੈਨੂੰ ਪੰਜਾਬੀ ਸਿਨੇਮਾ ਦਾ ਤਾਂ ਨਹੀਂ ਯਾਦ ਆ ਰਿਹਾ 80s ਦਾ ਲੇਕਿਨ ਜੇ ਬਾਲੀਵੁੱਡ ਦੀ ਗੱਲ ਕਰੀਏ ਉਸ ਟਾਈਮ ਦੀ ਸਾਰੀ ਹੀਰੋਇਨਸ ਦੇ ਵਾਲ ਕੁਛ ਇਸ ਤਰੀਕੇ ਦੇ ਸੀਗੇ ਖਿਲਰੇ ਦੇ ਜਿਹੜੇ ਅੱਜ ਦੇ ਜੇ ਆਪਾਂ ਸ਼ੈਂਪੂ ਵਗੈਰਾ ਦੀ ਐਡ ਦੇਖੀਏ ਉਸ 'ਚ ਹੁੰਦੇ ਹਮੇਸ਼ਾ ਸਿਲਕੀ ਸਮੂਥ ਸਟਰੇਟ ਵਾਲ ਅਤੇ ਹੁਣ ਬੱਚਿਆਂ ਨੂੰ ਦਿਖਾਉਣ ਲਈ ਵਧੀਆ ਕਿ ਦੇਖੋ ਅਸੀਂ 80s 'ਚ ਇੱਦਾਂ ਦਾ ਦੌਰ ਸੀ ਜਾਂ ਇੱਦਾਂ ਦੇ ਫੋਟੋਜ਼ ਲੋਕ ਖਿਚਾਉਂਦੇ ਸੀਗੇ ਅਤੇ ਇੱਕ ਵਧੀਆ ਉਹਨਾਂ ਨੂੰ ਵੀ ਮਿਲ ਰਿਹਾ ਅਤੇ ਜਿਹੜੇ ਅੱਜ ਦੇ ਬੱਚੇ ਨੇ ਉਹ ਕੀ ਕਰ ਰਹੇ ਆਪਣੇ ਫੋਟੋਜ਼ ਪਾ ਕੇ ਵੀ ਦੇਖ ਰਹੇ ਜੇ ਅਸੀਂ 80s 'ਚ ਹੁੰਦੇ ਤਾਂ ਅਸੀਂ ਕਿੱਦਾਂ ਲੱਗਣਾ ਸੀਗਾ
0: ਹਾਂ ਉਹਨਾਂ ਦੇ ਲਈ ਤਾਂ ਇੱਕ ਚਲੋ ਹੈ ਉਹ ਪਾ ਕੇ ਉਹ ਵੇਖਦੇ ਵੈਸੇ ਵੇਖਿਆ ਜਾਵੇ ਤਾਂ ਹਰ ਇੱਕ ਏਜ ਗਰੁੱਪ ਦਾ ਇੱਕ ਅਲੱਗ ਅਲੱਗ ਨਜ਼ਰੀਆ ਵਾ ਜਾਂ ਅਲੱਗ ਅਲੱਗ ਸੋਚ ਆ ਉਸ ਚੀਜ਼ ਨੂੰ ਕਰਨ ਦੀ ਜਿੱਦਾਂ ਛੋਟੇ ਬੱਚੇ ਆ ਅਤੇ ਉਹ ਵੇਖਣਾ ਚਾਹੁੰਦੇ ਆ ਵੀ ਆਪਣੇ ਮੰਮੀ ਡੈਡੀ ਦੀ ਉਮਰ 'ਚ ਆਪਾਂ ਕਿੱਦਾਂ ਦੇ ਉਦੋਂ ਕਿੱਦਾਂ ਦੇ ਲੱਗਦੇ ਹਾਂ ਅਤੇ ਜਿਹੜਾ ਉਸ ਏਜ 'ਚੋਂ ਲੰਘ ਕੇ ਆਇਆ ਵਾ ਉਹ ਫਿਰ ਦੁਬਾਰਾ ਤੋਂ ਜਾ ਕੇ ਉੱਥੇ ਵੇਖਣਾ ਚਾਹੁੰਦਾ ਵਾ ਵੀ ਉਦੋਂ ਮੈਂ ਕਿੱਦਾਂ ਦਾ ਹਾਂ ਜਾਂ ਇੱਦਾਂ ਕਹਿ ਲਓ ਵੀ ਉਦੋਂ ਦਾ ਪੋਲਿਸ਼ਡ ਮੈਂ ਕਿੱਦਾਂ ਦਾ ਹਾਂ
1: ਹੁਣ ਤੁਸੀਂ ਇਹ ਤਾਂ ਇਹ ਹਾਸੇ ਦੀ ਗੱਲ ਇਹ ਹੈ ਕਿ ਮੰਨ ਗਏ ਕਿ ਜਿੰਨੇ ਵੀ 80s ਵਾਲੇ ਫੋਟੋਜ਼ ਪਾ ਰਹੇ ਸਾਰੇ ਹੀਰੋ ਹੀਰੋਇਨ ਸੀਗੇ ਮਤਲਬ ਟਿਪ ਟੌਪ ਅਪ ਟੂ ਡੇਟ ਕਿਉਂਕਿ ਸਾਰੀ ਦੀ ਗੱਲ ਹੈ ਪਹਿਲਾਂ ਫੋਟੋਜ਼ ਇੱਕ ਵੱਡੀ ਚੀਜ਼ ਮੰਨੀ ਜਾਂਦੀ ਸੀ ਫੋਟੋ ਖਿਚਾਉਣ ਤੁਸੀਂ ਸਟੂਡੀਓ 'ਚ ਜਾਣਾ ਜੇ ਆਪਣੀ ਗੱਲ ਕਰੀਏ ਆਪਣੇ ਲਈ ਹਰ ਜਗ੍ਹਾ ਤਾਂ ਕੋਈ ਕੈਮਰਾਮੈਨ ਅਵੇਲੇਬਲ ਨਹੀਂ ਹੁੰਦਾ ਅੰਟਿਲ ਅਨਲੈਸ ਕੋਈ ਵਿਆਹ ਸ਼ਾਦੀ ਹੋਏ ਬਰਥਡੇ ਪਾਰਟੀਜ਼ ਵਗੈਰਾ ਹੁਣ ਤਾਂ ਤੁਸੀਂ ਦੇਖ ਲਓ ਛੋਟੀ ਤੋਂ ਛੋਟੀ ਚੀਜ਼ 'ਚ ਇੱਕ ਫੋਟੋਗ੍ਰਾਫਰ ਇੱਕ ਮੂਵੀ ਵਾਲਾ ਹੁੰਦਾ ਹੀ ਹੈ ਹਨਾ ਅਤੇ ਅੱਜ ਕੱਲ੍ਹ ਤਾਂ ਫੋਨਸ ਵੀ ਇੰਨੇ ਸੋਹਣੇ ਸੋਹਣੇ ਆ ਗਏ ਅਤੇ ਪਹਿਲੇ ਦੇ ਟਾਈਮ ਦੇ ਵਿੱਚ
0: ਸਾਂਭੀਆਂ ਨਹੀਂ ਜਾਂਦੀਆਂ
1: ਹਾਂ ਹੁਣ ਗੈਲਰੀ ਮਤਲਬ ਉਹ ਗੈਲਰੀ ਚੀਕ ਕੇ ਬੋਲਦੀ ਕਿ ਖਾਲੀ ਕਰ ਦਿਓ ਮੈਨੂੰ ਹੈ ਨਾ ਫੁੱਲ ਤੁਹਾਡੇ ਕਿੰਨੀ GB ਦਾ ਫੋਨ ਹੈ ਪੂਰਾ ਭਰਿਆ ਹੁੰਦਾ ਇੰਨੀ ਫੋਟੋਜ਼ ਆਪਾਂ ਕਲੈਕਟ ਕਰਕੇ ਚੱਲਦੇ ਹਾਂ
0: ਵੈਸੇ ਵੇਖਿਆ ਜਾਵੇ ਤਾਂ ਜਿਹੜੇ ਚਲੋ ਬੱਚੇ ਨੇ ਉਹਨਾਂ ਨੇ ਤਾਂ ਉਹ ਬਣਾ ਕੇ ਵੇਖਣੀ ਆ ਪਰ ਜਿਹੜੇ ਮੰਨ ਲਓ ਉਸ ਦੌਰ ਦੇ ਵਿੱਚੋਂ ਉਦੋਂ ਜਵਾਨ ਸੀ ਜਾਂ ਜਿਹੜੇ ਵੀ ਮੰਨ ਲਓ ਉਦੋਂ ਉਹ ਸੀ ਜਿਹੜੇ ਐਕਚੁਅਲ ਦੇ ਵਿੱਚ ਉਹ ਵਾਲਾ ਦੌਰ ਮੰਨ ਲਓ ਜਿਹਨਾਂ ਨੇ ਵੇਖਿਆ ਕੀ ਇਹ ਵੀ ਪੋਸੀਬਿਲਿਟੀ ਹੈ ਜਾਂ ਇਹ ਕਿੰਨਾ ਕੁ ਤੁਸੀਂ ਵੇਖਿਆ ਵਾ ਸੋਸ਼ਲ ਮੀਡੀਆ 'ਤੇ ਵੀ ਉਹਨਾਂ ਨੇ ਆਪਣੀ ਉਦੋਂ ਦੀ ਰੀਅਲ ਕੋਈ ਫੋਟੋ ਪਾਈ ਹੋਵੇ ਇਹ ਵੀ ਇੱਕ ਇਨਸਾਨੀ ਫਿਤਰਤ ਦਾ ਇੱਕ ਅਲੱਗ ਅੰਗ ਆ ਪਤਾ ਨਹੀਂ ਕਿਉਂ ਇਹ ਬੜੇ ਗੁੰਝਲਦਾਰ ਫਿਰ ਅਗੇਨ ਇਹਨੂੰ ਡੀਕੋਡ ਕਰਨਾ ਬਹੁਤ ਔਖਾ ਪਰ ਤੁਸੀਂ ਵੇਖਿਆ ਹੋਊਗਾ ਕਿ ਆਪਾਂ ਅਵੋਇਡ ਕਰਨਾ ਕਰਦੇ ਹਾਂ ਆਪਣੀਆਂ ਪੁਰਾਣੀਆਂ ਫੋਟੋਆਂ ਉਹ ਵਾਲੀਆਂ ਅਪਲੋਡ ਕਰਨ ਤੋਂ ਉਹ ਵਾਲੀ ਲੁੱਕ ਨਹੀਂ ਕੋਈ ਵਿਖਾਉਣਾ ਚਾਹੁੰਦਾ ਜਾਂ ਫਿਰ ਉਹ ਵਾਲੀ ਉਹ ਵਿਖਾਉਣਾ ਚਾਹੁੰਦੇ ਤੁਸੀਂ ਜਿਹੜੀ ਤੁਹਾਨੂੰ ਲੱਗਦਾ ਵਾ ਵੀ ਤੁਹਾਡੀ ਤਾਂ ਬਹੁਤ ਸੋਹਣੀ ਆ ਗਈ ਸੀ ਜਾਂ ਫਿਰ ਕਿਸੇ ਸੈਲੀਬ੍ਰਿਟੀ ਦੇ ਨਾਲ ਹੀ ਜਾਂ ਫਿਰ ਜਿੱਥੋਂ ਤੁਹਾਨੂੰ ਤੁਹਾਡੇ ਮਨ ਨੂੰ ਮੈਂ ਤਾਂ ਕਹੂੰਗਾ ਵੀ ਜਿੱਥੇ ਤਸੱਲੀ ਆ ਵੀ ਆਹ ਬੜੀ ਗੱਲ ਆ ਅਤੇ ਅਦਰਵਾਈਜ਼ ਹਰ ਕੋਈ ਤਾਂ ਉਹ ਚੀਜ਼ ਜਿਹੜੀ ਆਪਣੇ ਆਪ ਤੱਕ ਸੀਮਿਤ ਰੱਖਣਾ ਚਾਹੁੰਦਾ ਵਾ ਆਪਣੇ ਪਰਿਵਾਰ ਤੱਕ ਅਤੇ ਕਈ ਤਾਂ ਇੱਦਾਂ ਦੀਆਂ ਹੁੰਦੀਆਂ ਜਿੱਦਾਂ ਆਪਾਂ ਪਿਛਲੇ ਵੀ ਗੱਲ ਕੀਤੀ ਵੀ ਜਿਹੜੀਆਂ ਬੰਦਾ ਪਾੜ ਹੀ ਦਿੰਦਾ ਸਾੜ ਹੀ ਦਿੰਦਾ ਲਕਾ ਹੀ ਦਿੰਦਾ
1: ਬਿਲਕੁਲ ਮੈਨੂੰ ਲੱਗਦਾ ਇਹ ਹਾਂ ਇਹ ਟ੍ਰੈਂਡ ਨਾਲ ਬਸ ਇਹ ਹੈ ਕਿ ਹਾਂ ਚਲੋ ਸਾਰੇ ਮੈਨੂੰ ਤਾਂ ਇੱਕ ਵਾਰੀ ਮੈਂ ਇਹ ਵੀ ਸੋਚ ਰਹੀ ਸੀ ਕਿ ਮੈਨੂੰ ਜਦੋਂ ਇਹ ਟ੍ਰੈਂਡ ਇੰਨਾ ਜ਼ਿਆਦਾ ਮਤਲਬ ਮੈਂ ਜਿਵੇਂ ਵੀ ਸੋਸ਼ਲ ਮੀਡੀਆ ਖੋਲ੍ਹਾਂ ਹਰ ਦੂਜੇ ਬੰਦੇ ਨੇ ਇਹ ਬਣਾਈ ਹੋਈ
0: ਸੀ ਵੇਖ ਲਿਆ ਹੋਊਗਾ ਨਾ ਹੈ ਨਾ
1: ਹਾਂ ਉਹ ਤਾਂ ਹੁੰਦਾ ਹੀ ਹੈ ਤੁਹਾਡੀ ਫਿਰ ਉਹ ਐਲਗੋਰਿਦਮ ਉੱਦਾਂ ਦੀ ਹੋ ਜਾਂਦੀ ਹੈ ਲੇਕਿਨ ਉਹ ਉੱਦਾਂ ਦੀ ਕਹਾਣੀ ਵਰਗਾ ਨਹੀਂ ਕਿ ਇੱਕ ਬੈਕ ਪਾਈਪਰ ਦੀ ਸਟੋਰੀ ਸੀਗੀ ਕਿ ਇੱਕ ਸ਼ਹਿਰ 'ਚ ਇੰਨੇ ਸਾਰੇ ਚੂਹੇ ਹੋ ਗਏ ਅਤੇ ਸਾਰੇ ਮਤਲਬ ਇੱਕ ਹੀ ਤਰੀਕੇ ਨਾਲ ਚੂਹੇ ਹੀ ਚੂਹੇ ਮਤਲਬ ਬਹੁਤ ਸਾਰੇ ਉਹ ਅਤੇ ਉਹਨਾਂ ਨੇ ਤੰਗ ਹੋ ਕੇ ਕਿ ਇਹਨਾਂ ਨੂੰ ਕਿਵੇਂ
0: ਮਤਲਬ ਨੀਰੂ ਦੀ ਕਹਾਣੀ
1: ਅੱਛਾ ਪਤਾ ਨਹੀਂ ਮੈਂ
0: ਨੀਰੂ ਬੌਂਸਰੀ ਵਜਾ ਕੇ ਤੇ ਸਾਰਿਆਂ ਨੂੰ ਬਾਹਰ ਛੱਡਦਾ
1: ਹਾਂ ਫਿਰ ਉਹ ਬੈਕ ਪਾਈਪਰ ਉਹ ਵਜਾ ਕੇ ਲੈ ਕੇ ਜਾਂਦਾ ਤੇ ਉਹ ਜਿਹੜੀ ਹੈ ਨਾ ਉਹਦੇ ਕੋਲ ਹੁੰਦਾ ਮਿਊਜ਼ਿਕ ਇੰਸਟਰੂਮੈਂਟ ਤੇ ਉਹਦੇ ਨਾਲ ਕਰ ਕਰਕੇ ਫਿਰ ਸਾਰੇ ਉਹ ਖਾਈ 'ਚ ਡਿੱਗ ਪੈਂਦੇ ਨੇ ਅਤੇ ਇਸ ਹਿਸਾਬ ਨਾਲ 80s ਦਾ ਚੱਲ ਰਿਹਾ ਕਿ ਸਾਰਿਆਂ ਨੂੰ ਲੱਗ ਰਿਹਾ ਮਤਲਬ ਹਾਂ ਮੈਂ ਵੇਖਿਆ ਸੀ ਤਾਂ ਮੈਨੂੰ ਦਿਖ ਰਿਹਾ ਪਰ ਮੇਰੇ ਫਰੈਂਡ ਸਰਕਲ 'ਚ ਜਾਂ ਮਤਲਬ ਜਿੰਨੇ ਵੀ ਲੋਕ ਮੇਰੇ ਫੇਸਬੁੱਕ 'ਚ ਜਾਂ ਇੰਸਟਾ ਸਭ ਬਣਾ ਕੇ ਬੈਠੇ ਨੇ ਅਤੇ ਮੈਂ ਮੈਨੂੰ ਲੱਗਿਆ ਕਿ ਮੈਂ ਵੀ ਬਣਾਵਾਂ ਮੈਂ ਨਹੀਂ ਬਣਾਈ ਕਿਉਂਕਿ ਮੈਨੂੰ ਇਹ ਕਿ ਸਾਰਿਆਂ ਨੇ ਇੱਕੋ ਜਿਹੇ ਕੱਪੜੇ ਪਾਏ ਮੈਨੂੰ ਵਾਲਾਂ ਦਾ ਜ਼ਰੂਰ ਚਾਅ ਸੀਗਾ ਕਿ ਹਾਂ ਕਰਲੀ ਹੋ ਕੇ ਮੇਰੇ ਵਾਲ ਕਿੱਦਾਂ ਦੇ ਲੱਗਣਗੇ ਕਿਉਂ ਪਰ ਫਿਰ ਵੀ ਮੈਂ ਕਿਹਾ ਯਾਰ ਕੱਪੜੇ ਤਾਂ ਇੱਕੋ ਜਿਹੇ ਪਾਏ ਸਾਰਿਆਂ ਨੇ ਜਿਵੇਂ ਇੱਕ ਥਾਂ ਤੋਂ ਕੱਟਿਆ ਹੋਇਆ
0: ਵੇਖੋ ਇਹ ਸੌਖਾ ਤਰੀਕਾ ਨਾ ਪਹਿਲੀ ਗੱਲ ਤਾਂ ਇਹ ਆ ਕਿ ਤੁਸੀਂ ਕੁਛ ਕਰਨਾ ਨਹੀਂ ਤੁਸੀਂ ਸਿਰਫ ਇੱਕ ਫੋਟੋ ਆਪਣੀ ਅਪਲੋਡ ਕਰ ਰਹੀ ਹਾਂ ਤੇ ਉਹਨੇ ਉਹਨੂੰ ਪੋਲਿਸ਼ ਕਰਕੇ ਤੁਹਾਨੂੰ ਦੇ ਦੇਣਾ। ਇੱਕ ਨਾ ਸਮਾਂ ਹੀ ਥੋੜ੍ਹਾ ਜਿਹਾ ਪਹਿਲਾਂ ਤੱਕ ਇੱਕ ਤੁਸੀਂ ਤੁਹਾਨੂੰ ਯਾਦ ਹੀ ਹੋਊਗਾ, ਬਹੁਤ ਜ਼ਿਆਦਾ ਟਾਈਮ ਨਹੀਂ ਹੋਇਆ ਹਾਲੇ, ਇਹ ਰੌਲਾ ਪੈਂਦਾ ਹੁੰਦਾ ਸੀ ਕਿ ਆਪਣੀ ਇਮੇਜ ਆਪਣੀ ਆਈਡੈਂਟੀ ਤੁਸੀਂ ਔਨਲਾਈਨ ਨਾ ਦਿਓ, ਆਪਣੀ ਫੋਟੋ ਤੁਸੀਂ ਔਨਲਾਈਨ ਨਾ ਪਾਓ, ਉੱਥੇ ਇੱਦਾਂ ਹੋਜੂਗਾ, ਖਾਸ ਤੌਰ 'ਤੇ ਬੱਚਿਆਂ 'ਤੇ ਵੀ ਇੱਦਾਂ ਨਾ ਤੁਸੀਂ ਆਈਡੈਂਟੀ ਰਿਵੀਲ ਕਰੋ, ਬਹੁਤ ਸਾਰਾ ਕੁਛ ਉੱਥੋਂ ਪਿੱਕ ਹੋ ਜਾਂਦੀਆਂ ਫੋਟੋਆਂ, ਬੜਾ ਗਲਤ ਹੋ ਜਾਂਦਾ। ਅਤੇ ਹੁਣ ਵੇਖ ਲਓ ਉਹ ਚੀਜ਼ ਜਿਹੜੀ ਆ ਉਹ ਬਿਲਕੁਲ,
1: ਈਵਨ ਇਹ ਜਦੋਂ ਬਣਾ ਰਹੇ ਨਾ, ਮਤਲਬ ਉਸ ਦੇ ਉੱਤੇ ਵੀ ਲਿਖਿਆ ਆ ਰਿਹਾ ਕਿ ਦਿਸ ਕੁਡ ਬੀ ਯੂਜ਼ ਫੋਰ, ਮਤਲਬ ਉਹ ਆਪਣੇ ਲਈ ਯੂਜ਼ ਕਰ ਸਕਦੇ ਆ, ਉਹਦੀ ਪੋਲਿਸੀ ਹੈ ਜੇ ਤੁਸੀਂ ਆਪਣੀ ਫੋਟੋਜ਼ ਅਪਲੋਡ ਕਰ ਰਹੇ ਹੋ,
0: ਜਿੰਨੀਆਂ ਵੀ ਐਪਲੀਕੇਸ਼ਨਸ ਨੇ ਜਾਂ ਹੁਣ AI ਤੱਕ, ਚਲੋ ਆਪਾਂ ਗੱਲ ਕਰਦੇ ਹਾਂ ਕਿਉਂਕਿ AI ਬਣਾ ਰਹੀ ਹੈ ਨਾ, ਸੋ ਅੱਜ ਆਪਾਂ ਇਟੀਜ਼ 'ਤੇ ਇਸੇ 'ਤੇ ਹੀ ਗੱਲ ਕਰਾਂਗੇ। ਤੁਸੀਂ ਜੇ ਬਣਾਈਆਂ ਫੋਟੋ ਤਾਂ ਤੁਸੀਂ ਕਰਿਓ ਸ਼ੇਅਰ, ਸੋ ਇੱਕ ਦੂਸਰੇ ਨਾਲ ਤੁਸੀਂ, ਚਲੋ ਸੋਸ਼ਲ ਮੀਡੀਆ 'ਤੇ ਵੀ ਪਾਈਆਂ, ਸਾਨੂੰ ਵੀ ਦੱਸੋ ਕਿੱਦਾਂ ਦੇ ਤੁਸੀਂ ਲੱਗਦੇ ਹੋ ਉਦੋਂ, ਅਤੇ ਤੁਹਾਡਾ ਕੀ ਵਿਚਾਰ ਆ, ਮਤਲਬ ਕੀ ਇਹਦੇ ਬਾਰੇ ਸੋਚਦੇ ਹੋ। ਖੈਰ ਇਹਦੇ ਵਿੱਚ ਜਿਹੜਾ ਤੁਹਾਡਾ ਕੀ ਗੱਲ ਕਰ ਰਹੇ ਆਪਾਂ,
1: ਮੇਨ ਮਤਲਬ 80s ਦੀ ਗੱਲ
0: ਨਹੀਂ, ਉਹ ਤੇ ਕਰ ਹੀ ਰਹੇ ਹਾਂ,
1: AI ਵਾਲੀ
0: ਗੱਲ, ਹਾਂ AI ਦੀ ਗੱਲ ਕਰ ਰਹੇ ਹਾਂ ਕਿ ਜਿਹੜੀ AI ਹੈ ਨਾ, AI ਦਾ ਤਰੀਕਾ ਕੀ ਆ, ਜਿੰਨਾ ਕਿ ਮੈਂ ਇਹਦੇ ਉੱਤੇ ਪੜ੍ਹ ਰਿਹਾ ਹਾਂ ਰਾਤੀ, AI ਦਾ ਤਰੀਕਾ ਹੀ ਇਹੋ ਆ ਕਿ ਉਹਨਾਂ ਨੂੰ ਵੱਧ ਤੋਂ ਵੱਧ ਡਾਟਾ ਚਾਹੀਦਾ ਵਾ, ਉਹਨਾਂ ਨੇ ਡਾਟੇ ਨੂੰ ਰੀਡ ਕਰਨਾ ਵਾ, ਹਿਊਮਨ ਬਿਹੇਵੀਅਰ ਚੈੱਕ ਕਰਨਾ, ਅਤੇ ਫਿਰ ਉਹਦੇ ਬਿਹਾਫ ਦੇ ਉੱਤੇ ਉਹਨਾਂ ਨੇ ਅਗਲੀਆਂ ਚੀਜ਼ਾਂ ਤਿਆਰ ਕਰਨੀਆਂ, ਜਾਂ ਵੱਧ ਤੋਂ ਵੱਧ ਇੱਦਾਂ ਕਹਿ ਲਓ ਵੀ ਉਹਦਾ ਭੋਜਨ ਹੀ ਇਹ ਆ, ਵੱਧ ਤੋਂ ਵੱਧ ਬੰਦਿਆਂ ਦੀ ਇਨਫੋਰਮੇਸ਼ਨ, ਵੱਧ ਤੋਂ ਵੱਧ ਫੇਸ, ਵੱਧ ਤੋਂ ਵੱਧ ਲੋਕਾਂ ਦੇ ਬੋਲਣ ਦਾ ਸਟਾਈਲ, ਵੱਧ ਤੋਂ ਵੱਧ ਭਾਸ਼ਾਵਾਂ, ਜਿੰਨਾ ਵੱਧ ਤੋਂ ਵੱਧ ਉਹਨੂੰ ਫੀਡ ਕੀਤਾ ਜਾਂਦਾ, ਉਨਾ ਹੀ ਉਹਨੇ ਕੁੱਲ ਮਿਲਾ ਕੇ, ਰਲਾ ਮਿਲਾ ਕੇ ਉਨਾ ਹੋਰ ਰੀਅਲ ਵੱਲ ਨੂੰ ਤੁਰੇ ਜਾਣਾ। ਸੋ ਇੱਕ ਤਰੀਕਾ ਇਹ ਵੀ ਆ ਕਿ ਕੁਛ ਇੱਦਾਂ ਦਾ ਟਰੈਂਡ, ਜਿੱਦਾਂ ਹੁਣ ਤੁਸੀਂ ਆ ਸਾਰੇ ਗਣਾਏ ਹੈ ਨਾ, ਪਿਕਸਲ ਹੋ ਗਿਆ ਜਾਂ ਜੋ ਵੀ ਆ, ਤੁਸੀਂ ਹੁਣ 80s ਵਾਲਾ ਟਰੈਂਡ ਕਹਿ ਰਹੇ ਹੋ, ਇੱਕ ਬਜ਼ੁਰਗਾਂ ਵਾਲਾ ਵੱਖਰਾ ਚੱਲਿਆ, ਹੁਣ ਉਹ ਤੋਂ ਟੱਪ ਕੇ ਬਜ਼ੁਰਗਾਂ ਨੇ ਤਿਆਗ ਗਿਆ, ਹੁਣ
1: ਸਾਰੇ ਬੀਬੀ
0: ਹੈ ਨਾ, ਉਹ ਬੁੱਢੇ ਬੁੱਢੇ ਹੋ ਕੇ ਫੋਟੋ ਤੁਸੀਂ ਪਾਉਣੀ, ਉਹ ਸਾਰਾ ਦਾ ਸਾਰਾ ਡਾਟਾ, ਸਾਰਿਆਂ ਦੀਆਂ ਸਾਰੀਆਂ ਫੋਟੋਆਂ ਜਿਹੜੀਆਂ ਨੇ, ਇੱਕ ਤਰ੍ਹਾਂ ਨਾਲ ਇਨਡਾਇਰੈਕਟਲੀ ਆਪਾਂ ਫੀਡ ਕਰ ਰਹੇ ਹਾਂ AI ਨੂੰ, ਉਹ ਸਾਰੀਆਂ ਦੇ ਵਿੱਚੋਂ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਕਹਿ ਲਓ ਵੀ ਉਹਦਾ ਉਹਦੀ ਖੁਰਾਕ ਆ, ਅਤੇ ਉਹਨੂੰ ਉਹਨੇ ਕੁੱਲ ਮਿਲਾ ਕੇ ਸਾਰਾ ਡਾਟਾ ਲੈ ਕੇ ਅਤੇ ਫਿਰ ਉਹਦੇ ਬਿਹਾਫ ਦੇ ਉੱਤੇ ਆਪਣੇ ਆਪ ਨੂੰ ਹੋਰ ਇੰਟੈਲੀਜੈਂਟ ਕਰਨਾ। ਸੋ ਅਦਰਵਾਈਜ਼ ਮੰਨ ਲਓ ਆਪਾਂ ਵੈਸੇ ਫੋਰ ਐਗਜ਼ਾਮਪਲ ਉਦੋਂ, ਮਤਲਬ ਤੁਸੀਂ ਇੱਕ ਇੱਕ ਸਨੈਰੀਓ ਸੋਚੋ, ਤੁਸੀਂ ਮੰਨ ਲਓ ChatGPT, ਜੈਮਨੀ ਜਾਂ ਜਿਹੜੀ ਵੀ ਤੁਸੀਂ ਵਰਤਦੇ ਹੋ ਹੈ ਨਾ, ਉਹਨਾਂ ਵੱਲੋਂ ਤੁਹਾਨੂੰ ਇੱਕ ਈਮੇਲ ਆਵੇ, ਇੰਸਟਾਗ੍ਰਾਮ, ਫੇਸਬੁੱਕ, ਕੋਈ ਵੀ, ਕਿ ਤੁਸੀਂ ਪਲੀਜ਼ ਅਸੀਂ ਨਾ ਆਪਣੇ ਸੋਫਟਵੇਅਰ ਇੰਟੈਲੀਜੈਂਟ ਕਰਨੇ, ਤੁਸੀਂ ਆਪਣੀਆਂ ਕੋਈ ਦੋ ਚਾਰ ਫੋਟੋ ਭੇਜੋਗੇ, ਤੁਸੀਂ ਦੱਸੋ ਮੈਨੂੰ ਭੇਜੋਗੇ, ਕਿਸੇ ਨੇ ਨਹੀਂ ਭੇਜਣੀ।
1: ਐਗਜ਼ੈਕਟਲੀ
0: ਇਹ ਉਹ ਤਰੀਕਾ ਵਾ ਜਿੱਦਾਂ ਉਹਨਾਂ ਜਦੋਂ
1: ਟੇਡੀ ਉਂਗਲੀ ਤੋਂ ਕੀ,
0: ਹਾਂਜੀ ਹਾਂਜੀ ਹਾਂਜੀ, ਟੇਡੀ ਵੀ ਕਿਉਂ ਕਰਨੀ, ਟੇਡੀ ਵੀ ਕਿਉਂ ਕਰਨੀ, ਤੁਸੀਂ ਇੱਕ ਬੇਟ ਇੱਦਾਂ ਦੀ ਰੱਖੋ, ਤੁਸੀਂ ਉਦਾਂ ਦਾ ਕੁਛ ਇੱਕ ਰੱਖੋ ਸੋਸ਼ਾ ਵੀ ਤੁਹਾਨੂੰ ਤਰਲੇ ਕਿਉਂ ਮਾਰਨੇ ਪੈਣ, ਤੁਹਾਨੂੰ ਕਿਸੇ ਨੂੰ ਰਿਕੁਐਸਟ ਕਿਉਂ ਕਰਨੀ ਪਵੇ, ਆਪ ਬੰਦਾ ਤੁਹਾਡੇ ਕੋਲ ਚੱਲ ਕੇ ਆਵੇ, ਹਾਂ ਤੁਹਾਡੇ ਦਰਵਾਜ਼ੇ ਤੱਕ ਚੱਲ ਕੇ ਆਵੇ, ਤੁਹਾਨੂੰ ਆਪ ਮਤਲਬ ਰਾਤੋ ਰਾਤ, ਤੁਸੀਂ ਸੋਚੋ ਵੀ ਕਿੰਨਾ ਮਿਲੀਅਨਸ ਬਿਲੀਅਨਸ ਆਫ ਫੇਸਿਸ ਦਾ ਡਾਟਾ ਜਿਹੜਾ ਵਾ ਉਹ ਰਾਤੋ ਰਾਤ ਆਪਾਂ ਮਤਲਬ ਇੱਕੋ ਜਗ੍ਹਾ ਤੇ ਫੀਡ ਕਰਤਾ, ਉਹ ਵੀ ਲਿਖ ਕੇ ਦੇ ਕੇ ਕਰ ਲਾ ਜਿੱਥੇ ਤੂੰ ਯੂਜ਼ ਕਰਨਾ,
1: ਯੂਜ਼ ਕਰਨਾ। ਐਗਜ਼ੈਕਟਲੀ, ਈਵਨ ਮੈਂ ਤੇ ਇਦ ਤੱਕ ਲੋਕਾਂ ਨੂੰ ਦੇਖਿਆ ਕਿ ਜਿਵੇਂ ਐਟ ਪ੍ਰੈਜ਼ੈਂਟ ਮਤਲਬ ਅਗਰ ਇੱਕ ਲੇਡੀ ਪ੍ਰੈਗਨੈਂਟ ਹੈ ਤੇ ਉਹਨੇ ਤੇ ਆਪਣੇ ਹਸਬੈਂਡ ਦੀ ਦੋਨਾਂ ਦੀ ਫੋਟੋ ਕਿ ਇਫ ਇਟ ਇਜ਼ ਅ ਬੋਏ ਕਿ ਕਿੱਦਾਂ ਦਾ ਲੱਗੇਗਾ, ਇਫ ਇਟ ਇਜ਼ ਅ ਗਰਲ ਕਿੱਦਾਂ ਦੀ ਲੱਗੇਗੀ, ਇਹ ਵੀ ਲੋਕੀ ਆਪਣੇ ਫਿਊਚਰ ਬੇਬੀ ਦੀ ਫੋਟੋ ਮਤਲਬ ਉਸ ਤੋਂ AI ਤੋਂ ਬਣਾ ਰਹੇ ਨੇ, ਇੱਦਾਂ ਦੇ ਵੀ ਲੋਕੀ।
0: ਡਿਪੈਂਡ ਕਰਦਾ ਹੈ ਨਾ ਕਿੱਦਾਂ ਦੀ ਅਜਾ ਸੀ ਤੁਹਾਡੀ ਨਾ, ਕਿੱਦਾਂ ਦਾ ਤੁਸੀਂ ਹੋਲਡ ਕਰ ਸਕਦੇ ਹੋ। ਕਈ ਲੋਕ ਮੈਂਟਲੀ ਬਹੁਤ ਸਟਰੋਂਗ ਹੁੰਦੇ ਆ, ਉਹਨਾਂ ਨੂੰ ਮੈਂ ਕਹੂੰਗਾ ਠੀਕ ਆ, ਪਰ ਕਈ ਲੋਕ ਤੁਸੀਂ ਵੇਖੋ ਕਿੰਨੇ ਵੀਕ ਹੁੰਦੇ ਮੈਂਟਲੀ,
1: ਸਬਰ ਹੀ ਨਹੀਂ ਹੈ ਨਾ, ਕਿ
0: ਜਾਂ ਫਿਰ ਪਰਿਵਾਰ ਦੇ ਵਿੱਚ ਇਹ ਚੀਜ਼ ਤੁਸੀਂ ਸੋਚੋ ਵੀ ਬਜ਼ੁਰਗਾਂ ਦੇ ਉੱਤੇ ਕਿੱਦਾਂ ਅਸਰ ਕਰਦੀ ਆ, ਖਾਸ ਤੌਰ ਦੇ ਉੱਤੇ ਉਹ ਪਰਿਵਾਰ ਜਿਹਦੇ ਵਿੱਚ ਮੰਨ ਲਓ ਸੱਸ ਅੜੀ ਬੈਠੀ ਆ ਵੀ ਮੈਂ ਕੁੜੀ ਦਾ ਨਾਂ ਹੀ ਨਹੀਂ ਲੈਣ ਦੇਣਾ, ਇੱਦਾਂ ਦੇ ਹੈਗੇ ਆ ਨਾ ਪਰਿਵਾਰ, ਉੱਥੇ ਤੁਸੀਂ ਉਹ ਫੋਟੋ ਜਿਹੜੀ ਆ ਉਹ ਚਾਅ ਦੇ ਨਾਲ ਸਾਰਿਆਂ ਨਾਲ ਸਾਂਝੀ ਕਰ ਲਈ, ਇਮੋਸ਼ਨਸ ਜੁੜ ਜਾਂਦੇ ਬੰਦੇ ਦੇ, ਹੈਗੀ ਕੀ ਹੈ ਸਾਰਾ ਕੁਛ ਤਾਂ ਇਮੈਜੀਨੇਸ਼ਨ ਹੀ ਆ, ਇੱਕ ਇਮੈਜੀਨੇਸ਼ਨ ਨੂੰ ਤੁਸੀਂ ਜਿਹੜੀ ਇੱਕ ਖਿਆਲਾਂ ਦੇ ਵਿੱਚ ਪਿਕਚਰ ਦੇਣੀ ਸੀ ਉਹ ਤੁਸੀਂ ਸਾਹਮਣੇ ਕੱਢ ਕੇ ਹੱਥ 'ਚ ਫੜ ਲਈ।
1: ਐਗਜ਼ੈਕਟਲੀ, ਸਾਰਾ ਕੁਛ ਤੁਸੀਂ ਲਿਆ ਹੈ ਨਾ, ਇੱਕ ਈਵਨ ਹਾਲਾਂਕਿ ਕਈ ਜਿਹੜਾ ਬੱਚਾ ਆਉਣਾ ਹੈ ਸਾਡੀ ਜ਼ਿੰਦਗੀ 'ਚ ਉਹ ਜ਼ਰੂਰ ਉਹ 100% ਉਹਦੇ ਨਾਲ ਥੋੜ੍ਹੀ ਨਾ ਮੈਚ ਖਾਏਗਾ ਜਿਹੜੀ ਤੁਸੀਂ ਤੁਹਾਨੂੰ ਏ ਆਈ ਨੇ ਫੋਟੋ ਕੱਢ ਕੇ ਦਿੱਤੀ ਹੈ।
0: ਮੈਂ ਤਾਂ ਇੱਕ ਮੈਂ ਜਾਣਦਾ ਸਾਡੇ ਸੱਜਣ ਉਹਨਾਂ ਨੇ ਬਣਾਈ ਸੀ ਤੇ ਮਤਲਬ ਉਹ ਤਾਂ ਕਹਿੰਦੇ ਸੀ ਕਾਫ਼ੀ ਰਲਦੀ ਮਿਲਦੀ ਪਰ ਮੈਨੂੰ ਲੱਗਦਾ ਵੀ ਨਹੀਂ ਉਹ ਐਵੇਂ ਆਪਣਾ ਵਹਿਮ ਹੁੰਦਾ ਵਾ ਕਿਉਂਕਿ ਬੱਚੇ ਸਾਰੇ ਇੱਕੋ ਜਿਹੇ ਲੱਗਦੇ ਆ ਪਰ ਚਲੋ ਇਹ ਇੰਟੈਲੀਜੈਂਟ ਹੋਈ ਜਾਂਦੇ ਆ ਦੋਵਾਂ ਦੇ ਫੀਚਰ ਮਾਂ ਪਿਓ ਦੇ ਰਲਾ ਕੇ ਤੇ ਉਹਨਾਂ ਨੇ ਉਦਾਂ ਦਾ ਕੁਛ ਉਹਨਾਂ ਨੇ ਕਰ ਦੇਣਾ। ਪਰ ਮੈਂ ਇੱਕ ਹੋਰ ਕੇਸ ਇੱਦਾਂ ਦਾ ਜਸ ਜੀ ਮੈਂ ਜਾਣਦਾ ਕਿ ਉਹ ਕਿਉਂਕਿ ਇਹ ਅਵਸਥਾ ਉਦਾਂ ਦੀ ਹੁੰਦੀ ਹੈ ਜਦੋਂ ਨਾ ਬੰਦਾ ਬੈਠਾ ਵਾ ਉਹ ਬਹੁਤ ਇਮੋਸ਼ਨ ਜਦੋਂ ਇਮੋਸ਼ਨਲ ਹੁੰਦੇ ਗਿਆ ਤੇ ਪ੍ਰੈਗਨੈਂਟ ਮਾਂ ਬਹੁਤ ਜ਼ਿਆਦਾ ਇਮੋਸ਼ਨ ਚੱਲ ਜਾਂਦੀ ਆ ਕਿਉਂਕਿ ਹਾਰਮੋਨਲ ਚੇਂਜ ਨਾਲ ਹੈ ਨਾ ਤੇ ਮੈਂ ਇੱਦਾਂ ਦਾ ਵੀ ਇੱਕ ਕੇਸ ਵੇਖਿਆ ਵੀ ਉਹ ਉਹਨਾਂ ਨੇ ਫੋਟੋ ਬਣਾਈ ਤੇ ਉਸ ਤੋਂ ਬਾਅਦ ਉਹਨੇ ਹਰ ਰੋਜ਼ ਉਹਨੂੰ ਕਿਉਂਕਿ ਉਹਦਾ ਉਹ ਪੂਰਾ ਹੋ ਜਾਂਦਾ ਸੀ ਲਿਮਿਟ ਜੀ ਹੈ ਨਾ ਜੋ ਵੀ ਉਹ ਕਰਦੇ ਸੀ ਤੇ ਉਹ ਦੱਸਣ ਵੀ ਉਹ ਜਿੰਨੀ ਵਾਰੀ ਵੀ ਉਹਦੀ ਫੇਰ ਦੁਬਾਰਾ ਉਹ ਵੇਟ ਕਰਨੀ ਵੀ ਫੇਰ ਇਹ ਦੁਬਾਰਾ ਆਵੇ ਤੇ ਜਾਂ ਫਿਰ ਘਰ ਵਾਲੇ ਦੇ ਅਕਾਊਂਟ ਤੋਂ ਕਦੀ ਕਿੱਦਾਂ ਮਤਲਬ ਉਹਨੂੰ ਇਹ ਚੀਜ਼ ਪਸੰਦ ਨਹੀਂ ਆ ਰਹੀ ਵੀ ਹਾਂ ਆਹ ਨਹੀਂ ਆਹ ਚੀਜ਼ ਇੱਦਾਂ ਦੀ ਹੋਣੀ ਚਾਹੀਦੀ ਆ
1: ਮੇਰੇ ਬੱਚੇ ਦੀ
0: ਹਾਂ ਬੱਚੇ ਦੀ ਗਾਂਹ ਦੀ ਗਾਂਹ ਗਾਂਹ ਦੀ ਗਾਂਹ ਉਹਨੂੰ ਮਤਲਬ ਕਸਟਮਾਈਜ਼ ਕਰਨ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਉਹ ਵੀ ਇੱਕ ਵੀਡੀਓ ਗੇਮ ਉਹ ਵੀ ਇੱਕ ਖੇਡ ਬਣ ਗਈ ਇੱਕ ਮਾਂ ਦੇ ਲਈ ਕਿ ਮੈਂ ਆਪਣਾ ਬੱਚਾ ਆਪਣੇ ਹੱਥੀਂ ਇੱਦਾਂ ਦਾ ਕ੍ਰੀਏਟ ਕਰਨਾ ਠੀਕ ਆ ਉਹੀ ਫੇਰ ਗੱਲ ਆ ਜਾਂਦੀ ਆ ਕਿ ਕਈ ਲੋਕ ਮੈਂਟਲੀ ਸਟਰੋਂਗ ਹੁੰਦੇ ਆ ਉਹ ਇਸ ਤਰੀਕੇ ਦੇ ਨਾਲ ਕਰ ਸਕਦੇ ਆ ਕਈਆਂ ਨੂੰ ਉਹ ਚੀਜ਼ ਜਿਹੜੀ ਆ ਪਤਾ ਵੀ ਨਹੀਂ ਲੱਗਦਾ ਵੀ ਕਿੱਦਾਂ ਉਹ ਕਿਹੜੇ ਪਾਸੇ ਨੂੰ ਕਿੱਦਾਂ ਦਾ ਅਸਰ ਕਰ ਜਾਂਦੀ ਹੈ ਪਰ ਇਸ ਸਭ ਕੁਛ ਦੇ ਦਰਮਿਆਨ ਇੱਕ ਚੀਜ਼ ਆਪਾਂ ਮਿਸ ਕਰ ਜਾਂਦੇ ਹਾਂ ਕਿ ਜਿਹੜਾ ਵਾਕਈ ਆਪਾਂ ਇੱਕ ਇਮੋਸ਼ਨਲੀ ਅਟੈਚਮੈਂਟ ਫੀਲ ਕਰਨੀ ਹੁੰਦੀ ਆ ਮੰਨ ਲਓ ਉਹੀ ਆਪਾਂ ਉੱਧਰੋਂ ਧਿਆਨ ਹਟਾ ਕੇ ਅਤੇ ਇੱਧਰ ਲਾ ਤਾ ਇੱਕ ਅਟੈਚਮੈਂਟ ਤੁਸੀਂ ਫੀਲ ਕਰਨੀ ਹੁੰਦੀ ਵੀ ਤੁਸੀਂ ਜੋ ਤੁਹਾਡੇ ਅੰਦਰ ਆ ਹੈ ਨਾ ਉਹ ਚੀਜ਼ਾਂ ਤੁਸੀਂ ਫੀਲ ਕਰਨੀਆਂ ਹੁੰਦੀਆਂ ਇਮੈਜੀਨੇਸ਼ਨ ਦੇ ਵਿੱਚ ਪਿਕਚਰ ਬਣਾਉਣੀ ਹੁੰਦੀ ਆ ਨਾ ਸੋਚਣੇ ਹੁੰਦੇ ਆ ਇਮੈਜੀਨੇਸ਼ਨ ਦੇ ਵਿੱਚ ਤੁਸੀਂ ਜਗ੍ਹਾ ਡਿਸਾਈਡ ਕਰ ਲੈਂਦੇ ਹੋ ਕਿੱਥੇ ਕਿੱਥੇ ਆਪਾਂ ਜਾਵਾਂਗੇ ਕਿੱਦਾਂ ਕਿੱਥੇ ਕਿੱਥੇ ਆਪਾਂ ਕੱਪੜੇ ਲਵਾਂਗੇ ਬੱਚਿਆਂ ਦੇ ਕਦੋਂ ਕੁ ਆਪਾਂ ਇੰਡੀਆ ਜਾਵਾਂਗੇ ਫਿਰ ਜਾਵਾਂਗੇ ਤਾਂ ਕਿਹੜੇ ਰਿਸ਼ਤੇਦਾਰ ਵੱਲ ਜਾਵਾਂਗੇ ਉਹ ਕਿੱਦਾਂ ਸਾਨੂੰ ਮਿਲੂਗਾ ਹੈ ਨਾ ਉਹ ਸਾਰੀ ਤੁਹਾਡੀ ਕਿੰਨੀਆਂ ਇਮੈਜੀਨੇਸ਼ਨ ਹੁੰਦੀਆਂ ਪਰ ਇੱਥੇ ਆਪਾਂ ਸਾਰਾ ਕੁਛ ਇੱਧਰਲੇ ਪਾਸੇ ਨੂੰ ਲਾਤਾ
1: ਬਿਲਕੁਲ ਹੁਣ ਸਾਰਾ ਕੁਛ ਆਪਾਂ ਹਰ ਇੱਕ ਚੀਜ਼ ਦੇ ਵਿੱਚ ਟੂ ਮੱਚ ਮਤਲਬ ਔਨਲਾਈਨ ਜਾਂ ਟੂ ਮੱਚ ਸੋਸ਼ਲ ਮੀਡੀਆ ਇਹ ਚੀਜ਼ਾਂ ਨੇ ਮਤਲਬ ਹਰ ਇੱਕ ਚੀਜ਼ ਧੀਰੇ ਧੀਰੇ ਸਾਈਡ ਲਾਈਨ ਕਰਕੇ ਇਹ ਮੇਨ ਹੀਰੋ ਪਲੇ ਕਰਨ ਕਿਉਂਕਿ ਆਪਾਂ ਦੇ ਰਹੇ ਹਾਂ ਉਹਨੂੰ ਮੌਕਾ ਨਾ ਸੋਸ਼ਲ ਮੀਡੀਆ ਜਾਂ ਇੱਦਾਂ ਦੇ ਚੈਟ ਜੀਪੀਟੀ ਜਾਂ ਕੋਈ ਵੀ ਸੋ ਐਂਡ ਸੋ ਐਪਸ ਨੂੰ ਕਿ ਜਿਹੜਾ ਮੇਨ ਤੁਹਾਡਾ ਟਾਈਮ ਹੈ ਉਹ ਵਾਲਾ ਟਾਈਮ ਇੰਨਾ ਸਟਰੋਂਗ ਬੌਂਡ ਵਾਲਾ ਹੁੰਦਾ ਹੈ ਕਹਿੰਦੇ ਨਾ ਕਿ ਕਈ ਚੀਜ਼ਾਂ 'ਤੇ ਮਤਲਬ ਐਵੇਂ ਕਹਿੰਦੇ ਢਿੱਡੋ ਮਤਲਬ ਸਿੱਖ ਕੇ ਨਹੀਂ ਆਏ ਪਰ ਕਈ ਚੀਜ਼ਾਂ ਵਾਕਈ ਜਿਵੇਂ ਬਹੁਤ ਲੋਕਾਂ ਦੇ ਨੈਗੇਟਿਵ ਕੇਸਿਸ ਦੇ ਵੀ ਦੇਖੇ ਕਿ ਜੇ ਉਹ ਕੁੜੀ ਬਹੁਤ ਜ਼ਿਆਦਾ ਡਿਪਰੈਸਡ ਹੈ ਬਹੁਤ ਜ਼ਿਆਦਾ ਸੈਡ ਹੈ ਅਤੇ ਉਹ ਸਾਰੇ ਉਹ ਕੈਰੀ ਫੋਰਵਰਡ ਹੁੰਦੇ ਬਹੁਤ ਸਾਰੇ ਕੇਸਿਸ 'ਚ ਇਹ ਵੀ ਦੇਖਣ ਨੂੰ ਮਿਲਿਆ ਕਿਉਂਕਿ ਕਹਿੰਦੇ ਨਹੀਂ ਤਾਂ ਹੀ ਤਾਂ ਵੱਡੇ ਕਹਿੰਦੇ ਕਿ ਜਦੋਂ ਵੀ ਤੁਸੀਂ ਪ੍ਰੈਗਨੈਂਟ ਹੋ ਜਿੰਨਾ ਹੋ ਸਕੇ ਕਿਤਾਬਾਂ ਪੜ੍ਹੋ ਪਾਠ ਕਰੋ ਸਿਮਰਨ ਕਰੋ ਜਿਹੜੀ ਤੁਹਾਨੂੰ ਪੋਜ਼ਿਟਿਵਿਟੀ ਦੇ ਚੀਜ਼ ਰਾਦਰ ਦੈਨ ਟੀ ਵੀ ਉਸ ਟਾਈਮ ਪਹਿਲਾਂ ਤਾਂ ਫੋਨ ਇੰਨੇ ਨਹੀਂ ਹੁੰਦੇ ਸੀਗੇ ਇਹ ਤਾਂ ਇਹੀ ਕਹਿੰਦੇ ਸੀ ਟੀ ਵੀ ਵੱਲ ਹਟੋ ਪਾਠ ਕਰ ਲਓ ਸਿਮਰਨ ਕਰ ਲਓ ਜਾਂ ਗੁਰੂ ਘਰ ਚੱਲ ਜਾਓ ਤਾਂ ਕਿ ਜਿੰਨੀ ਪੋਜ਼ਿਟਿਵਿਟੀ ਤੁਹਾਡੇ ਅੰਦਰ ਹੋਏਗੀ ਤੇ ਉਹ ਬੱਚੇ ਨੂੰ ਵੀ ਮਿਲੇਗੀ
0: ਇਹੋ ਹੀ ਆ ਚਲੋ ਹੁਣ ਇਹ ਆਪਾਂ ਥੋੜ੍ਹਾ
1: ਜਿਹਾ ਪਾਸੇ ਚਲੇ ਗਏ
0: ਹਾਂ ਹਟ ਗਏ ਆ ਪਰ ਚਲੋ ਐਨੀਵੇ ਪਰ ਇਹ ਚੀਜ਼ ਨਾ ਬਹੁਤ ਮੈਟਰ ਕਰਦੀ ਈਵਨ ਵੀਕਐਂਡ ਦੇ ਉੱਤੇ ਕੋਈ ਗੱਲ ਸਾਡੀ ਇਸ ਵਿਸ਼ੇ ਦੇ ਉੱਤੇ ਕਿਸੇ ਨਾਲ ਚੱਲ ਰਹੀ ਤੇ

0: ਨਾ ਕਿਸੇ ਤਰ੍ਹਾਂ ਦੀ ਵੀ ਜਿਹੜੀ ਆ ਡਰੱਗਸ ਦੇ ਆਦੀ ਸੀ, ਚਾਹੇ ਉਹ ਸ਼ਰਾਬ ਦੇ ਹੀ, ਫੀਮ ਦੇ ਹੀ, ਜਾਂ ਹੋਰ ਜੋ ਵੀ ਗੰਦ ਪੇਲ ਅੱਜ ਕੱਲ੍ਹ ਆਉਂਦਾ, ਜਿੰਨਾ ਵੀ ਏ ਟੂ ਜੈਡ ਜਿੱਦਾਂ ਵੀ ਤੁਸੀਂ ਸੋਚਦੇ ਕਰਦੇ ਹੋ, ਅਤੇ ਉਹ ਸੋਚ ਕੇ ਅਤੇ ਉਹ ਵੇਖਿਓ ਕਿ ਉਹਨਾਂ ਦੇ ਬੱਚੇ ਗਾਂਹ ਕਿੱਦਾਂ ਦੇ ਨੇ, ਉਹਨਾਂ ਦੇ ਉੱਤੇ ਕੀ ਅਸਰ ਹੈ। ਤੁਹਾਨੂੰ ਸਰਪ੍ਰਾਈਜ਼ਿੰਗ ਡਾਟਾਸ ਤੁਹਾਨੂੰ ਮਿਲਣਗੇ, ਔਰ ਸਾਡੇ ਕਦੀ ਧਿਆਨ ਨਹੀਂ ਗਏ ਇਸ ਪਾਸੇ ਨੂੰ, ਪਰ ਤੁਸੀਂ ਵੇਖੋਗੇ ਕਿ ਜਿੱਦਾਂ ਹੁਣ ਤੁਸੀਂ ਪ੍ਰੈਗਨੈਂਸੀ ਦੀ ਗੱਲ ਕਰ ਰਹੇ, ਮੈਂ ਤਾਂ ਇੱਧਰ ਲਾਇਆ ਹਾਂ ਕਿ ਇਹ ਸਿਰਫ ਮੈਂ ਆਪਾਂ ਮਾਂ ਤੇ ਬਾਅਦ 'ਚ ਆਉਂਦੇ ਹਾਂ, ਹੁਣ ਤਾਂ ਮਾਵਾਂ ਦਾ ਵੀ ਵਿੱਚੇ ਤੁਹਾਨੂੰ ਐਡ ਕਰਨਾ ਪਊਗਾ, ਪਰ ਪਿਓ ਵਾਲਾ ਤੁਸੀਂ ਜੇ ਇਕੱਲਾ ਐਡ ਕਰੋ, ਅਤੇ ਜਿਨ੍ਹਾਂ ਦੇ ਜਦੋਂ ਉਹਨਾਂ ਨੇ ਕੰਸੀਵ ਕੀਤਾ ਉਸ ਸਮੇਂ ਜੇ ਪਿਓ ਆਦੀ ਹੀ ਆਦੀ ਕਹਿ ਲਓ ਜਾਂ ਫਿਰ ਉੱਦਾਂ ਕਹਿ ਲਓ, ਅਤੇ ਤੁਸੀਂ ਵੇਖੋਗੇ ਕਿ ਉਹ ਬੱਚਿਆਂ 'ਤੇ ਅਸਰ ਹੈਗੇ ਆ, ਜਿਹੜਾ ਜਿਹੜਾ ਜਿੰਨਾ ਜਿੰਨਾ ਡੀਪ ਆ ਉਹਦੇ ਉੱਤੇ ਉੱਦਾਂ ਦਾ। ਅਤੇ ਇਹ ਆਪਾਂ ਪਿਓ ਦੀ ਗੱਲ ਕਰ ਰਹੇ ਹਾਂ, ਅਤੇ ਮਾਂ ਦੇ 'ਤੇ ਤੁਸੀਂ ਸੋਚੋ ਕੁਛ ਨਾ ਕਿ ਕੀ ਆ ਉਹ, ਹੁਣ ਉਹ ਸਾਈਡ ਇਫੈਕਟ ਸਾਨੂੰ ਇਸ ਟਾਈਮ ਦੇ ਉੱਤੇ ਜਾਂ ਫਿਰ ਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮਿਲਣੇ ਆ, ਸੋ ਉਹਦਾ ਵੀ ਤੁਸੀਂ ਵੇਖਿਓ। ਆਪੋ ਆਪਣੇ ਆਸ ਪਾਸ ਆਪੋ ਆਪਣੇ ਝਾਤੀ ਮਾਰ ਕੇ, ਬਹੁਤ ਬਹੁਤ ਕੁਛ ਆ ਸਮਾਜ ਦੇ ਵਿੱਚ ਜਿਹੜਾ ਆਪਾਂ ਅੱਖਾਂ ਮੀਟ ਕੇ ਅਤੇ ਆਪਾਂ ਤੁਰੇ ਜਾਂਦੇ ਹਾਂ, ਪਰ ਅੱਜ ਆਪਾਂ ਫਿਰ ਵਾਪਸ ਗੱਡੀ ਮੋੜਦੇ ਹਾਂ। ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਲੁਕਸ ਦੀ ਚੱਲ ਰਹੀ ਆ, ਅਤੇ ਤੁਸੀਂ ਵੀ ਇਹਦੇ 'ਤੇ ਸਾਂਝ ਪਾ ਸਕਦੇ ਜੇ ਤੁਸੀਂ ਬਣਾਈ ਆ ਫੋਟੋ, ਅਤੇ ਫਿਰ ਸਾਨੂੰ ਵੀ ਵਿਖਾਇਓ ਤੁਸੀਂ ਕਿੱਦਾਂ ਦੀ ਲੱਗੀ ਆ।
1: ਅਤੇ
0: 80s ਦਾ, ਸੋਰੀ, ਜਿਹੜਾ ਉਸ ਸਮੇਂ ਦੇ ਦੌਰ ਦਾ ਤੁਹਾਨੂੰ ਕਿਹੜਾ ਪੱਖ ਵਧੀਆ ਲੱਗਦਾ ਸੀ, ਜਾਂ ਕਿਹੜੀ ਚੀਜ਼ ਤੁਸੀਂ ਮਿਸ ਕਰਦੇ ਹੋ, ਜਾਂ ਕਿਹੜੀ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ, ਹੈ ਨਾ। ਜਿੱਦਾਂ ਮੈਨੂੰ ਤਾਂ ਗਾਣਾ ਲੱਗਾ ਅਤੇ ਮੈਂ ਗਾਣਾ ਸ਼ੇਅਰ ਕਰਦਾ
1: ਬਾਲੀਵੁੱਡ ਦਾ 80s ਵਾਲਾ ਸੌਂਗ। ਮੈਨੂੰ ਤਾਂ ਲੱਗਦਾ ਉਸ ਟਾਈਮ ਦਾ ਬਹੁਤ ਸਾਰੀ ਚੀਜ਼ਾਂ ਜੇ ਕੰਪੇਅਰ ਕਰੀਏ ਤਾਂ ਚੇਂਜਸ ਤਾਂ ਹੈ, ਕਿ ਡਰਾਸਟਿਕਲੀ ਚੇਂਜਸ ਹੈ। ਜਿਵੇਂ ਪਹਿਲਾਂ ਲੋਕ ਇੱਕ ਦੂਜੇ ਨੂੰ ਖਤ ਲਿਖਦੇ ਸੀ, ਹੁਣ DM ਕਰਦੇ ਨੇ ਇੰਸਟਾਗ੍ਰਾਮ ਤੇ। ਹੁਣ ਪਹਿਲਾਂ ਫੋਟੋਆਂ ਹਾਰਡ ਕਾਪੀਜ਼ ਰੱਖੀ ਜਾਂਦੀ
0: ਸੀ। DM ਕੀ ਚੀਜ਼ ਆ?
1: ਡਾਇਰੈਕਟ ਮੈਸੇਜ ਇੰਸਟਾਗ੍ਰਾਮ ਤੇ, ਜਾਂ ਉਸ ਤੇ ਡਾਇਰੈਕਟ ਮੈਸੇਜ ਕਰ ਦਿੰਦੇ ਨਾ,
0: ਜਿਹਨੂੰ ਆਪਾਂ ਇਨਬਾਕਸ ਕਹਿ ਦਿੰਦੇ
1: ਹਾਂ। ਇਨਬਾਕਸ ਕਹਿੰਦੇ ਨੇ, ਯੂ ਸਲਾਈਟਲੀ ਲੈਂਡਡ ਇਨ ਮਾਈ DMs, ਐਵੇਂ ਇੱਕ ਸਲੈਂਗ ਯੂਜ਼ ਕਰਦੇ ਬੱਚੇ।
0: ਓਕੇ, ਵੀ ਪਬਲਿਕਲੀ ਨਾ ਪਾ, ਵੀ ਮੈਨੂੰ
1: DM ਕਰ। ਓਕੇ, ਕਈ ਵਾਰੀ ਆਪਾਂ ਕਿਸੇ ਤੋਂ ਪ੍ਰਾਈਜ਼ ਨਹੀਂ ਪੁੱਛਦੇ ਲੋਕੀ ਕਿਸੇ ਚੀਜ਼ ਦਾ, ਤੇ ਲੋਕੀ ਕਹਿੰਦੇ DM ਮੀ, ਤੇ ਉਹ ਡਾਇਰੈਕਟ ਨਹੀਂ ਦੱਸਣਾ, ਮੈਨੂੰ DM ਕਰ ਦੋ।
0: ਨਹੀਂ, ਹਲੇ ਵੀ ਇਨਬਾਕਸ ਤੇ ਹੀ ਆ।
1: ਤੇ ਉਹ ਇਹ ਚੀਜ਼ ਹੈ, ਤੇ ਪਹਿਲੇ ਦੇ ਟਾਈਮ ਦੇ ਵਿੱਚ, ਹੁਣ ਆਪਾਂ ਪਹਿਲੇ ਇੱਕ ਵਾਰੀ ਪਹਿਲਾਂ ਵੀ ਗੱਲ ਕੀਤੀ ਸੀ, ਮੈਨੂੰ ਉਹ ਵਾਲਾ ਟਾਈਮ ਯਾਦ ਆਉਂਦਾ ਕਿ ਸਪੈਸ਼ਲੀ ਦੁਕਾਨਾਂ ਹੁੰਦੀ ਸੀ ਜਿੱਥੇ ਰਿਕਾਰਡਿੰਗ ਹੁੰਦੀ ਸੀ ਗਾਣਿਆਂ ਦੀ,
0: ਤੁਸੀਂ
1: ਪਰਚੀ 'ਚ 12 ਗਾਣੇ ਲਿਖ ਕੇ ਲੈ ਕੇ ਜਾਣਾ, ਤੇ ਏ ਔਰ ਬੀ ਸਾਈਡ 'ਚ ਉਹਨੇ ਭਰ ਕੇ ਦੇਣੇ, ਤੇ ਜਿਹੜਾ ਤੁਹਾਡਾ ਮੰਨ ਲਓ ਤੀਜੇ ਨੰਬਰ 'ਤੇ ਗਾਣਾ ਹੈ, ਅਤੇ ਤੁਸੀਂ ਰਿਵਾਇੰਡ ਕਰੀ, ਮਤਲਬ ਫਾਰਵਰਡ ਕਰ ਕਰਕੇ ਤੁਸੀਂ ਉਹ ਗਾਣੇ 'ਤੇ ਆਓਗੇ ਤੀਜੇ 'ਤੇ। ਹੁਣ ਤਾਂ ਕੀ ਹੈ, ਸਪੋਟੀਫਾਈ 'ਤੇ ਤੁਸੀਂ ਜਿਹੜਾ ਮਰਜ਼ੀ ਗਾਣਾ ਜਦ ਚਾਹੇ ਸੁਣ ਲਓ,
0: ਸਿੱਧਾ ਜਾਓ ਉੱਥੇ ਲਓ
1: ਡਾਇਰੈਕਟ।
0: ਉਹੀ ਹੈ ਨਾ, ਆਪਾਂ ਗੱਲ ਜਿੱਦਾਂ ਅੱਜ ਆਪਾਂ ਕਹਾਣੀ ਵੀ ਸਾਂਝੀ ਕੀਤੀ, ਆਪਾਂ ਹਰ ਇੱਕ ਚੀਜ਼ ਆਪਾਂ ਚਾਹੁੰਦੇ ਹਾਂ ਵੀ ਇਹਦੇ ਹੋਰ ਆਪਾਂ ਐਡਵਾਂਸ ਚੱਲ ਜਾਈਏ, ਅੱਗੇ ਚੱਲ ਜਾਈਏ, ਅੱਗੇ ਚੱਲ ਜਾਈਏ, ਅੱਗੇ ਚੱਲ ਜਾਈਏ, ਫਿਰ ਉੱਥੋਂ ਡੈਡ ਐਂਡ ਮਿਲਦਾ, ਫਿਰ ਆਪਾਂ ਪਿਛਾਂ ਭੋਂ ਕੇ ਵੇਖਦੇ ਹਾਂ ਵੀ ਹੁਣ ਆਪਾਂ ਪਿੱਛੇ ਵੀ ਵੇਖੀਏ ਕੀ ਆਪਾਂ ਗਵਾਇਆ। ਬੇਸਿਕਲੀ ਜਿਹੜੇ ਕਹਿੰਦੇ ਸਮੇਂ ਨੂੰ, ਇੱਕ ਇਹ ਵੀ ਪੱਖ ਹੁੰਦਾ ਇਹਦਾ ਕਿ ਜਿਹੜੇ ਸਮੇਂ ਨੂੰ ਤੁਸੀਂ ਖੁੱਲ੍ਹ ਕੇ ਨਹੀਂ ਜੀਵਿਆ, ਤੁਸੀਂ ਜ਼ਿੰਦਗੀ ਦੇ ਵਿੱਚ ਘੁੰਮ ਘੁੰਮ ਕੇ ਉਸ ਸਮੇਂ ਵੱਲ ਨੂੰ ਵੇਖਦੇ ਰਹਿੰਦੇ ਹੋ ਵੀ ਕਦੋਂ ਮੈਨੂੰ ਫਿਰ ਮੌਕਾ ਮਿਲੇ, ਅਤੇ ਤੁਸੀਂ ਸੋਚ ਕੇ ਵੇਖੋ ਵੀ ਹਾਲੇ ਇਹ ਉਹ ਵਾਲਾ ਦੌਰ ਆ ਜਿਹੜਾ ਆਪਾਂ ਫਿਰ ਵੀ ਠੀਕ ਠਾਕ ਜੀਵ ਕੇ ਆਏ ਹਾਂ। ਤੁਸੀਂ ਸੋਚੋ ਵੀ ਅੱਜ ਦਾ ਜਿਹੜਾ ਦੌਰ ਆ, ਆਪਾਂ ਫਿਊਚਰ 'ਚ ਇਹਦੇ ਵੱਲ ਨੂੰ ਘੁੰਮ ਕੇ ਕੀ ਵੇਖ ਰਹੇ ਹੋਵਾਂਗੇ, ਕੀ ਕਰਨ ਦੀ ਕੋਸ਼ਿਸ਼ ਆਪਾਂ ਕਰਾਂਗੇ, ਕਿਉਂਕਿ ਇੱਥੋਂ ਆਪਾਂ ਗਾਂਹ ਅੱਗੇ ਕੀ ਡਰਾਈਵ ਕਰਾਂਗੇ। ਇੱਥੇ ਤਾਂ ਸਭ ਖਿਚੜੀ ਬਣੀ ਪਈ ਆ, ਵੈਸੇ ਇਹ ਵੀ ਸੋਚਣ ਵਾਲੀ ਚੀਜ਼ ਆ ਨਾ। ਅੱਜ ਦੇ ਸਮੇਂ 'ਚ ਮੰਨ ਲਓ 5 ਸਾਲ ਬਾਅਦ ਤੁਸੀਂ ਮੰਨ ਲਓ ਅੱਜ ਦੇ 2026 ਚੋਂ 2025 ਚੋਂ ਕੀ ਕੱਢੋਗੇ ਤੁਸੀਂ, ਕਿਹੜਾ ਰਿਵਾਜ ਇੱਥੋਂ ਕੱਢੋਗੇ ਤੁਸੀਂ। ਚਲੋ ਇਹ ਵੀ ਛੱਡੋ, ਤੁਸੀਂ ਇਹ ਚਲੋ ਵੀ ਜਿੱਦਾਂ ਹੁਣ 26 ਚੱਲ ਰਿਹਾ, ਤੁਸੀਂ ਮੈਨੂੰ ਛੱਡੋ, ਦੱਸੋ ਵੀ 2020-21 ਚੋਂ ਕੀ ਕੱਢੋਗੇ।
1: ਉਹੀ ਤੇ ਬੱਚੇ ਜੋਕ ਵੀ ਚੱਲਿਆ ਸੀ ਬੜਾ, ਕਿ ਆਉਣ ਵਾਲੀ ਜਨਰੇਸ਼ਨ ਦਾ ਪਤਾ ਨਹੀਂ ਕੀ ਹੋਣਾ, ਕਿਉਂਕਿ ਇਹਨਾਂ ਦੇ ਜਿਹੜੇ ਬਜ਼ੁਰਗ ਆ ਅਸੀਂ ਹੋਣਾ, ਸਾਡੇ ਕੋਲ ਕੀ ਐਕਸਪੀਰੀਅੰਸ ਹੈ, ਕਿਉਂਕਿ ਆਪਣੇ ਤੇ ਬਜ਼ੁਰਗਾਂ ਕੋਲ ਤੇ ਕਿੰਨੀ, ਮਤਲਬ ਉਹਨਾਂ ਦੀ ਤੇ ਹਰ ਗੱਲ ਤੋਂ ਆਪਾਂ ਕੋਈ ਨਾ ਕੋਈ ਇੱਕ ਮਤਲਬ ਆਪਾਂ ਨੂੰ ਸਿੱਖ ਮਿਲਦੀ ਹੁੰਦੀ ਸੀਗੀ। ਜਿਹੜੇ ਵੱਡੇ ਬਜ਼ੁਰਗ, ਦਾਦੀਆਂ ਬਹਿ ਜਾਣਾ ਜਾਂ ਨਾਨੀਆਂ ਨੇ ਬਹਿ ਜਾਣਾ, ਕਿੰਨਾ ਕੁਛ ਉਹਨਾਂ ਨੇ ਸਿਖਾ ਦੇਣਾ। ਇੱਕ ਬੇਸਿਕਲੀ ਉਹਨਾਂ ਦੇ ਜੇ ਹੱਥ 'ਚ ਨਿੰਬੂ ਵੀ, ਉਹਨਾਂ ਨੇ ਉਸ ਦੀ ਵੀ 100 ਚੀਜ਼ਾਂ ਦੱਸ ਦੇਣੀਆਂ ਕਿ ਤੁਸੀਂ ਇਸ ਤੋਂ ਕੀ ਬਣਾ ਸਕਦੇ ਹੋ। ਤੇ ਸਾਡੀ ਜਨਰੇਸ਼ਨ ਗੂਗਲ ਕਰ ਲਓ, ਯੂਟਿਊਬ ਦੇਖ ਲਓ, ਕੁਛ ਕਰ ਲਓ
0: ਥੋੜਾ ਜਿਹਾ। ਮੈਂ ਨਾ ਕਈ ਵਾਰੀ ਇਸ ਗੱਲ ਨੂੰ ਹੀ ਕਈ ਵਾਰੀ ਨਾ ਬਹੁਤ ਲੋਕ ਓਵਰ ਨਹੀਂ ਹੈਗਾ, ਪਰ ਬਹੁਤ ਓਵਰ ਸਟੇਟਮੈਂਟ ਹੁੰਦੀ ਹੈ ਵੀ, ਕਿਉਂਕਿ ਰਿਐਲਿਟੀ ਕੁਛ ਹੋਰ ਵੀ ਹੋ ਸਕਦੀ ਹੈ ਉਹਦੇ ਆਸ ਪਾਸ, ਆਪਾਂ ਮਤਲਬ ਇੱਦਾਂ ਵੀ ਨਹੀਂ ਕਹਿ ਸਕਦੇ। ਫੋਰ ਐਗਜ਼ਾਮਪਲ ਜਿੱਦਾਂ ਤੁਸੀਂ ਯਾਦ ਕਰੋ ਜਿਹੜਾ ਤੁਸੀਂ ਉਹ ਕਹਿ ਰਹੇ ਹੋ ਸਮਾਂ, ਹੈ ਨਾ, ਅਤੇ ਉੱਥੇ ਮੈਨੂੰ ਜੋ ਯਾਦ

0: ਦਿਆ ਆ ਆਂਢ ਗਵਾਂਢ ਗਲੀ ਦੇ ਵਿੱਚ ਪਿੰਡ ਦੇ ਵਿੱਚ ਨਾ ਤੁਹਾਡੇ ਪਰਿਵਾਰ ਦੇ ਵਿੱਚੋਂ ਜਾਂ ਉਸ ਗਲੀ ਦੇ ਮੰਨ ਲਓ 15-20 ਘਰਾਂ ਦੇ ਵਿੱਚੋਂ ਸਿਰਫ ਇੱਕ ਜਨਾਨੀ ਹੁੰਦੀ ਸੀ ਜਿਹੜੀ ਚਾਰ ਵਧੀਆ ਪਾਉਂਦੀ ਸੀ ਹੁੰਦਾ ਸੀ ਨਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਉੱਥੇ ਹਰ ਇੱਕ ਦੇ ਹੱਥ ਦੇ ਵਿੱਚ ਪਤਾ ਨਹੀਂ ਕੀ ਸਕਿੱਲ ਕੋਈ ਲਈ ਫਿਰਦਾ ਸੀ ਚੀਜ਼ਾਂ ਤਾਂ ਇੱਦਾਂ ਹੀ ਚੱਲਦੀਆਂ ਆਈਆਂ ਆਲਵੇਜ਼ ਹੈ ਨਾ ਪਰ ਜਿਹੜੀ ਉਹ ਉਹ ਇੱਕ ਵੈਲਿਊ ਆ ਉਹ ਹੋਰ ਅਲੱਗ ਲੈਵਲ ਦੀ ਆ ਹੁਣ ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਵਾ ਇਹ ਕੰਮ ਮੰਨ ਲਓ ਤੁਸੀਂ ਸਿਆਲ ਦੇ ਵਿੱਚ ਤੁਸੀਂ ਪੰਜੀਰੀ ਬਣਾਉਣੀ ਆ ਤੇ ਅੱਜ ਕੱਲ੍ਹ ਕੌਣ ਕਿਸੇ ਨੂੰ ਕਿੰਨਾ ਕੁ ਕਿਤੇ ਕਹਿੰਦਾ ਵਾ ਜਾਂ ਕਮਰਸ਼ੀਅਲ ਐਂਗਲ ਤੋਂ ਕੋਈ ਬਣਾਵਾ ਲੈਂਦਾ ਤੇ ਜਾਂ ਫਿਰ ਉਹ ਯੂਟਿਊਬ ਵੇਖ ਕੇ ਬਣਾ ਲੈਂਦਾ ਤੁਸੀਂ ਪਹਿਲੀਆਂ ਦੇ ਵਿੱਚ ਇਹ ਹੁੰਦਾ ਸੀ ਵੀ ਈਵਨ ਉਹਦੇ ਲਈ ਵੀ ਤੁਹਾਨੂੰ ਪਿੰਡ 'ਚ ਆਈਡੈਂਟੀਫਾਈਡ ਹੁੰਦਾ ਸੀ ਵੀ ਫਲਾਣੀ ਜਨਾਨੀ ਨੇ ਬਣਾ ਕੇ ਦੇਣੀ ਆ ਹਨਾ ਨਾਨਕਿਆਂ ਨੇ ਲਿਆਉਣੀ ਆ ਤੇ ਫਲਾਣੇ ਨੇ ਬਣਾ ਕੇ ਦੇਣੀ ਹਰ ਇੱਕ ਨੂੰ ਨਹੀਂ ਆਉਂਦਾ ਹੁੰਦਾ
1: ਪਰਿਵਾਰ 'ਚ ਇੱਕ ਹੁੰਦਾ ਸੀਗਾ ਕਿ ਹਾਂ ਉਹਨੇ ਆ ਜਾਣਾ ਤੇ ਕੰਮ ਹੋ ਜਾਣਾ
0: ਹਰ ਇੱਕ ਦੀ ਪਰ ਇੰਨਾ ਜ਼ਰੂਰ ਸੀ ਵੀ ਹਰ ਇੱਕ ਦੀ ਅਲੱਗ ਅਲੱਗ ਸਪੈਸ਼ਲਿਟੀ ਸੀ ਤੇ ਕੋਈ ਕਿਸੇ 'ਚ ਉਹ ਨਹੀਂ ਐਵੇਂ ਟੰਗ ਅਡਾਉਂਦਾ ਇੰਨਾ ਕੁ ਜ਼ਰੂਰ ਹੈਗਾ ਸੀ ਵੀ ਹੁਣ ਅੱਜ ਕੱਲ੍ਹ ਇਹ ਆ ਵੀ ਹਰ ਇੱਕ ਨੇ ਇੱਕ ਦੂਸਰੇ ਦਾ ਕਰਕੇ ਵੇਖਣਾ ਭਾਵੇਂ ਉਹ ਚੰਗਾ ਕਰੇ ਭਾਵੇਂ ਮਾੜਾ ਕਰੇ ਉਹ ਡੰਡ ਵੀ ਲਾ ਦੇ ਤੇ ਉਹ ਕਹਿੰਦਾ ਮੈਂ ਨਵਾਂ ਕ੍ਰੀਏਟ ਕਰਤਾ
1: ਹੁਣ
0: ਬੰਦਿਆਂ ਦੇ ਕੰਮਾਂ 'ਚ ਵੀ ਇੱਦਾਂ ਹੀ ਬੰਦਿਆਂ ਦੇ ਕੰਮਾਂ 'ਚ ਵੀ ਇੱਦਾਂ ਹੀ ਬੰਦੇ ਉਹ ਵਾਲੇ ਦਾ ਇੰਤਜ਼ਾਰ ਕਰੀਦਾ ਸੀ ਜਿਹਨੂੰ ਧੜ ਲਿੰਬਣੀ ਆਉਂਦੀ ਹੋਵੇ ਉਹ ਵਾਲੇ ਬੰਦੇ ਨੂੰ ਪਹਿਲਾਂ ਕਹਿ ਕੇ ਰੱਖੀਦਾ ਜਿਹਨੂੰ ਮੂਸਲ ਬੰਨਣਾ ਆਉਂਦਾ ਹੋਵੇ ਉਹ ਸਦਾ ਤੁਹਾਡੇ ਲਈ ਸ਼ਬਦ ਹੈ ਵੀ ਹੁਣ ਨਾ ਪਤਾ ਹੋਵੇ
1: ਪਰ ਮੰਜੀ ਦਾ ਕਹਿ ਲਓ ਨਿਵਾਰ
0: ਮੰਜੀ ਕਹਿ ਲਓ ਮੰਜੀ ਬੁਣਨ ਵਾਲੀ ਵੀ ਕੋਈ ਕੋਈ ਹਾਂ ਕੋਈ ਨਾ ਕੋਈ ਸੁਚੱਜੀ ਜਾਂ ਸੁਚੱਜਾ ਹੁੰਦਾ ਸੀ
1: ਮੇਰੇ ਤਾਇਆ ਜੀ ਨੇ ਆਉਣਾ ਤੇ ਮਤਲਬ ਜਿਹੜੀ ਵੀ ਹੁਣ ਐਕਸਟਰਾ ਹੁੰਦੀ ਮੰਜੀਆਂ ਤੇ ਉਹਨਾਂ ਨੇ ਫਿਕਸ ਕਰਨੀ ਜਾਂ ਤੇ ਫਿਰ ਮੇਰੇ ਦਾਦਾ ਜੀ ਨੇ ਕਿਉਂਕਿ ਮੇਰੇ ਪਾਪਾ ਨੂੰ ਨਹੀਂ ਆਉਂਦੀ ਸੀਗੀ ਜਾਂ ਦੂਜੇ ਤਾਇਆ ਜੀ ਨੂੰ ਨਹੀਂ ਆਉਂਦੀ ਸੀ ਤੇ ਅਸੀਂ ਵੇਟ ਮੈਂ ਕਿਹਾ ਆਹੋ ਤੁਹਾਡਾ ਇਹ ਚੰਗਾ ਕਿ ਜਦੋਂ ਵੀ ਮੈਂ ਆਉਣਾ ਇੱਕ ਤਾਂ ਪਹਿਲਾਂ ਮੈਨੂੰ ਇਹ ਕੰਮ ਦੇਣਾ ਤੇ ਹੁਣ ਉਹੀ ਤਾਇਆ ਜੀ ਉਹ ਸੁਡਕੂ ਖੇਲਦੇ ਕੁਛ ਹੈ ਬੱਚੇ ਨਹੀਂ ਕਰਨ ਨੂੰ
0: ਜਿੱਥੇ ਤੁਹਾਡਾ ਇੰਟਰਸਟ ਹੁੰਦਾ ਨਾ ਉਹ ਤੁਸੀਂ ਚੀਜ਼ ਸਿੱਖ ਲੈਂਦੇ ਸੀ ਇਸੇ ਤਰ੍ਹਾਂ ਦੇ ਨਾਲ ਬੁਣਤੀ ਆ ਹਨਾ ਕਰੋਸ਼ੀਆ ਵਾ ਸਵੈਟਰ ਬੁਣਨੇ ਆ ਮਤਲਬ ਇਹ ਨਹੀਂ ਵੀ ਵਾਹਵਾ ਵੱਡੀ ਵੋਲਿਊਮ ਸੀ ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਹਰ ਇੱਕ ਸੁਚੱਜਾ ਸੀ ਉਸ ਕੰਮ ਦੇ ਵਿੱਚ ਹਰ ਇੱਕ ਨੂੰ ਹਰ ਇੱਕ ਕੰਮ ਨਹੀਂ ਆਉਂਦਾ ਉਹ ਆਪਾਂ ਜਦੋਂ ਹੁਣ ਬੀਤੇ ਸਮੇਂ ਦੀ ਗੱਲ ਕਰਦੇ ਹਾਂ ਤੇ ਫਿਰ ਆਪਾਂ ਸਾਰਾ ਕੁਛ ਜਿਹੜਾ ਉਹ ਇੱਕੋ ਪੱਲੇ ਬੰਨ ਦਿੰਦੇ ਹਾਂ ਪਰ ਇੰਨੀ ਖੂਬਸੂਰਤੀ ਜ਼ਰੂਰ ਆ ਵੀ ਇੱਕ ਦੂਸਰੇ ਦੇ ਵਿੱਚ ਟੰਗ ਨਹੀਂ ਹਿੜਾਉਂਦੇ ਇੱਕ ਜੇ ਮੰਨ ਲਓ ਫੋਰ ਐਗਜ਼ਾਮਪਲ ਇੱਕ ਪਰਿਵਾਰ 'ਚੋਂ ਲਾ ਲਓ ਤੁਸੀਂ ਅਤੇ ਇੱਕ ਭੈਣ ਭਰਾ ਜਿਹੜਾ ਵਾ ਉਹ ਧਾਰਾਂ ਧੂਰਾਂ 'ਚ ਆਉਣ 'ਚ ਬਹੁਤ ਵਧੀਆ ਸੀ ਉਹਦਾ ਇੰਟਰਸਟ ਉੱਧਰਲੇ ਪਾਸੇ ਸੀ ਉਹਨੂੰ ਕੋਈ ਲੋੜ ਨਹੀਂ ਇੱਧਰਲੇ ਪਾਸੇ ਆ ਕੇ ਤੇ ਕੋਟੀਆਂ ਸਵੈਟਰਾਂ ਝਾਤੀ ਮਾਰੇ ਇੱਕ ਕੋਈ ਰੋਟੀ ਪਕਾਉਣ ਦੇ ਵਿੱਚ ਬਹੁਤ ਵਧੀਆ ਸੀ ਉੱਧਰਲੇ ਪਾਸੇ ਚੁੱਲ੍ਹੇ ਚੌਂਕੇ ਦੀ ਉਹਨੂੰ ਮੁਹਾਰਤ ਸੀ ਉਹਨੇ ਕੋਈ ਜ਼ਰੂਰੀ ਨਹੀਂ ਆ ਵੀ ਉਹਨੇ ਜਾ ਕੇ ਤੇ ਬਾਹਰ ਅਤੇ ਜੇ ਚਾਰ ਭੈਣਾਂ ਸੀ ਤਾਂ ਚੌਹਾਂ ਦੇ ਵਿੱਚੋਂ ਕੋਈ ਇੱਕ ਹੁੰਦੀ ਸੀ ਜਿਹੜੀ ਮਾਰ ਖੋੜੀ ਜਿਹੜੀ ਦੋ ਦੋ ਚਾਰ ਚਾਰ ਕਿਲੋਮੀਟਰ ਦੂਰ ਜਾ ਕੇ ਅਤੇ ਰੋਟੀ ਪਾਣੀ ਚੁੱਕ ਕੇ ਦੇ ਆਉਂਦੀ ਹੁੰਦੀ ਸੀ ਹਰ ਇੱਕ ਦੀ ਅਲੱਗ ਅਲੱਗ ਇੱਕ ਸਪੈਸ਼ਲਿਟੀ ਸੀ ਅਤੇ ਇੱਕ ਦੂਸਰੇ 'ਚ ਟੰਗਾਂ ਘੱਟ ਹੀ ਡਾਉਂਦੇ ਸੀ ਲੋਕੀ
1: ਮੈਨੂੰ ਪਰ ਇਹ ਉਸ ਟਾਈਮ ਦਾ ਜਿਹੜਾ ਟਾਈਮ ਸੀ 80s ਦਾ ਕਹਿ ਲਓ ਜਾਂ 90s ਦਾ ਕਹਿ ਲਓ ਨਾ ਉਸ ਟਾਈਮ 'ਤੇ ਇੱਕ ਕਲਚਰ ਬੜਾ ਸਟਰੋਂਗ ਸੀਗਾ ਜਿਹੜਾ ਮੁਹੱਲੇ ਦਾ ਨਾ ਹਰ ਮੁਹੱਲੇ ਦੇ ਵਿੱਚ ਇੱਕ ਮਤਲਬ ਹੁਣ ਜਿਵੇਂ ਸਬਬਸ ਹੈ ਆਪਾਂ ਨੂੰ ਕਈ ਵਾਰੀ ਤਾਂ ਪਤਾ ਵੀ ਨਹੀਂ ਹੁੰਦਾ ਕਿ ਨਾਲ ਦੇ ਘਰ 'ਚ ਕੌਣ ਰਹਿ ਰਿਹਾ ਹੁਣ ਇੱਥੇ ਦੀ ਛੱਡ ਦਿਓ ਜਿਵੇਂ ਮੁੰਬਈ ਅਸੀਂ ਰਹਿ ਕੇ ਆਇਆ ਲਿਟਰਲੀ ਸਾਨੂੰ ਅੱਜ ਕੁਦਰਤੀ ਅੱਜ ਗਣਪਤੀ ਅਤੇ ਮੇਰੇ ਮੂੰਹ ਤੋਂ ਉਹੀ ਗੱਲ ਇੱਕਦਮ ਯਾਦ ਆਈ ਕਿ ਗਣਪਤੀ ਦੇ ਵਿੱਚ ਪਤਾ ਚੱਲਦਾ ਸੀਗਾ ਕਿ ਸਾਹਮਣੇ ਵਾਲੇ ਘਰ 'ਚ ਕੌਣ ਰਹਿੰਦੇ ਦੇਸ਼ਮੁਖ ਰਹਿੰਦੇ ਦੇਸਾਈ ਰਹਿੰਦੇ ਜਾਂ ਕੋਈ ਸਿੰਘ ਸਾਹਿਬ ਰਹਿੰਦੇ ਕਿਉਂਕਿ ਗਣਪਤੀ ਦਾ ਟਾਈਮ ਵੀ ਇੱਦਾਂ ਹੁੰਦਾ ਸੀ ਕਿ ਮੁੰਬਈ ਦੇ ਵਿੱਚ ਆਲੇ ਦੁਆਲੇ ਦੇ ਘਰਾਂ ਦੇ ਦਰਵਾਜ਼ੇ ਖੁੱਲ੍ਹੇ ਰਹਿਣੇ ਜਾਂ ਤੁਸੀਂ ਅਲਾਊ ਹੁੰਦੇ ਸੀ ਕਿ ਤੁਸੀਂ ਕਿਸੇ ਦੇ ਵੀ ਘਰ ਜਾ ਕੇ ਆਰਤੀ ਅਟੈਂਡ ਕਰ ਲਓ ਅਤੇ ਉਹ ਅਦਰਵਾਈਜ਼ ਤੁਹਾਨੂੰ ਪਤਾ ਹੀ ਨਹੀਂ ਕੌਣ ਮਰ ਰਿਹਾ ਕੌਣ ਜੀ ਰਿਹਾ ਕੀ ਹੋ ਰਿਹਾ ਅਤੇ ਮੁਹੱਲਾ ਸਿਸ ਕਲਚਰ ਜਿਹੜਾ ਛੋਟੇ ਛੋਟੇ ਪਿੰਡਾਂ ਦੇ ਵਿੱਚ 80s ਔਰ 90s 'ਚ ਬੜਾ ਸਟਰੋਂਗ ਸੀਗਾ ਸਾਰੇ ਇੱਕ ਦੂਜੇ ਲਈ ਖੜੇ ਰਹਿੰਦੇ ਸੀਗੇ ਕਿਸੇ ਦੇ ਘਰ ਕੋਈ ਪਰੇਸ਼ਾਨੀ ਹੋਏ ਸਾਰੇ ਮਤਲਬ ਯੂਨਿਟੀ ਬਹੁਤ ਸੀਗੀ ਉਹ ਧੀਰੇ ਧੀਰੇ ਕਰਕੇ ਜਿਵੇਂ ਜਿਵੇਂ ਅੱਗੇ ਤੱਕ 90s ਜਾਂ ਫਿਰ ਅੱਗੇ ਜਾ ਕੇ 2000 ਆਏ ਜਾਂ ਹੁਣ 2026 ਦੀ ਗੱਲ ਕਰੀਏ ਕਿਹੜਾ ਸਭ ਦੇ ਕਿਸੇ ਬੱਚੇ ਬਾਹਰ ਹੈ ਕਿਸੇ ਦਾ ਜੇ ਇੰਡੀਆ ਦੇ ਵਿੱਚ ਹੀ ਮੈਟਰੋ ਸਿਟੀਜ਼ ਦੇ ਵਿੱਚ ਹੈ ਛੁੱਟੀਆਂ ਦੇ ਵਿੱਚ ਕਿਸੇ ਨੇ ਆਉਣਾ ਅਤੇ ਉਹਨਾਂ ਨੇ ਦੇਖਣਾ ਥੋੜ੍ਹਾ ਨਾ ਗੁਆਂਢ 'ਚ ਕੌਣ
0: ਸਾਡੇ ਕੋਲ ਘਰੋ ਘਰੀ ਸਾਰੀਆਂ ਸੁੱਖ ਸੁਵਿਧਾਵਾਂ ਨੇ ਚਲੋ ਚੰਗੀ ਗੱਲ ਵੀ ਆਏ ਮੰਗ ਮੰਗ ਕੇ ਲਈਆਂ ਨੇ ਆਪਾਂ ਤੇ ਖੈਰ ਵਾਪਸ ਆਪਾਂ ਫੇਰ ਉਸੇ ਤੇ ਆਉਣੇ ਸੋਸ਼ਲ ਮੀਡੀਆ ਦੇ ਉੱਤੇ ਜਿਹਨਾਂ ਨੂੰ ਨਹੀਂ ਪਤਾ ਸੋਸ਼ਲ ਮੀਡੀਆ ਦੇ ਉੱਤੇ ਟ੍ਰੈਂਡ ਚੱਲ ਰਿਹਾ ਵਾ ਕਿ ਹਰ ਕੋਈ ਆਪਣੀ 80s ਦੀਆਂ ਫੋਟੋਆਂ ਬਣਾ ਬਣਾ ਕੇ ਪਾ ਰਿਹਾ ਵਾ ਜਿੱਦਾਂ ਅਲੱਗ ਅਲੱਗ ਟ੍ਰੈਂਡ ਅਲੱਗ ਅਲੱਗ ਸਮੇਂ ਦੇ ਉੱਤੇ ਚੱਲਦੇ ਆ ਅਤੇ ਇਸ ਸਮੇਂ ਇਹ ਟ੍ਰੈਂਡ ਚੱਲ ਰਿਹਾ ਅਤੇ ਜੇਕਰ ਤੁਸੀਂ ਇਸ ਟ੍ਰੈਂਡ ਦੇ ਵਿੱਚੋਂ ਤੁਸੀਂ ਮਤਲਬ ਵਗਦੀ ਗੰਗਾ 'ਚੋਂ ਹੱਥ ਧੋਤੇ ਆ ਤੁਸੀਂ ਕੁਛ ਬਣਾਇਆ ਵਾ ਬਣਾ ਕੇ ਵੇਖਿਆ ਅਤੇ ਤੁਸੀਂ ਵੀ ਜ਼ਰੂਰ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਤੇ ਕਿਹੜੀ ਚੀਜ਼ ਤੁਸੀਂ ਮਿਸ ਕਰਦੇ ਹੋ ਉਸ ਸਮੇਂ ਦੀ ਉਹ ਤੁਸੀਂ ਸਾਂਝੀ ਕਰ ਸਕਦੇ ਹੋ ਸਾਡੇ ਨਾਲ ਅਤੇ ਇੱਧਰ ਸਾਡੇ ਨਾਲ ਗੁਰਨੇਕ ਭਾਅ ਜੀ ਨੇ ਅਤੇ ਫਿਰ ਆਪਾਂ ਇੱਕ ਇੱਕ ਮਿੰਟ ਮੈਂ ਚੈੱਕ ਕਰ ਲਵਾਂ ਬ੍ਰੇਕ ਦਾ ਹਾਂਜੀ ਸੋਰੀ ਭਾਅ ਜੀ ਬ੍ਰੇਕ ਦਾ ਟਾਈਮ ਹੀ ਹੋ ਹੀ ਗਿਆ ਸਾਡਾ ਅਤੇ ਆਪਾਂ ਆ ਕੇ ਤੁਹਾਡੇ ਨਾਲ ਕਰਦੇ ਹਾਂ ਗੱਲ ਇੱਕ ਨਿੱਕੀ ਜੀ ਬ੍ਰੇਕ ਲੈ ਕੇ ਵਾਪਸ ਕਰਦੇ ਰੇਡੀਓ ਹਾਂਜੀ 1674 ਏ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ। IME ਐਡਵਾਈਜ਼ਰ।
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨਚ,
4: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮ, ਪੂਜਾ ਆਈਟਮ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
7: ਹਾਂਜੀ ਰੇਡੀਓ।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au.
9: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes and smart keyless entry, plus a lifetime structural guarantee. Limited time only. Visit Kaplan Homes online or one of our display homes in Sydney. TNCs apply. License.

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਤੇ ਅੱਜ ਕੱਲ ਬਾਤਾਂ ਚੱਲ ਰਹੀਆਂ ਨੇ 80s ਦੇ ਟ੍ਰੈਂਡ ਉੱਤੇ ਜਿਹੜਾ ਕਿ ਇਸ ਟਾਈਮ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਮੇਰੇ ਨਾਲ ਨੇ ਜਸ਼ਪ੍ਰੀਤ
1: ਹਾਂਜੀ ਬਿਲਕੁਲ ਇਹ ਜਿਹੜਾ ਗਾਣਾ ਤੁਸੀਂ ਲਗਾਇਆ
0: ਕਿਹੜੀ ਫਿਲਮ ਦਾ ਵਾ
1: ਇਹ ਮੈਨੂੰ ਨਹੀਂ ਪਤਾ ਇਹ ਤੇ ਬਹੁਤ ਟਫ ਕੁਐਸਚਨ ਹੈ ਪਰ ਮੈਨੂੰ ਤਾਂ ਲੱਗਦਾ ਜਿਹੜੀ ਬਾਲੀਵੁੱਡ ਦੇ 80s ਦੀ ਦੇਖ ਲਓ ਜਾਂ 90s ਦੀ ਦੇਖ ਲਓ ਨਾ ਉਹ ਬੈਲ ਬੋਟਮ ਜੀਨਸ ਹੈ ਨਾ ਓਵਰ ਸਾਈਜ਼ ਵੱਡੇ ਵੱਡੇ ਚਸ਼ਮੇ ਤੇ ਵਾਲ ਵੀ ਕੁੜੀਆਂ ਦੇ ਨਾ ਖਿਲਰੇ ਜੇ ਕਰਲੀ ਜਾਂ ਮੁੰਡੇ ਜੇ ਵਾਲ ਕੱਟੇ ਉਹਨਾਂ ਦੀ ਵੱਡੀ ਵੱਡੀ ਕਲਮੇ ਹੈ ਨਾ ਅਲੱਗ ਹੀ ਉਹ ਫਿਰ ਇੱਦਾਂ ਹੁੰਦਾ ਸੀਗਾ ਸਾਰੇ ਉਹ ਹੀ ਉਸ ਤਰੀਕੇ ਦੇ ਕਰਾਉਂਦੇ
0: ਸਟੇ
1: ਕਰਦਾ ਸੀਗਾ ਕਿਉਂਕਿ ਸੋਸ਼ਲ ਮੀਡੀਆ ਨਹੀਂ ਸੀਗਾ ਔਰ ਟ੍ਰੈਂਡ ਵੀ ਨਾ ਮਤਲਬ ਮੈਨੂੰ ਲੱਗਦਾ ਸ਼ਹਿਰ ਸ਼ਹਿਰ ਟਰੈਵਲ ਕਰਦਾ ਸੀਗਾ ਸਭ ਤੋਂ ਪਹਿਲਾਂ ਮੁੰਬਈ ਦੇ ਵਿੱਚ ਬਾਲੀਵੁੱਡ ਸੀਗਾ ਤੇ ਮੁੰਬਈ ਦੇ ਵਿੱਚ ਟ੍ਰੈਂਡ ਆਉਣਾ ਮੁੰਬਈ ਤੋਂ ਮੈਨੂੰ ਲੱਗਦਾ ਦਿੱਲੀ ਜਾਂਦਾ ਸੀ ਫਿਰ ਧੀਰੇ ਧੀਰੇ ਕਰਕੇ ਬਾਕੀ ਛੋਟੇ ਸ਼ਹਿਰਾਂ ਚ ਫਿਰ ਦੂਜਾ ਮਤਲਬ ਮੈਨੂੰ ਲੱਗਦਾ ਦੀਵਾਲੀ ਜਾਂ ਈਦ ਤੇ ਹੀ ਟ੍ਰੈਂਡ ਚੇਂਜ ਹੁੰਦੇ ਸੀ ਕਿਉਂਕਿ ਨਵੀਂ ਫਿਲਮਾਂ ਉਦੋਂ ਆਉਂਦੀ ਸੀਗੀ ਤੇ ਉਦੋਂ ਤੱਕ ਚੱਲਦਾ ਸੀਗਾ ਕਿ ਨੈਕਸਟ ਤੱਕ
0: ਸੋ ਡਿਪੈਂਡ ਕਰਦਾ ਵੀ ਉਹਨੇ ਕੀ ਪਾਇਆ ਤੇ ਉਹ ਕਿੰਨੇ ਕਿੰਨੇ
1: ਪਾਉਂਦੇ ਤੇ ਹੁਣ ਤੇ ਤੁਸੀਂ ਦੇਖ ਲਓ ਹੁਣ ਦੂਜੇ ਦਿਨ ਹੀ ਤੁਸੀਂ ਟਿਕਟੋਕ ਤੇ ਲਾਈਵ ਦੇਖ ਲਓ ਸੂਟਾਂ ਵਾਲਿਆਂ ਦੇ
0: ਤੇ ਗਾਣਿਆਂ ਚ ਚੇਂਜ ਹੋ ਜਾਂਦਾ
1: ਉਹਨਾਂ ਦੇ ਤੇ ਹਰ ਦਿਨ ਹਰ ਟਾਈਮ ਤੁਹਾਨੂੰ ਇਦਾਂ ਲੱਗਦਾ ਪਹਿਲਾਂ ਤੇ ਕਈ ਵਾਰੀ ਤੇ ਮੈਨੂੰ ਉਹ ਵਾਲਾ ਟਾਈਮ ਵੀ ਆਉਂਦਾ ਕਿ ਮੰਮੀ ਨੇ ਕਹਿਣਾ ਇਹ ਵਾਲਾ ਨਾ ਲਓ ਇਹ ਚੱਲਦੇ ਫੈਸ਼ਨ ਦਾ ਕੱਪੜਾ ਇਹ ਥੋੜ੍ਹਾ ਫਿਰ ਤੁਸੀਂ ਬਾਅਦ ਚ ਮੁੜ ਕੇ ਪਾ ਸਕਦੇ ਹੋ ਪਰ ਹੁਣ ਤੇ ਜੇ ਤੁਸੀਂ ਐਵੇਂ ਸਦਾ ਬਾਹਰ ਜਾ ਪਾ ਲਿਆ ਤੇ
0: ਬਾਈ ਪਾਵਰ ਨਹੀਂ ਨਾ
1: ਅਪਣਾ ਹੀ ਨਹੀਂ ਸਕਦਾ
0: ਹੁਣ ਤੇ ਆ ਵੀ ਨਹੀਂ ਚੰਗਾ ਲੱਗੂਗਾ ਕੋਈ ਗੱਲ ਨਹੀਂ ਲੈ ਲਾਂਗੇ
1: ਹੋਰ ਲੈ ਲਾਂਗੇ
0: ਪਹਿਲਾਂ ਬਾਈ ਪਾਵਰ ਨਹੀਂ ਇੱਕ ਵਾਰੀ ਲਿਆ ਗਿਆ ਤੇ ਤੁਹਾਨੂੰ ਇਹ ਸੋਚਣਾ ਪੈਂਦਾ ਸੀ ਵੀ ਤੁਸੀਂ
1: ਕਿੱਥੇ ਕਿੱਥੇ ਹੰਡਾ ਸਕਦੇ
0: ਅਗਲੇ ਪਾ ਸਕਦੇ ਹੋ 4 ਸਾਲ ਗੁਰਨੇਕ ਭਾਈ ਨਾਲ ਗੱਲ ਕਰਦੇ ਆ ਆਪਾਂ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ
2: ਬਾਕੀ 80 ਦਾ ਤਾਂ ਰਣਜੋਤ ਜੀ ਏਦਾਂ ਆ ਬਈ ਹੋਰ ਜਦੋਂ ਟਾਈਮ ਚੇਤੇ ਕਰਦੇ ਆ ਨਾ ਤੇ ਸਾਡੀ ਉਦੋਂ ਚੜ੍ਹਦੀ ਜਵਾਨੀ ਦਾ ਟਾਈਮ ਸੀ
1: ਤੁਸੀਂ ਪ੍ਰੋਪਰ ਦੱਸ ਸਕਦੇ
0: ਮੁੱਛ ਫੁੱਟ ਦੀ ਹਾਂ
2: ਮੁੱਛਾ ਫੁੱਟ ਦੀ
0: ਹਾਂ ਯਾਰ
2: ਮੇਰਾ ਖਿਆਲ ਆ ਬਈ
1: ਤੁਸੀਂ 70 ਜੇ 70 ਵਾਲੇ ਨਹੀਂ ਹੋ
0: ਤੁਸੀਂ ਪੰਗੇ ਨਾ ਲਓ ਨਾ ਇਹਨਾਂ ਤੁਹਾਨੂੰ ਵੀ ਉਸੇ ਖਾਤੇ ਪਾ ਲੈਣਾ ਜੀ ਜਦੋਂ ਮਤਲਬ ਚੂਹੇ ਦੀ ਪੂਛ ਰਗੀਆਂ ਮੁੱਛਾਂ ਆਉਂਦੀਆਂ ਬਰੀਕ ਬਰੀਕ ਜਿਹੀਆਂ
2: ਆਉਣੀਆਂ ਸ਼ੁਰੂ ਹੋ ਗਈਆਂ ਆਈ ਤੇ 81-82 ਚ ਬੱਟ ਵੀ ਦੇਣਾ ਸ਼ੁਰੂ ਕਰਤਾ ਸੀ ਮਾੜਾ ਮੋਟਾ
0: ਮੱਠਾ ਮੱਠਾ ਜਾ
2: ਤੇ ਇੱਕ ਮੈਨੂੰ ਚੇਤੇ ਆ ਗਿਆ ਗੱਲ ਤੇ ਅਸੀਂ ਮੈਂ ਫਗਵਾੜੇ ਪੜ੍ਹਦਾ ਹੁੰਦਾ ਸੀ ਕਾਲਜ ਤਾਂ 83 ਦੀ ਗੱਲ ਆ ਤੇ ਮਾੜੀਆਂ ਮਾੜੀਆਂ ਮੁੱਛਾਂ ਸੀਗੀਆਂ ਤੇ ਬੱਸ ਚ ਬੈਠੇ ਤਾਂ ਮੇਰੇ ਨਾਲ ਸੀਨੀਅਰ ਮੁੰਡੇ ਵੀ ਜਾਂਦੇ ਹੁੰਦੇ ਸੀ ਮੈਂ ਸੀ ਫਸਟ ਈਅਰ ਚ ਤੇ ਉਹ ਬੱਸ ਇੱਕੋ ਹੀ ਹੁੰਦੀ ਸੀਗੀ ਉਹ ਕੰਡਕਟਰ ਬੜਾ ਵਧੀਆ ਹੁੰਦਾ ਸੀਗਾ ਤੇ ਉਹਨੇ ਸਾਨੂੰ ਚੜਾ ਲੈਣਾ ਆਮ ਸਾਨੂੰ ਪਾਸਾਂ ਵਾਲਿਆਂ ਨੂੰ ਦਰਕਾਰ ਹੀ ਦਿੰਦੇ ਹੁੰਦੇ ਤੇ ਉਹਨੇ ਮੈਨੂੰ ਕਹਿਣਾ ਹਨਾ ਤੇ ਬਹਿ ਜਾਓ ਸਾਨੂੰ ਮੈਨੂੰ ਉਹਨੇ ਕਹਿਣਾ ਆ ਜਾ ਬਈ ਛੋਟੂ ਬਹਿ ਜਾ ਵਧੀਆ ਬੰਦਾ ਸੀ ਉਹ ਤੇ ਬੱਸ ਵੀ ਪ੍ਰਾਈਵੇਟ ਸੀ ਪਰ ਹੁਣ ਮੈਨੂੰ ਸਾਨੂੰ ਦੋ ਤਿੰਨਾਂ ਜਾਣਿਆਂ ਨੂੰ ਸੀਟ ਤੇ ਬਹਾਲਣਾ ਤੇ ਉਹ ਅਸੀਂ ਏਦਾਂ ਬੈਠੇ ਤਾਂ ਉਹਦੀ ਪਿਛਲੀ ਸੀਟ ਤੇ ਬੈਠੇ ਹੋ ਤਾਂ ਮੈਂ ਏਦਾਂ ਨਾ ਮੁੱਛ ਨੂੰ ਏਦਾਂ ਕਰ ਜਾਵਾਂ ਆਪਣੇ ਨੂੰ ਮਾੜਾ ਮਾੜਾ ਵੱਟ ਦਵਾਂ ਉਦੋਂ ਚਾਅ ਬੜਾ ਆਉਂਦਾ ਜਦੋਂ ਉੱਗਦੀਆਂ ਹੁੰਦੀਆਂ ਨਾ
0: ਉਦੋਂ ਇਹ ਹੁੰਦਾ ਨਾ ਵੀ ਦਵਾ ਦਵਾ ਵੱਡਿਆਂ ਵਰਗੀਆਂ ਹੋ ਜਾਣ
2: ਹਾਂਜੀ ਤੇ ਉਹ ਡਰਾਈਵਰ ਨੇ ਨਾ ਡਰਾਈਵਰ ਨੇ ਦੇਖਿਆ ਸ਼ੀਸ਼ੇ ਚ ਤਾਂ ਮੈਨੂੰ ਕਹਿੰਦਾ ਛੋੜੇ ਤੇਰੀਆਂ ਨੂੰ ਵੱਟ ਨੀ ਆਉਣਾ ਨਾਲ ਦੇ ਭੌਦੀਆਂ ਨੂੰ ਦੇ ਲਾ ਮੈਂ ਕੱਚਾ ਜਿਹਾ ਹੋ ਗਿਆ ਕੱਚਾ ਜਿਹਾ ਕਰਤਾ ਉਹਨੂੰ ਇਹਨੂੰ ਮੈਂ ਮੁੜ ਕੇ ਫਿਰ ਮੈਂ ਆਹੋ ਠੀਕ ਗੱਲ ਤਾਂ ਸਹੀ ਆ ਵੀ ਕਹਿੰਦਾ ਤੇਰੀਆਂ ਨੀ ਅਜੇ ਵੱਟ ਵਾਲੀਆਂ ਹੋਈਆਂ ਨਾਲ ਦੀਆਂ ਹੁੰਦੇ ਨਾਲ ਦੇ ਨੀ ਹੁੰਦੇ ਤੇ ਜੋ ਜੀ ਇੱਕ ਤੇ ਉਦੋਂ ਦਾ ਦੁਖਦਾਈ ਪਹਿਲੂ ਇਹ ਸੀ ਭਈ ਅਸੀਂ 84 ਦੇਖੀ ਆ ਉਹ ਮਾੜਾ ਦੌਰ ਸੀ ਤੇ ਉਹ ਮੁੜ ਕੇ ਨਾ ਆਏ ਚਾਹੇ ਉਹ ਵਾਹਿਗੁਰੂ ਅੱਗੇ ਅਰਦਾਸ ਆ ਵੀ ਪੰਜਾਬ ਤੇ ਓਦਾਂ ਦਾ ਵਕਤ ਕਦੇ ਨਾ ਆਏ ਮੁੜ ਕੇ ਤੇ ਸਾਰੀ ਦੁਨੀਆਂ ਤੇ ਨਾ ਆਵੇ ਤੇ ਇੱਕ ਤੇ ਉਹ ਜਿਹੜਾ ਆ ਉਹ ਨੀ ਭੁੱਲਿਆ ਜਾ ਸਕਦਾ ਪਰ ਚੰਗੀਆਂ ਚੀਜ਼ਾਂ ਇਹ ਸੀਗੀਆਂ ਬਈ ਉਹਦਾ ਉਹਦਾ ਸਾਡੇ ਤੇ ਚਲੋ ਇੱਕ ਹੋਰ ਮੈਂ ਦੱਸਦਾ ਫੈਕਟ ਇਹ ਪਿਆ ਵੀ ਅਸੀਂ ਚੱਜ ਨਾਲ ਖੁੱਲ ਕੇ ਜਵਾਨੀ ਨੀ ਹੰਡਾਈ ਕਿਉਂਕਿ ਉਹ 80 ਕੁ ਤੋਂ ਸਾਨੂੰ ਜਵਾਨੀ ਚੜ੍ਹਨੀ ਸ਼ੁਰੂ ਹੋਈ ਤੇ 90-95 ਤੱਕ ਫਿਰ ਬੰਦਾ ਮਚਿਓਰ ਹੋ ਗਿਆ 30-32 ਸਾਲ ਦੇ 35 ਸਾਲ ਦੇ ਹੋ ਗਏ ਤਾਂ ਉਹ ਸਾਡੇ ਤੇ ਉਹ ਵਕਤ ਹੀ ਨਹੀਂ ਆਇਆ ਬਈ ਹੱਸ ਕੇ ਘੁੰਮ ਲਓ ਰਾਤ ਨੂੰ ਹਨੇਰੇ ਸਵੇਰੇ ਕਿਤੇ ਚੱਲ ਜਾਓ ਜਾਂ ਉੱਦਾਂ ਚੱਲ ਜਾਓ ਹਰ ਜਗ੍ਹਾ ਜਾਣੀ ਡਰ ਦਾ ਹੀ ਮਾਹੌਲ ਸੀ ਤੇ ਜੇ ਕਿਸੇ ਬੱਸ ਚੜ੍ਹਦੇ ਤਾਂ ਵੀ ਨਹੀਂ ਸੀ ਪਤਾ ਤਾਂ ਜੇ ਕਿਤੇ ਉੱਦਾਂ ਜਾਂਦੇ ਸੀ ਤਾਂ ਪਤਾ ਨਹੀਂ ਪੁਲਿਸ ਵਾਲਿਆਂ ਕਿੱਥੇ ਢਾਲਣਾ ਤੇ ਉਹ ਜਾਣੀ ਅਸੀਂ ਜੇ ਕਹੋ ਸਾਨੂੰ ਕਹੋ ਬਈ ਖਾਸ ਕਰ ਸਾਨੂੰ ਮੈਂ ਆਪਣੀ ਨਿੱਜੀ ਤਜਰਬੇ ਤੋਂ ਅਸੀਂ ਜਵਾਨੀ ਜਿੱਦਾਂ ਬੱਚੇ ਹੱਸ ਖੇਡ ਕੇ ਰਾਤ ਨੂੰ ਘੁੰਮਦੇ ਆ ਇੱਧਰ ਘੁੰਮਦੇ ਉਹ ਅਸੀਂ ਉਹ ਵਕਤ ਨਹੀਂ ਦੇਖਿਆ ਸਾਡੇ ਮਾਪੇ ਵੀ ਕਹਿੰਦੇ ਹੁੰਦੇ ਤਾਂ ਅਸੀਂ ਵੀ ਲੋਏ ਲੋਏ ਅੰਦਰ ਹੀ ਵੜ ਜਾਣਾ ਤੇ ਪਰ ਉਦੋਂ ਚੰਗੀਆਂ ਚੀਜ਼ਾਂ ਇਹ ਸੀ ਬਈ ਪਿੰਡਾਂ ਦੇ ਵਿੱਚ ਇਕੱਠੇ ਬਹਿਣਾ ਗਲੀ ਦੇ ਵਿੱਚ ਧੂਈ ਲਾ ਲੈਣੀ ਹਨਾ ਟੀਵੀ ਟੂਵੀ ਲਿਮਿਟਡ ਜਾਂ ਕਿਸੇ ਦੇ ਹੁੰਦੇ ਨਹੀਂ ਸੀ ਜੇ ਹੁੰਦੇ ਸੀ ਤਾਂ ਲਿਮਿਟਡ ਜਾਂ ਸਮੇਂ ਲਈ ਪ੍ਰੋਗਰਾਮ ਹੁੰਦੇ ਸੀ ਤੇ ਉੱਥੇ ਹਨਾ ਧੂਈਆਂ ਲਾ ਕੇ ਤੇ ਅੱਗ ਸੇਕਣੀ ਸਿਆਲਾਂ ਨੂੰ ਜਾਂ ਗਰਮੀਆਂ ਨੂੰ ਉਹ ਰੁੱਖਾਂ ਥੱਲੇ ਰੋਟੀ ਪਾਣੀ ਲੋਏ ਲੋਏ ਖਾ ਲੈਣਾ ਵੀ ਬੱਤੀ ਬੰਦ ਹੋ ਜਾਣੀ ਭਵੱਕੜ ਨਿਕਲ ਆਉਣੇ ਆ ਤੇ ਉਹ ਉੱਥੇ ਬਹਿ ਕੇ ਗੱਪਾਂ ਛੱਪਾਂ ਮਾਰਨੀਆਂ ਬਜ਼ੁਰਗਾਂ ਦੀਆਂ ਗੱਲਾਂ ਸੁਣਨੀਆਂ ਤੇ ਉਹ ਜਿਹੜਾ ਦੌਰ ਸੀ ਉਹ ਇੱਕ ਵਾਕਿਆ ਹੀ ਇੱਕ ਵਧੀਆ ਸੀ ਜਿੱਦਾਂ ਹੁਣ ਸੋਸ਼ਲ ਮੀਡੀਆ ਤੇ ਹੋਰ ਜੋ ਮਰਜ਼ੀ ਬੱਚਿਆਂ ਨੂੰ ਪਰੋਸੀ ਜਾਂਦੇ ਤੁਹਾਨੂੰ ਪਤਾ ਨੀ ਵੀ ਤੁਹਾਡਾ ਬੱਚਾ ਤੁਹਾਡੇ ਸਾਹਮਣੇ ਸੋਫੇ ਤੇ ਬੈਠਾ ਕੀ ਦੇਖਣ ਡਿਆ ਤੇ ਉਦੋਂ ਇਹ ਸੀ ਬਈ ਲੋਕੀ ਪਤਾ ਹੁੰਦਾ ਵੀ ਫਲਾਨਾ ਬੰਦਾ ਸਿਆਣਾ ਵੀ ਉਹਦੇ ਕੋਲ ਨਿਆਣੇ ਬਹਿੰਦੇ ਉਹਨਾਂ ਕੋਲ ਸਿਆਣੀ ਗੱਲ ਪਾਉਣੀ ਆ ਤੇ ਇਹ ਚੀਜ਼ਾਂ ਬਹੁਤ ਵਧੀਆ ਸੀ ਤੇ ਦੂਜਾ ਇਹ ਵੀ ਸੀ ਵੀ ਸਾਦਗੀ ਸੀ ਜੁੱਤੀ ਕੱਪੜਾ ਵੀ ਈਵਨ ਦੈਨ ਵਿਆਹ ਤੇ ਵੀ ਜਾਣਾ ਤਾਂ ਕਿਸੇ ਦੀ ਕੋਟੀ ਮੰਗ ਲੈਣੀ ਕਿਸੇ ਦਾ ਪਜਾਮਾ ਪੈਂਟ ਮੰਗ ਲੈਣੀ ਕਿਸੇ ਦੀ ਜੁੱਤੀ ਮੰਗ ਲੈਣੀ ਤਾਂ ਸਾਰੇ ਹੀ ਇੱਦਾਂ ਕਰਦੇ ਸੀ ਤੇ ਉਹਦੇ ਵਿੱਚ ਇੰਜੋਏ ਕਰੀਦਾ ਸੀ ਤੇ ਖਾਣ ਪੀਣ ਨੂੰ ਵੀ ਲੱਡੂ ਖਾਣ ਨੂੰ ਮਿਲ ਜਾਣੇ ਜਾਂ ਕਿਤੇ ਯਾਰ ਸਕੂਲੇ ਗੁਲਾਬ ਜਾਮਣਾ ਤਾਂ ਬਰਾਤ ਨੂੰ ਮਿਲਦੇ ਹੁੰਦੇ ਸੀ ਚਾਚੀਆਂ ਨੂੰ ਹਨਾ ਤੇ ਉਹਦੇ ਚ ਬੜਾ ਆਨੰਦ ਸੀਗਾ ਤੇ ਜੇ ਕਿਤੇ ਕੋਈ ਪ੍ਰਾਹੁਣੇ ਮਾਸੀ ਨੇ ਤਾਈ ਨੇ ਕਿਤੇ ਭੂਆ ਨੇ ਜਾਂ ਮਾਮੀ ਨੇ ਆਉਣਾ ਤਾਂ ਉਹਨੇ ਕੇਲੇ ਲਿਆਉਣੇ ਉਹ ਬਸ ਜਿੰਨੀ ਕੁ ਦੇਰ ਨੂੰ ਉਹਨੂੰ ਪਾਣੀ ਪੂਣੀ ਪਿਆਉਂਦੇ ਹੁੰਦੇ ਉਨੀ ਕੁ ਦੇਰ ਢੋਲੇ ਦੁਆਲੇ ਘੁੰਮੀ ਜਾਣਾ ਸਾਨੂੰ ਵੀ ਟੱਕਰ ਜੇ ਹੈ ਤੇ ਉਹ ਬੜੀਆਂ ਵਧੀਆ ਚੀਜ਼ਾਂ ਸੀ ਉਹਨਾਂ ਦਾ ਆਨੰਦ ਸੀਗਾ ਤੇ ਲੋਕੀ ਸਾਦੇ ਵੀ ਸੀ ਜੇ ਕਿਸੇ ਜਾਣਾ ਕਿਸੇ ਨੇ ਘਰੋਂ ਸਾਡੇ ਦਾ ਇਹ ਹੁੰਦਾ ਅੰਬ ਬਹੁਤ ਹੁੰਦੇ ਸੀ ਜਦੋਂ ਕਿਸੇ ਨੇ ਜਾਣਾ ਆਪਣੇ ਘਰ ਦੇ ਅੰਬ ਲੈ ਜਾਣੇ ਜਾਂ ਸੰਤਰਾ ਸੁੰਤਰਾ ਵੀ ਅਸੀਂ ਬੀਜਦੇ ਸੀ ਸੰਤਰੇ ਲੈ ਜਾਣੇ ਜਾਂ ਬੇਰ ਹੁੰਦੇ ਸੀ ਸਾਡੇ ਉਹ ਥੋੜਾ ਜਿਹਾ ਨਾ ਇੱਧਰ ਫਰੂਟ ਦਾ ਜ਼ਿਆਦਾ ਸੀਗਾ ਰੁੱਖਾਂ ਦਾ ਜ਼ਿਆਦਾ ਸੀ ਤੇ ਉਹ ਇੱਕ ਇਹ ਚੀਜ਼ ਉੱਥੇ ਤਾਂ ਤਕਰੀਬਨ ਹੁਣ ਖਤਮ ਆ ਅਸੀਂ ਚੋਕਲੇਟਾਂ ਤੇ ਮਠਿਆਈਆਂ ਤੇ ਆ ਗਏ ਜਿਹੜਾ ਕਿ ਮੈਨੂੰ ਮਹਿੰਗੇ ਵੀ ਆ ਤੇ ਹੈਲਦੀ ਵੀ ਨਹੀਂ ਹੈਗੇ ਤਾਂ ਉਹ ਨਹੀਂ ਬਹੁਤੇ ਵਧੀਆ ਲੱਗਦੇ ਮੈਨੂੰ ਹਨਾ ਤੇ ਬਾਕੀ ਇੱਥੇ ਇਹ ਚੀਜ਼ ਮੈਂ ਦੇਖੀ ਆ ਕਿ ਸ਼ਹਿਰਾਂ ਦਾ ਤਾਂ ਹਾਲ ਵੱਖਰਾ ਆ ਪਰ ਪਿੰਡਾਂ ਦੇ ਵਿੱਚ ਜਿੱਧਰ ਸਾਡਾ ਫਾਰਮ ਆ ਉੱਥੇ ਅੱਜ ਵੀ ਇਹ ਨਾ ਗੋਰਿਆਂ 'ਚ ਇਹ ਚੀਜ਼ ਹੈਗੀ ਆ ਜੀ ਹੁਣ ਮੈਂ ਇੱਕ ਛੋਟੀ ਜਿਹੀ ਫਾਰਮ ਦੇ ਬਾਹਰ ਐਵੇਂ ਅਸੀਂ ਓਨੈਸਟੀ ਸ਼ੋਪ ਜਿਹੀ ਰੱਖੀ ਆ ਉੱਥੇ ਜਿਹੜੀ ਵੀ ਚੀਜ਼ ਉਹ ਸੰਤਰੇ ਹੋਣ ਤਾਂ ਸੰਤਰਿਆਂ ਦੇ ਬੈਗ ਰੱਖ ਦੇ ਤੇ ਜਦੋਂ ਦੁਹਾਣੇ ਖਰਬੂਜੇ ਹੁੰਦੇ ਉਹ ਰੱਖ ਦੇ ਆ ਕੱਦੂ ਰੱਖਦੇ ਤੇ ਇਹ ਜਦੋਂ ਵੀ ਕਿਸੇ ਦੇ ਜਾਂਦੇ ਆ ਤਾਂ ਕਈ ਵਾਰੀ ਫਿਰ ਉੱਥੇ ਮਿਲਦੇ ਜਾਂ ਗੱਲਬਾਤ ਹੁੰਦੀ ਆ ਜੇ ਅਸੀਂ ਲਾਗੇ ਹੋਈਏ ਤਾਂ ਉਹ ਫਿਰ ਗੱਲਾਂ ਬਾਤਾਂ ਕਰਦੇ ਜੇ ਇਹਨੂੰ ਚੀਜ਼ ਵੀ ਲੈਣੀ 10 ਮਿੰਟ ਖੜ ਕੇ ਗੱਲ ਕਰਨੀ ਫਿਰ ਚੀਜ਼ ਚੱਕਣੀ ਫਿਰ ਕਹਿਣਾ ਆ ਤੇਰਾ ਵੀ ਫਲਾਨੀ ਵਾਰ ਮੈਂ ਹਦਵਾਣਾ ਲੈ ਕੇ ਗਿਆ ਸੀ ਮੇਰੀ ਮਾਂ ਨੂੰ ਬੜਾ ਪਸੰਦ ਆਇਆ ਹੁਣ ਅੱਜ ਫਿਰ ਮਾਂ ਨੂੰ ਮਿਲਣ ਚੱਲਿਆ ਹਦਵਾਣਾ ਲੈ ਕੇ ਜਾਣਾ ਜਾਂ ਕੁੜੀ ਨੂੰ ਮਿਲਣ ਚੱਲਿਆ ਖਰਬੂਜਾ ਖਾਣਾ ਜਾਂ ਸੰਤਰੇ ਖਾਣੇ ਭੈਣ ਲਈ ਏਦਾਂ ਦੀਆਂ ਗੱਲਾਂ
1: ਸੋਸ਼ਲ ਬੌਂਡ ਬਹੁਤ ਸੀਗਾ ਪਹਿਲਾਂ ਵੀ ਤੇ ਵਾਕਈ ਹੁਣ ਵੀ ਜਿਹੜੇ ਰੀਜਨਲ ਮੈਂ ਵੀ ਹੁਣ ਰੀਜਨਲ ਜਿਹੜਾ ਰਹਿ ਕੇ ਆਇਆ ਸੀ ਡਾਰਵਿਨ ਉੱਥੇ ਸਟਿਲ ਕਲਚਰ ਸੀਗਾ ਕਿ ਹਾਂ ਮਤਲਬ ਜਿਵੇਂ ਮੈਂਗੋ ਪਿਕਿੰਗ ਕਰਕੇ ਲੈ ਕੇ ਆਉਣਾ ਤੇ ਜ਼ਿਆਦਾ ਆ ਗਏ ਤੇ ਉਹਨਾਂ ਨੇ ਨੌਕ ਕਰਕੇ ਭਾਵੇਂ ਤੁਸੀਂ ਉਹਨਾਂ ਦਾ ਨਾਂ ਵੀ ਨਹੀਂ ਜਾਣਦੇ ਉਹਨਾਂ ਨੇ ਕਿਹਾ ਕਹਿਣਾ ਕਿ ਅਸੀਂ ਮੈਂਗੋ ਪਿਕਿੰਗ ਕਰਕੇ ਆਏ ਹਾਂ ਤੇ ਉਹਨਾਂ ਨੇ 8-10 ਐਵੇਂ ਅੰਬ ਦੇ
0: ਦੇਣੇ
1: ਹਾਂਜੀ ਹਾਂ ਤੇ ਉਹ ਕਲਚਰ ਜਿਹੜਾ ਪਹਿਲਾਂ 80s ਜਾਂ 90s 'ਚ ਸੀਗਾ ਉਹ ਵੱਡੇ ਸ਼ਹਿਰਾਂ 'ਚ ਤੇ ਮਿਸਿੰਗ ਹੈ ਹੁਣ
2: ਰਿਲੇਸ਼ਨ ਹੈਗੇ ਆ ਤੇ ਕਈਆਂ ਦੇ ਕਈ ਵਾਰੀ ਕੋਈ ਛੋਟੇ ਮੋਟੇ ਫੰਕਸ਼ਨ ਤੇ ਬੁਲਾ ਲੈਂਦੇ ਆ ਜਾਣਾ ਪੈਂਦਾ ਤਾਂ ਜਦੋਂ ਜਾਣੇ ਆ ਨਾ ਇਹ ਜਦੋਂ ਵੀ ਆਉਣਗੇ ਸਾਡੇ ਤਾਂ ਹੁਣ ਤੁਸੀਂ ਇੱਥੇ ਵੇਖੋ ਵੀ ਜਾਓਗੇ ਪੱਗ ਨਾਲ ਟਾਈ ਮੈਚ ਹੋਣੀ ਚਾਹੀਦੀ, ਟਾਈ ਨਾਲ ਕਮੀਜ਼ ਮੈਚ ਹੋਣੀ ਚਾਹੀਦੀ, ਕਮੀਜ਼ ਨਾਲ ਪਜਾਮਾ ਤੇ ਪਜਾਮੇ ਨਾਲ ਜੁੱਤੀ ਹੈ ਤੇ ਨਾਲੇ ਤੀਵੀਂ ਆਦਮੀ ਦੋਵਾਂ ਦੇ ਕੱਪੜੇ ਮੈਚ ਹੋਣੇ ਚਾਹੀਦੇ, ਓਦਾਂ ਭਾਵੇਂ ਸਾਡਾ ਦੁਬਾਲਾ ਨਿਕਲ ਜੇ ਤੇ ਹਾਂਜੀ ਤੇ ਉਹ ਮੇਨਾ ਵੀ ਏਦਾਂ ਹੁੰਦਾ ਨਾ ਮੈਨੂੰ ਕਈ ਵਾਰੀ ਹੁਣ ਕਹਿੰਦੇ ਆ ਵੀ ਨਹੀਂ ਜੀ ਤੁਹਾਡੀ ਆ ਪੱਗ ਨੀ ਮੈਚ ਹੁੰਦੀ, ਮੈਂ ਫਿਰ ਕੀ ਮੈਚ ਪੱਗ ਪੱਗ ਆ ਸਾਨੂੰ ਤਾਂ ਪਤਾ ਨੀ ਮੈਚ ਕਿੱਦਾਂ ਹੁੰਦੀ ਹੁੰਦੀ ਸੀ,
1: ਹਰ ਫੰਕਸ਼ਨ ਦੇ ਮੈਚ ਕਰਕੇ ਆਉਂਦੇ ਹੋ ਤੇ ਕਹਿੰਦੇ ਸਾਨੂੰ ਪਤਾ ਨੀ ਹੈ
0: ਕੁੜੀਆਂ ਨੋਟ ਕਰਦੀਆਂ
2: ਉਧਰੇ ਸ਼ਾਮਲ ਕਰਨਾ ਪੈਣਾ
1: ਵੈਸੇ ਕਹਿੰਦੇ ਅਸੀਂ ਸਾਦੇ ਤੇ ਇੱਕ ਹੈਡ ਟੂ ਟੋ ਪੂਰਾ ਗਿਣਾਤਾ ਇੱਕ ਇੱਕ ਚੀਜ਼ ਪੱਗ ਇੱਕ ਕੋਟ ਸ਼ਰਟ
0: ਇੱਕ ਸਾਲੀ ਭਾਈ ਦੀ ਸਾਈਪ੍ਰਸ ਚੱਲ ਗਈ ਆ ਵੇਖ ਲਓ ਤੁਹਾਨੂੰ ਐਡ ਕਰ ਲੈਣਾ ਇਹਨਾਂ
2: ਮੈਂ ਤਾਂ ਕਿਹਾ ਵੈਕੈਂਸੀ ਇੱਕ ਖਾਲੀ ਆ ਪਰ ਟੈਸਟ ਟੁਸਟ ਲੈਣਾ ਪੈਣਾ ਪਹਿਲਾਂ ਹਨਾ ਬੰਦਾ ਪੂਰਾ ਵੀ ਉਤਰੇ ਨਾ
0: ਏਰੀਆ ਟੈਸਟ
1: ਪਰ ਇਹ ਹੈ ਵਾਕਈ ਪੁਰਾਣੇ ਟਾਈਮ ਦਾ ਸੋਸ਼ਲ ਜਿਹੜਾ ਸੀ ਨਾ ਸੋਸ਼ਲ ਸਟਰਕਚਰ ਉਹ ਬੜਾ ਸੋਹਣਾ ਸੀਗਾ ਜਿਵੇਂ ਹਰ ਦੁਕਾਨ ਭਾਵੇਂ ਤੁਸੀਂ ਕਿਰਾਣੇ ਦੀ ਦੁਕਾਨ ਤੇ ਚਲੇ ਜਾਓ ਉਹਨਾਂ ਨਾਲ ਤੁਹਾਡਾ ਖਾਤਾ ਚੱਲਣਾ ਹੈ ਉਹਨਾਂ ਨੇ ਐਵੇਂ ਤੁਸੀਂ ਨਾ ਇੱਕ ਮਤਲਬ ਕਿੰਨੀ ਆਪਣੀ ਜਨਰੇਸ਼ਨ ਤੋਂ ਉਹਨਾਂ ਦੇ ਨਾਲ ਤੁਹਾਡੀ ਹੁੰਦੀ ਹੈ ਕਿ ਹਾਂ ਇਸੀ ਦੁਕਾਨ ਤੋਂ ਸਮਾਨ ਆਏਗਾ ਘਰ ਦਾ ਹਨਾ ਹੁਣ ਤੇ ਆਪਾਂ ਕਿਤੇ ਵੀ ਚੜ ਜਾਂਦੇ ਭਾਵੇਂ ਸੂਟਾਂ ਦੀ ਸ਼ੋਪ ਹੋਏ ਬੂਟਾਂ ਦੀ ਸ਼ੋਪ ਹੋਏ ਦਵਾਈਆਂ ਦੀ ਸ਼ੋਪ ਹੋਏ ਹਰ ਇੱਕ ਪਹਿਲਾਂ ਇੱਕ ਹੁੰਦਾ ਸੀਗਾ ਕਿ ਤੁਹਾਡੀ ਫਿਕਸ ਹੁੰਦੀ ਸੀ ਉਹਨਾਂ ਦੇ ਨਾਲ ਤੁਹਾਡੀ ਸਾਂਝ ਬੜੀ ਪੁਰਾਣੀ ਹੁੰਦੀ ਸੀਗੀ
0: ਬਹੁਤ ਗਾਂ ਲੰਘ ਗਿਆ ਹੁਣ
2: ਪਰਨਜੋ ਜੀ ਏਦਾਂ ਹੈਗਾ ਵੀ ਓਦਾਂ ਮੇਰੀ ਤਮੰਨਾ ਹੈਗੀ ਆ ਵੀ ਜੇ ਕਿਤੇ ਮੈਂ ਭਰਜਾਈ ਤੁਹਾਡੀ ਨਾਲ ਵੀ ਗੱਲ ਕਰਦਾ ਵੀ ਕਿਤੇ ਅਸੀਂ ਕੋਈ ਏਦਾਂ ਦੀ ਦਵਾਈ ਦੁਈ ਮਿਲੀ ਖਾ ਕੇ ਅਸੀਂ ਉਹ 80,000 ਕੇ ਹੋਜੀਏ ਪਰ ਹੁਣ ਬੱਤ ਕਰੋ ਹੁਣ ਹੁਣ ਹੁਣ ਤਾਂ ਅੱਗੇ ਨੂੰ ਜਾਣਾ ਪਿੱਛੇ ਨੂੰ ਨੀ ਕਿਸੇ ਨੇ ਜਾਣਾ
0: ਸਹੀ ਗੱਲ ਹੈ ਆਪਾਂ ਸਾਰਾ ਕੁਛ ਹੀ ਉਹ ਚਾਹੁੰਦੇ ਹਾਂ ਜਿਹੜਾ ਸਾਡੇ ਕੋਲ ਖੁਸ ਗਿਆ ਜਿਹੜਾ ਸਾਡੇ ਕੋਲ ਬੀਤ ਗਿਆ
2: ਪਰ ਜੋ ਜੀ ਇੱਕ ਅੱਜ ਕੱਲ ਦੇ ਦੌਰ ਚ ਨਾ ਸੋਰੀ ਮੈਂ ਤੁਹਾਡੀ ਗੱਲ ਟੋਕਤੀ ਆ ਮੈਨੂੰ ਜਿਹੜੀ ਨਾ ਇੱਕ ਗੱਲ ਵਧੀਆ ਲੱਗਦੀ ਜਾਂ ਤਾਂ ਉਹ ਮੇਰੇ ਐਕਸਪੀਰੀਅੰਸ ਵਿੱਚ ਹੀ ਆ ਜਿਹੜੇ ਬੱਚੇ ਆ ਨਾ ਹੁਣ ਸਾਡੇ ਖਾਸ ਕਰ ਬਹੁ ਗਿਣਤੀ ਬੱਚਿਆਂ ਦੀ ਆ ਉਹ ਖਾਣ ਪੀਣ ਦੇ ਮਾਮਲੇ ਚ ਥੋੜੇ ਜਿਹਾ ਹੈਲਥ ਕੋਨਸ਼ੀਅਸ ਬਹੁਤ ਆ ਬਹੁਤ ਗਿਣਤੀ ਬੱਚਿਆਂ ਦੀ ਹੈਲਥ ਕੋਨਸ਼ੀਅਸ ਆ ਕੁਛ ਜਿਹੜੇ ਹੈਗੇ ਨਹੀਂ ਜਿਹੜੇ ਬੱਚੇ 15-16 ਸਾਲ ਟੱਪ ਗਏ ਆ ਨਾ ਉਹ ਜਿਮ ਨੂੰ ਪਸੰਦ ਕਰਦੇ ਆ ਹੈਲਦੀ ਫੂਡ ਖਾਣਾ ਥੋੜਾ ਪਸੰਦ ਕਰਦੇ ਆ ਪਰ ਜਿੱਥੇ ਉਹਨਾਂ ਦਾ ਦਾ ਲੱਗਦਾ ਆ ਜੰਕ ਫੂਡ ਨੂੰ ਵੀ ਮੂੰਹ ਮਾਰਦੇ ਆ ਤੇ ਹੈਲੋ
0: ਜੀ ਜੀ
1: ਜੀ ਜੀ
2: ਤੇ ਪਰ ਉਹ ਇਹ ਚੀਜ਼ ਮੈਨੂੰ ਵਧੀਆ ਲੱਗਦੀ ਸਾਡੇ ਵਾਰੀ ਏਦਾਂ ਵਾਲੀ ਅਵੇਅਰਨੈਸ ਨੀ ਸੀਗੀ ਸਾਡੇ ਵਾਰੀ ਤਾਂ ਓਦਾਂ ਹੀ ਖਾਈ ਪੀ ਜੋ ਮਰਜ਼ੀ ਜਾਓ ਕੰਮ ਧੰਦਾ ਕਰੀ ਜਾਓ ਪੱਠੇ ਵੱਢੀ ਜਾਓ ਉਹਨਾਂ ਸਿਹਤਾਂ ਓਦਾਂ
0: ਹੀ ਠੀਕ ਰਹਿੰਦੀਆਂ ਹਾਂਜੀ ਹੁਣ ਰੱਖਣੀਆਂ ਪੈਂਦੀਆਂ ਇਹ ਤੇ ਹੈ
2: ਹੁਣ ਨਿਆਣੇ ਏਦਾਂ ਕਰਦੇ ਆ ਬਹੁਤ ਧਿਆਨ ਰੱਖ
0: ਹਰ ਇੱਕ ਚੀਜ਼ ਦੀ ਐਕਸਟ੍ਰੀਮ ਮਾੜੀ ਹੈ ਹਰ ਇੱਕ ਚੀਜ਼ ਦਾ ਪਤਾ ਹੋਵੇ ਬੰਦਾ ਆਪਣੀ ਸਿਹਤ ਦਾ ਧਿਆਨ ਰੱਖੇ ਪਰ ਜਿੱਦਾਂ ਟੂ ਮੱਚ ਕਈ ਜਿਹੜੇ ਉਹ ਮਤਲਬ ਅੱਤ ਕਰਾ ਦਿੰਦੇ ਆ ਉਹ ਵੀ ਫਿਰ ਜ਼ਿਆਦਾ ਕੰਮ ਖਰਾਬ
1: ਹਰ ਇੱਕ ਚੀਜ਼ ਬੈਲੈਂਸ ਰੱਖਣਾ ਜ਼ਰੂਰੀ ਹੈ ਮੈਨੂੰ ਲੱਗਦਾ ਹੁਣ ਆਪਾਂ ਕਲਚਰ ਦੀ ਗੱਲ ਕਰੀਏ ਪਹਿਲੇ ਦੇ ਟਾਈਮ ਦੇ ਵਿੱਚ ਕਲਚਰ ਮਤਲਬ ਹੁਣ ਧੀਰੇ ਧੀਰੇ ਹਰ ਇੱਕ ਚੀਜ਼ ਥੋੜ੍ਹੀ ਥੋੜ੍ਹੀ ਪਰ ਉਹੀ ਅਗੇਨ ਵਾਪਸ ਮੁੜ ਮੁੜ ਕੇ ਆਉਣੀ ਵੀ ਹੈ ਹੁਣ ਅੱਜ ਦੇ ਜਿਹੜੇ ਟੀਨੇਜ ਬੱਚੇ ਨੇ ਉਹਨਾਂ ਨੂੰ ਕਈਆਂ ਨੂੰ ਇੰਟਰਸਟ ਬਹੁਤ ਜ਼ਿਆਦਾ ਹੈ ਕਿ ਹਾਂ ਆਪਣੇ ਕਲਚਰ ਦੇ ਬਾਰੇ ਉਹਨਾਂ ਨੂੰ ਪੰਜਾਬੀ ਕੱਪੜੇ ਪਾਉਣੇ ਸੋਹਣੇ ਲੱਗਦੇ ਉਹ ਨਾ ਟਾਈਮ ਉਹਨਾਂ ਨੂੰ ਲੱਗਦਾ ਕਿ ਹਾਂ ਮਿਸ ਨਾ ਕਰੀਏ ਕਿਤੇ ਮਤਲਬ ਕੋਈ ਵੀ ਫੰਕਸ਼ਨ ਹੋਏ ਤੇ ਉਹਨਾਂ ਨੇ ਜਿੱਦਾਂ ਪਹਿਲਾਂ ਤਿਆਰ ਹੁੰਦੇ ਸੀਗੇ, ਮਤਲਬ ਪਿੱਛੇ ਸਾਡੀ ਸਾਡਾ ਟਾਈਮ ਆਇਆ ਸੀਗਾ ਤੇ ਸਿੰਪਲ ਸਿੰਪਲ ਰਹਿਣਾ ਸ਼ੁਰੂ ਕਰਤਾ ਸੀਗਾ, ਪਰ ਹੁਣ ਦੇ ਟਾਈਮ ਚ ਵਾਪਿਸ ਤੋਂ ਉਹ ਕਲਚਰ ਆਇਆ ਜਿਸ ਚ ਵਾਪਿਸ ਉਹੀ ਬ੍ਰਾਈਟ ਸੂਟ, ਪੰਜਾਬੀ ਸੂਟ, ਪਟਿਆਲਾ ਪਰਾਂਦੀ ਲਾਣਾ ਤੇ ਟ੍ਰੈਡੀਸ਼ਨਲ ਜਿਹੜੀ ਜੂਲਰੀ ਆ ਉਹ ਵਾਪਿਸ ਮੁੜ ਕੇ ਆ ਗਿਆ, ਉਹ ਟ੍ਰੈਂਡ ਜਿਹੜਾ ਪੁਰਾਣਾ ਟ੍ਰੈਂਡ ਸੀਗਾ।
0: ਚੀਜ਼ਾਂ ਸ਼ਿਫਟ ਹੁੰਦੀਆਂ ਰਹਿੰਦੀਆਂ ਨੇ, ਬਦਲਦੀਆਂ ਰਹਿੰਦੀਆਂ ਨੇ ਆਪਣੇ ਆਪ ਨੂੰ ਆਪਾਂ ਜਦੋਂ। ਵੈਸੇ ਇਹ ਵੀ ਬੜੀ ਵੇਖਣ ਵਾਲੀ ਚੀਜ਼ ਆ ਕਿ ਆਖਿਰਕਾਰ ਇਹ ਚੀਜ਼ਾਂ ਡਰਾਈਵ ਕਿੱਥੋਂ ਹੁੰਦੀਆਂ ਨੇ, ਕਿਉਂ ਆ ਜਿਹੜਾ ਤੁਹਾਨੂੰ ਇਹ ਕਹਿੰਦਾ ਵਾ ਵੀ ਹਾਂਜੀ ਹੁਣ ਆਪਾਂ ਆਹ ਕਰੀਏ, ਹੁਣ ਆਪਾਂ ਆਹ ਕਰਕੇ ਵੇਖੀਏ। ਤੁਹਾਨੂੰ ਕਦੀ ਵੀ ਉਸ ਚੀਜ਼ ਦਾ ਤੁਹਾਨੂੰ ਸਿਰਾ ਨਹੀਂ ਲੱਭੂਗਾ। ਪਹਿਲੀਆਂ ਦੇ ਵਿੱਚ ਤੁਹਾਨੂੰ ਸਿਰਾ ਲੱਭਦਾ ਸੀ, ਪਹਿਲੀਆਂ ਦੇ ਵਿੱਚ ਨਾ ਤੁਸੀਂ ਦੱਸ ਦਿੰਦੇ ਸੀ ਵੀ ਆਹ ਸਲਮਾਨ ਖਾਨ ਦਾ ਸਟਾਈਲ, ਆਹ ਆਪਣੇ ਆਮਿਰ ਖਾਨ ਦਾ ਸਟਾਈਲ ਆ ਗਿਆ, ਅਮਿਤਾਭ ਬੱਚਨ ਵਾਲੀ ਪੈਂਟ। ਹੁਣ ਤੁਹਾਨੂੰ ਇਹ ਸਟਾਈਲ ਬਹੁਤ ਘੱਟ ਪਤਾ ਨਹੀਂ, ਜਾਂ ਫਿਰ ਆਪਾਂ ਪਿੱਛੇ ਰਹਿ ਗਏ ਵੀ ਉਹ ਤੁਹਾਨੂੰ ਦਿਖਦਾ ਨਹੀਂ। ਹੁਣ ਆਹ ਟ੍ਰੈਂਡ ਦੀ ਤੁਸੀਂ ਗੱਲ ਕਰ ਰਹੇ ਹੋ 80s ਵਾਲਾ, ਹੈ ਨਾ, ਬਹੁਤ ਹਾਰਡ ਹੋਊਗਾ ਤੁਹਾਡੇ ਲਈ ਇਹ ਲੱਭਣਾ ਵੀ ਇਹ ਕਿੱਥੋਂ ਸ਼ੁਰੂ ਕਿੱਥੋਂ ਆ, ਕਿੰਨੇ ਕਿੰਨੇ ਪਾਤੇ। ਇਹ ਆਪ ਹੀ ਇੱਕ ਨਾ ਫੀਚਰ ਜਿਹਾ ਦਿੰਦੇ ਆ ਤੇ ਉਸ ਫੀਚਰ ਦੀ ਉਹ ਭੇਜ ਦਿੰਦੇ ਆ, ਨੋਟੀਫਿਕੇਸ਼ਨ ਭੇਜ ਦਿੰਦੇ ਆ ਵੀ ਆਹ ਚੀਜ਼ ਆਈ ਆ ਤੇ ਇਸ ਚੀਜ਼ ਨੂੰ ਉਹ ਫਿਰ ਮਤਲਬ ਜਿਹਦੇ ਜਿਹਦੇ ਵੀ ਹੱਥ ਆਉਂਦਾ ਵਾ ਉਹ ਵੇਂਹਦਾ ਵਾ ਵੀ ਅੱਛਾ ਕਿੱਥੋਂ ਇੱਕ ਦੂਸਰੇ ਤੱਕ ਗੱਲ ਟਰੈਵਲ ਹੁੰਦੀ ਹੁੰਦੀ ਫਿਰ ਉਹ ਆਪਾਂ ਕਿਉਂਕਿ ਇਹਦੇ ਉੱਤੇ ਸਮਾਂ ਨਹੀਂ ਲੱਗਦਾ, ਸਭ ਤੋਂ ਵੱਡੀ ਚੀਜ਼ ਆ।
1: ਹਾਂ ਕੋਈ ਮਿਹਨਤ ਹੀ ਨਹੀਂ ਆ,
0: ਇਹ ਨਹੀਂ ਵੀ ਤੁਹਾਨੂੰ ਕੋਈ ਸਕਿੱਲ ਚਾਹੀਦਾ, ਤੁਸੀਂ ਸਿਰਫ ਆਪਣੀ ਫੋਟੋ ਪਾਉਣੀ ਆ ਉਹਨੇ ਫੋਟੋ ਮਤਲਬ ਕਰਕੇ ਰਹਿਣ ਦਿੱਤਾ।
1: ਉਹ ਵੀ ਟਾਈਮ ਸੀਗਾ ਕਿ ਹਾਂ ਪੂਰਾ ਪੂਰਾ ਤੁਸੀਂ ਮਤਲਬ ਜਦੋਂ ਪਹਿਲੇ ਪਹਿਲੇ ਕੰਪਿਊਟਰ ਸ਼ੁਰੂ ਹੋਏ ਸੀ ਲੋਕਾਂ ਨੇ ਸਿੱਖਿਆ ਕਿ ਹਾਂ ਪੇਂਟ ਕਿਵੇਂ ਯੂਜ਼ ਕਰਦੇ, ਫਿਰ ਕਿਵੇਂ ਅਡੋਬ ਫੋਟੋਸ਼ੂਟ ਯੂਜ਼ ਕਰਦੇ, ਕਿਵੇਂ ਹੁਣ ਕੈਨਵਾ ਨੇ ਆ ਕੇ ਈਜ਼ੀ ਕਰਤਾ। ਹੁਣ ਅੱਗੇ ਤੋਂ ਅੱਗੇ ਹੁਣ ਤੇ AI ਮਤਲਬ ਕੁਛ ਕਰਨਾ ਹੀ ਨਹੀਂ ਹੈ, ਤੁਸੀਂ ਬਸ ਟਾਈਪ ਕਰਕੇ ਕਮਾਂਡ ਭਰਨੀ ਹੈ ਤੇ
0: ਸਿਰਫ ਲਿਖਣਾ ਤੁਸੀਂ ਵੀ ਮੈਨੂੰ ਆ ਚਾਹੀਦਾ, ਉਹ ਕੋਈ ਚੰਗਾ ਲਿਖ ਲੂਗਾ ਕੋਈ ਮਾੜਾ ਲਿਖ ਲੂ ਪਰ ਲਿਖਣਾ। ਖੈਰ ਇਹਦੇ ਉੱਤੇ ਨਾ ਜਿਹੜੇ ਕੁਛ ਵਾਤਾਵਰਨ ਦੇ ਸੰਬੰਧ ਦੇ ਵਿੱਚ ਜਿਹੜੇ ਲੋਕ ਚਿੰਤਤ ਨੇ, ਵਾਤਾਵਰਨ ਪ੍ਰੇਮੀ ਨੇ, ਜਿਹੜੇ ਇਹ ਚੀਜ਼ ਸਮਝਦੇ ਨੇ ਵੀ ਕੀ ਹੋ ਰਿਹਾ ਵਾ, ਭਾਵੇਂ ਕਿ ਬਹੁਤ ਸਾਰੇ ਇਸਨੂੰ ਇੱਦਾਂ ਹੀ ਕਹਿ ਦਿੰਦੇ ਆ ਵੀ ਇਹਦੇ ਨਾਲ ਕੀ ਫਰਕ ਪੈਣਾ ਵਾ, ਇਹ ਚੀਜ਼ਾਂ ਜਿਹੜੀਆਂ ਨੇ ਠੀਕ ਆ ਚੱਲੀ ਜਾਂਦਾ ਵਾ, ਪਰ ਉਹਨਾਂ ਦਾ ਕੀ ਕਹਿਣਾ ਵਾ, ਇਹ ਚੀਜ਼ ਨੁਕਸਾਨ ਕਿੱਦਾਂ ਕਰਦੀ ਆ, ਉਹ ਵੀ ਆਪਾਂ ਅਗਲੇ ਹਿੱਸੇ 'ਚ ਤੁਹਾਡੇ ਨਾਲ ਸਾਂਝੀ ਕਰਾਂਗੇ। ਨੁਕਸਾਨ ਹਰ ਇੱਕ ਚੀਜ਼ ਦਾ ਕਿਤੇ ਨਾ ਕਿਤੇ ਕੁਛ ਨਾ ਕੁਛ ਖਮਿਆਜ਼ਾ ਸਾਨੂੰ ਭੁਗਤਣਾ ਪੈਂਦਾ, ਉਹ ਕਿੱਦਾਂ, ਉਹ ਖੈਰ ਆਪਾਂ ਅੱਗੇ ਕਰਾਂਗੇ, ਹੁਣ ਟਾਈਮ ਸਾਡੇ ਕੋਲ ਘੱਟ ਹੋਣਾ। ਜਸਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਸਹੀ ਗੱਲ ਹੈ, ਕਹਿੰਦੇ ਕਿ ਮੇਰੇ ਮੰਮੀ ਹੁਣੀ 8 ਦਰਾਣੀਆਂ ਜਠਾਣੀਆਂ ਸੀ ਅਤੇ ਸਭ ਨੇ ਕੰਮ ਵੰਡੇ ਹੁੰਦੇ ਸੀ ਕਿ ਕਿਹੜਾ ਕੰਮ ਕੌਣ ਕਰ ਸਕਦਾ, ਇੱਦਾਂ ਹੁੰਦਾ। ਮੈਂ ਤਾਂ ਈਵਨ ਇੱਥੋਂ ਤੱਕ ਵੀ ਵੇਖਿਆ ਵੀ ਪਿੰਡ ਦੇ ਵਿੱਚ ਆਹ ਆਟਾ ਗੁੰਨ ਕੇ ਸਾਰਿਆਂ ਨੇ ਲੈ ਆਉਣਾ, ਪਤਾ ਹੁੰਦਾ ਸੀ ਵੀ ਆਹ ਫਲਾਣੀ ਤੰਦੂਰ ਵਧੀਆ ਲਾਉਂਦੀ ਆ, ਤੁਸੀਂ ਬਾਕੀਆਂ ਨੇ ਪੇੜੇ ਪਾੜੇ ਕਰਦੇ ਨੇ ਤੇ ਉਹਨੂੰ ਉਨ੍ਹਾਂ ਚਿਰ ਪਾਣੀ ਪੂਣੀ ਪਿਆ ਕੇ ਕਹਿਣਾ ਵੀ ਚੱਲ ਆ ਜਾ ਨਹੀਂ। ਹੁਣ
1: ਹੁਣ ਸਾਡੇ ਹੁੰਦਾ ਸੀ ਦੀਵਾਲੀ ਹੈ ਜਾਂ ਕੋਈ ਵਧੀਆ ਤਿਉਹਾਰ ਹੈ ਤੇ ਮੇਰੀ ਮੰਮੀ ਕਿ ਇਹਨਾਂ ਨੇ ਆਟਾ ਗੁੰਨਣਾ, ਇਹਨਾਂ ਤੋਂ ਹੀ ਗੁੰਨਵਾਉਣਾ ਭਾਵੇਂ ਬਣਾ ਉਹਨਾਂ ਨੇ ਲੈਣਾ ਕਿ ਇਹਨਾਂ ਦਾ ਪਰਫੈਕਟ ਹੁੰਦਾ ਐਕਿਊਰੇਟ। ਤੇ ਉਹ ਹਰ ਇੱਕ ਚੀਜ਼ ਜਿਵੇਂ ਸਵੈਟਰ ਬੁਣਨਾ, ਕਿਸੇ ਕਿਸੇ ਨੇ ਸਿੱਧਾ ਸਿੱਧਾ ਅਸੀਂ ਕਰਤਾ, ਹੁਣ ਡਿਜ਼ਾਇਨ ਪਾਣੀ ਹੈ ਤੁਸੀਂ ਦੱਸ ਦਿਓ, ਹੈ ਨਾ। ਹਰ ਇੱਕ ਇਨਸਾਨ ਕੋਲ ਇੱਕ ਮਤਲਬ ਇੱਕ ਟੈਲੈਂਟ ਜਿਹਾ ਹੁੰਦਾ ਸੀਗਾ ਤੇ ਉਹੀ ਮੁਹੱਲੇ ਦਾ ਕਲਚਰ ਸੀ, ਤਾਂ ਹੀ ਇਹ ਚੀਜ਼ਾਂ ਆਪਾਂ ਇੱਕ ਦੂਜੇ ਤੋਂ ਸ਼ੇਅਰ ਕਰ ਲੈਂਦੇ ਸੀ, ਜੁਆਇੰਟ ਫੈਮਿਲੀ ਦਾ ਟਾਈਮ ਸੀਗਾ ਤਾਂ ਇਹ ਚੀਜ਼ਾਂ
0: ਜੀ। ਤੇ ਕਹਿੰਦੇ ਭਾਅ ਜੀ ਕਰੋ ਕੋਈ ਹੱਲ, ਪੈਟਰੋਲ ਪ੍ਰਾਈਜ਼ ਅਪ ਹੋ ਰਹੇ ਆ। ਵੇਖੋ ਇਹ ਜਦੋਂ ਤੁਸੀਂ ਇਹ ਵੀ ਜਸ ਜੀ ਤੁਹਾਡੇ ਧਿਆਨ 'ਚ ਹੋਊਗਾ, ਇਹ ਵੀ ਨਾ ਹੁਣ ਰੁਝਾਨ ਜਿਹਾ ਹੀ ਬਣ ਗਿਆ ਵਾ, ਮਾਰਕੀਟ ਦਾ ਟ੍ਰੈਂਡ ਬਣ ਗਿਆ, ਭਾਵੇਂ ਤੁਸੀਂ ਇੰਡੀਆ ਵੇਖ ਲਓ, ਇੱਥੇ ਵੇਖ ਲਓ। ਇੱਕ ਸਮਾਂ ਸੀ ਇੰਡੀਆ ਦੇ ਵਿੱਚ ਨਾ 5% 2% ਕਹਿ ਰਹੇ ਹਾਂ ਪੈਸੇ ਵੱਧਦੇ ਹੁੰਦੇ ਸੀ ਵੀ, ਅਤੇ ਹੜਤਾਲਾਂ ਹੋ ਜਾਂਦੀਆਂ ਸੀ, ਵੇਖ ਲਓ ਪਰਵਾਹ ਕਿਸੇ ਨੂੰ। ਹੁਣ ਇੱਥੋਂ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਇੱਥੇ ਆ ਵੇਖ ਲਓ, ਜਦੋਂ ਲੜਾਈ ਸ਼ੁਰੂ ਜਿਹੀ ਹੋਈ ਸੀ ਉਦੋਂ ਕਿੰਨਾ ਰੌਲਾ ਪਿਆ, ਹਾਲਾਂਕਿ ਉਦੋਂ ਇੰਨਾ ਰੇਟ ਨਹੀਂ ਜਿੰਨਾ ਹੋਣਿਆ, ਤੇ ਉਦੋਂ ਬਹੁਤ ਰੌਲਾ ਰੱਪਾ ਪੈ ਕੇ ਹਟ ਗਿਆ। ਇਹਨਾਂ ਨੇ ਹੌਲੀ ਹੌਲੀ ਤੁਹਾਨੂੰ ਮਤਲਬ ਲੋਲੇ ਪੋਪੇ ਜੇ ਦੇ ਕੇ ਦਿਮਾਗ ਇੱਦਾਂ ਦਾ ਸੈੱਟ ਕੀਤਾ ਵਾ, ਹੁਣ ਉਹ ਚੀਜ਼ ਨਾ ਖਬਰਾਂ 'ਚ ਆਉਂਦੀ ਆ ਨਾ ਤੁਸੀਂ ਉਹਨੂੰ ਲੈ ਕੇ ਚਿੰਤਾ ਜਤਾਉਂਦੇ ਹੋ, ਤੁਹਾਨੂੰ ਲੱਗਦਾ ਠੀਕ ਆ ਬੋਰਡ ਲੱਗਾ ਯਾਰ ਕੀ ਫਰਕ ਪੈਂਦਾ, ਬਹੁਤ ਪਰਾਂ ਚੱਲੀਏ। ਇਹ ਚੀਜ਼ਾਂ ਸਾਨੂੰ ਲੱਗਦਾ, ਮੈਂ ਬੜੀ ਵਾਰੀ ਇਹ ਚੀਜ਼ ਮੈਂ ਫੀਲ ਕਰਦਾ ਵੀ ਆਹ ਇਹ ਫੋਟੋ ਵਾਲਾ ਹੀ ਕੰਮ ਆ, ਤੁਹਾਨੂੰ ਇਹ ਚੀਜ਼ ਸਮਝ ਨਹੀਂ ਆਉਂਦੀ ਵੀ ਇਹ ਡਰਾਈਵ ਕਿੱਥੋਂ ਹੋਈ, ਕਿੱਥੋਂ ਕਿੰਨੇ ਸ਼ੁਰੂ ਕੀਤੀ, ਜਾਂ ਫਿਰ ਇਹਨੂੰ ਇੱਦਾਂ ਕਹਿ ਲਓ ਤੁਸੀਂ ਕਿ ਇਹ ਚੀਜ਼ਾਂ ਤੁਹਾਡੇ ਦਿਮਾਗ 'ਚ ਰਜਿਸਟਰ ਕਰਵਾਈਆਂ ਜਾਣੀਆਂ ਹੁੰਦੀਆਂ ਵਾ, ਤੁਹਾਨੂੰ ਫੀਡ ਕਰਨੀ ਹੁੰਦੀ ਆ, ਇਸ ਕਰਕੇ ਉਹ ਅਖਬਾਰਾਂ 'ਚ ਛਪਤੀਆਂ, ਇਸ ਕਰਕੇ ਉਹ ਰੇਡੀਓ 'ਤੇ ਮਜਬੂਰੀ ਬਣ ਜਾਂਦੀ ਆ ਵੀ ਆਹ 4 ਸਫੇਰੇ ਚੱਲ ਰਿਹਾ ਵਾ, ਇਹਦੇ ਉੱਤੇ ਗੱਲ ਕੀਤੀ ਜਾਵੇ, ਇਹ ਲੋਕਾਂ ਤੱਕ ਪਹੁੰਚਾਈ ਜਾਵੇ। ਸੋ ਹੁਣ ਬੜਾ ਕੁਛ ਇੰਟੈਂਸ਼ਨਲੀ ਤੁਹਾਡੇ ਤੱਕ ਪਹੁੰਚਾਇਆ ਜਾਂਦਾ। ਹੁਣ ਆ ਪ੍ਰਾਈਜ਼ ਦੀ ਲਾ ਲਓ ਤੁਸੀਂ, ਅਸੀਂ ਰੋਜ਼ ਹੁਣ ਅਖਬਾਰਾਂ ਫੋਲਦੇ ਹਾਂ, ਤੁਸੀਂ ਦੱਸੋ ਵੀ ਸੋਸ਼ਲ ਮੀਡੀਆ ਤੁਸੀਂ, ਚਲੋ ਤੁਸੀਂ ਸੋਸ਼ਲ ਮੀਡੀਆ ਵੇਂਦੇ ਹੋ ਗਏ, ਜਿੰਨਾ ਪਹਿਲਾਂ ਰੌਲਾ ਸੀ ਤੁਸੀਂ ਦੱਸੋ ਕਿੰਨਾ ਕੁ ਰੌਲਾ ਵਾ ਲੋਕਾਂ ਵੱਲੋਂ ਜਾਂ ਸਰਕਾਰ ਵੱਲੋਂ ਜਾਂ ਕਿਸੇ ਆਰਗੇਨਾਈਜੇਸ਼ਨ ਵੱਲੋਂ ਵੀ ਤੇਲ ਦੇ ਰੇਟ ਵੱਧ ਗਏ, ਕਿਸੇ ਟਰਾਂਸਪੋਰਟ ਵੱਲੋਂ ਕੋਈ ਤੁਸੀਂ ਸੁਣੀ ਖਬਰ?
1: ਕਿਤੇ ਵੀ ਨਹੀਂ,
0: ਕਿਤੇ ਨਹੀਂ ਹੈਗੀ। ਫਿਰ ਇਹਦਾ ਮਤਲਬ ਇਹੋ ਹੀ ਆ ਵੀ ਜਿਹੜੀ ਚੀਜ਼ ਸਾਡੇ ਤੱਕ ਜਿੱਦਾਂ ਜਿੰਨੇ ਪਹੁੰਚਾਉਣੀ ਹੁੰਦੀ ਆ ਉਹ ਉਦਾਂ ਪਹੁੰਚਾਉਂਦਾ ਤੇ ਅਸੀਂ ਬਸ ਐਵੇਂ ਲੱਗੇ ਰਹਿੰਦੇ ਹਾਂ ਵੀ ਹਾਂ ਅਸੀਂ ਬੜੇ ਸਿਆਣੇ ਹਾਂ, ਅਸੀਂ ਦੱਸਦੇ ਹੋਣਾ ਫਲਾਣੇ ਕੋਨੇ ਦੇ ਵਿੱਚ ਕੀ ਆ ਤੇ ਕਿੱਦਾਂ।
1: ਕਿਉਂਕਿ ਮੈਨੂੰ ਤਾਂ ਲੱਗਦਾ ਸ਼ੁਰੂਆਤ ਐਵੇਂ ਨਹੀਂ ਹੁੰਦੀ, ਪਹਿਲਾਂ ਤੇ ਜਿਵੇਂ ਆਪਾਂ ਹਮੇਸ਼ਾ ਤੁਹਾਡਾ ਫੇਵਰੇਟ ਗਾਰਡਨਿੰਗ ਤੇ ਇਸਦੇ ਵਿੱਚ ਵੀ ਸੀਡਿੰਗ ਹੁੰਦੀ ਹੈ, ਥੋੜੀ ਥੋੜੀ ਜਿਹੀ ਸੀਡਿੰਗ ਮਤਲਬ ਕਰ ਦਿੰਦੇ, ਫਿਰ ਧੀਰੇ ਧੀਰੇ ਧੀਰੇ ਕਰਕੇ ਉਹ ਫਿਰ ਫੀਡਿੰਗ ਹੁੰਦੀ ਆ, ਅੱਗੇ ਅੱਗੇ ਟ੍ਰਾਂਸਫਰ ਕਰਕੇ ਚੀਜ਼ ਤੁਹਾਡੇ ਤੱਕ, ਮਤਲਬ ਫਿਰ ਇੱਕ ਸਰਟਨ ਪੁਆਇੰਟ ਜਦੋਂ ਇੱਦਾਂ ਹੋ ਜਾਂਦਾ ਕਿ ਉਹ ਇਸਟੈਬਲਿਸ਼ ਹੋ ਜਾਂਦੀ ਹੈ ਚੀਜ਼, ਫਿਰ ਤੁਹਾਨੂੰ ਤੁਸੀਂ ਕੰਪਲੇਨ ਕਰਨਾ ਛੱਡ ਦਿੰਦੇ ਹੋ ਕਿ ਹੁਣ ਇੱਦਾਂ ਹੀ ਹੈ, ਗੱਡੀ ਤੇ ਹੈ, ਚਲਾਣੀ ਤੇ ਹੈ ਹੀ, ਤੇਲ ਤੇ ਪੁਰਾਣਾ ਹੀ ਪੈਣਾ,
0: ਹੌਲੀ ਹੌਲੀ ਹੌਲੀ ਹੌਲੀ
1: ਇਸਟੈਬਲਿਸ਼ ਹੋ ਗਈ ਉਹ ਚੀਜ਼,
0: ਹਾਂ ਤੁਹਾਡੇ ਦਿਮਾਗ 'ਚ ਉਹ ਚੀਜ਼ ਜਿਹੜੀ ਬਹਿ ਜਾਂਦੀ, ਮੁੜ ਕੇ ਤੁਸੀਂ ਕਹਿੰਦੇ ਚਲੋ ਠੀਕ ਹੈ ਇੱਦਾਂ ਹੀ ਆ,
1: ਐਗਜੈਕਟਲੀ
0: ਤੁਹਾਡਾ ਉੱਥੇ ਜੇ ਸੈੱਟ ਹੋ ਜਾਂਦਾ ਚਲੋ ਖੈਰ ਅੱਜ
1: ਇਲੈਕਟ੍ਰਿਕ ਲੈ ਲਓ, ਹੈ ਨਾ ਕੁਛ ਨਾ ਕੁਛ ਹੋਈ ਹੈ,
0: ਬਿਲਕੁਲ ਆਪਾਂ ਇੱਧਰ ਨੂੰ ਆਉਂਦੇ। ਗੁਰਜੀਤ ਜੀ ਕਹਿੰਦੇ ਨੇ ਕਿ ਗਾਣਾ ਵਧੀਆ ਲੱਗਾ ਇਹਨਾਂ ਨੂੰ, ਸਾਗਰ ਜੀ ਅਸੀਂ ਨੈਨੋ ਵਾਲੀ ਕਹਿੰਦੇ ਗੁਆਂਢਣ ਦੇ ਨਾਲ ਇੱਕ ਕੱਪ ਨਾਲੇ ਚਾਹ ਪੀ ਲਿਆ, ਧੰਨਵਾਦ ਤੁਹਾਡਾ, ਤੇ ਗੁਰਸੇਵਕ ਜੀ ਧੰਨਵਾਦ, ਮਿਹਰਬਾਨੀ। ਸੁਨੀਲ ਕਿਹੜਾ ਜੀ ਇੱਕ ਹੋਰ ਆਪਾਂ ਲਾਇਆ ਹੈ, ਕਿਹੜਾ ਸੀ ਉਹ ਸੱਚ ਉਹ ਦੱਸੋ ਨਾ ਵੀ ਕਿਹੜੀ ਫਿਲਮ ਦਾ ਸੀ, ਆ ਸੱਚ ਉਹ ਆਪਾਂ ਪੁੱਛਿਆ ਸੀ ਕਿਸੇ ਨੂੰ ਪਤਾ ਜੀ ਕਿਹੜਾ ਸੀ,
1: ਸਾਗਰ ਜੈਸੀ
0: ਉਹ ਤੇ ਹੋ ਗਿਆ, ਉਹ ਤੇ ਸਾਗਰ ਦਾ ਆ,
1: ਸਾਗਰ ਲੈ ਲਓ
0: ਅੱਜ ਜਿਹੜਾ ਬਾਅਦ ਚ ਲਾਇਆ ਸੀ ਉਹ ਤੇ ਮੈਨੂੰ ਵੀ ਭੁੱਲ ਗਿਆ। ਚਲੋ ਖੈਰ ਇੱਕ ਮਿੰਟ ਮੈਂ ਚੈੱਕ ਕਰਾਂ ਸੱਚ ਕਿਹੜਾ, ਹਾਂ ਨੀਲੇ ਨੀਲੇ ਅੰਬਰਪੁਰ, ਹਾਂ ਦੱਸੋ ਭਾਈ 80s ਵਾਲਿਓ ਪ੍ਰੇਮੀਓ ਕਿਹੜੀ ਕਿਹੜੀ ਫਿਲਮ ਦਾ ਗਾਣਾ ਸੀ, ਕਿਉਂਕਿ ਗਾਣਾ ਮਿਊਜ਼ਿਕ ਤੇ ਇੰਨਾ ਲੰਮਾ ਵੱਜਾ ਨਹੀਂ ਆ, ਇਸ ਕਰਕੇ ਆਪਾਂ ਪੁੱਛਿਆ ਨਹੀਂ। ਤੁਸੀਂ ਹੁਣ ਇਹ ਦੱਸੋ ਵੀ ਫਿਲਮ
1: ਫਿਲਮ ਕਿਹੜੀ ਫਿਲਮ ਹੈ?
0: ਅਜੀਤ ਬੁੱਟਰ ਜੀ ਆਪਣੀ ਭੇਜਦੇ ਨੇ ਲਗਭਗ 25 ਸਾਲ ਪੁਰਾਣੀ ਫੋਟੋ,
1: ਵਾਹ
0: ਹਾਂ ਇੰਨਾ ਕਿਤੇ ਹੋਊਗਾ ਜੀ 25 ਸਾਲਾਂ ਦੇ ਵਿੱਚ ਇੰਨਾ ਕਿਤੇ ਫਰਕ ਪੈ ਗਿਆ ਹੋਊਗਾ ਜ਼ਰੂਰ, ਧੰਨਵਾਦ ਤੁਹਾਡਾ ਮਿਹਰਬਾਨੀ। ਅਤੇ ਮਨਜੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਦੇ ਲਈ, ਸਾਡੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਜੀ। ਇੱਕ ਜਨਮ ਦਿਨ ਆਇਆ ਸੀ ਜੀ ਮੈਂ ਮਿਸ ਕਰ ਗਿਆ ਵਾਂ, ਅਤੇ ਜੇਕਰ ਤੁਸੀਂ ਦੁਬਾਰਾ ਭੇਜ ਦਿਓ ਤਾਂ ਫਿਰ ਉਹ ਜ਼ਿਆਦਾ ਵਧੀਆ ਹੋਊਗਾ। ਵੈਸੇ ਇੱਕ ਪ੍ਰਦੀਪ ਦੱਤਾ ਜੀ ਵੱਲੋਂ ਵੀ ਮੈਸੇਜ ਆ, ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਪਲੀਜ਼ ਵਿਸ਼ ਹੈਪੀ ਬਰਥਡੇ ਟੂ ਸ਼ੁਕਰ ਸਾਹਿਬ। ਅੱਛਾ ਸ਼ੁਕਰ ਸਾਹਿਬ ਦਾ ਅੱਜ ਜਨਮ ਦਿਨ, ਸ਼ੁਕਰ ਸਾਹਿਬ ਬਹੁਤ ਬਹੁਤ ਵਧਾਈਆਂ ਤੁਹਾਨੂੰ, ਤੁਸੀਂ ਮਤਲਬ ਆਪਣੀ 80s ਵਾਲੀ ਫਿਜੀਕ ਤੁਹਾਡੀ ਬਰਕਰਾਰ ਰਹੇ, ਇਹੋ ਦੁਆਵਾਂ ਸਾਡੀਆਂ, ਮਤਲਬ ਉੱਦਾਂ ਦੇ ਫਿੱਟ ਫਿੱਟ ਰਹੋ ਤੁਸੀਂ ਅਤੇ ਤੰਦਰੁਸਤ ਰਹੋ, ਸੋਹਣੀਆਂ ਸੋਹਣੀਆਂ ਚੀਜ਼ਾਂ ਤੁਸੀਂ ਲਿਖਦੇ ਰਹੋ ਸੁਣਾਉਂਦੇ ਰਹੋ, ਬਹੁਤ ਬਹੁਤ ਵਧਾਈਆਂ, ਹੈਪੀ ਬਰਥਡੇ।
1: ਹੈਪੀ ਬਰਥਡੇ ਜੀ, ਹੈਪੀ ਬਰਥਡੇ। ਅੱਛਾ ਇੱਕ ਛੋਟਾ ਜਿਹਾ ਗੇਮ ਖੇਡਦੇ ਹਾਂ, ਚਲੋ ਬੋਰਿੰਗ ਜਿਹਾ ਹੋ ਰਿਹਾ ਥੋੜ੍ਹਾ
0: ਜਿਹਾ।
1: ਅੱਛਾ ਇਹ ਚੀਜ਼ਾਂ ਮੈਂ ਤੁਹਾਨੂੰ ਦੱਸਾਂਗੀ ਅਤੇ ਹੁਣ ਪਹਿਲੇ ਕੀ ਹੁੰਦਾ ਸੀਗਾ ਅਤੇ ਹੁਣ ਤੁਸੀਂ ਇਹ ਦੱਸਣਾ ਕਿ ਹੁਣ ਉਹ ਕਿਸ ਚੀਜ਼ ਨਾਲ ਰਿਪਲੇਸ ਹੋਈ ਆ, ਦੇਖਦੇ ਹਾਂ। ਕੈਸੇਟ ਕੈਸੇਟ ਕੈਸੇਟ
0: ਜਿਹੜੀ ਕੈਸੇਟ ਨਾਲ ਰਿਪਲੇਸ ਹੋਈ ਆ, ਕੈਸੇਟ ਤੇ ਮੈਨੂੰ ਲੱਗਦਾ ਡਰਾਈਵਾਂ ਨਾਲ ਹੀ ਕਲਾਉਡ ਨਾਲ ਹੀ ਰਿਪਲੇਸ ਹੋ ਗਈ।
1: ਇਹਦਾ ਸਪੋਟੀਫਾਈ ਹੈ ਵੈਸੇ, ਪਹਿਲਾਂ ਆਪਾਂ ਗਾਣਿਆਂ ਕੈਸਟਾਂ ਲਗਾ ਕੇ ਸੁਣਦੇ ਸੀਗੇ, ਸਪੋਟੀਫਾਈ ਹਾਂ ਡਰਾਈਵ ਵੀ ਹੈ।
0: ਇਹਦਾ ਆਈ ਥਿੰਕ ਸਿੱਧਾ ਸਿੱਧਾ ਜਵਾਬ ਦੇਣਾ ਔਖਾ ਵਾ,
1: ਹੈ ਨਾ, ਇਹਦਾ ਆਪਣਾ ਆਪਣਾ ਲਾ ਲਓ ਜੋ ਵੀ ਤੁਹਾਡੇ ਦਿਮਾਗ 'ਚ ਕੀ ਚੀਜ਼ ਆਉਂਦੀ ਹੈ।
0: ਵੈਸੇ ਕੈਸੇਟ ਮਤਲਬ ਇੱਕ ਤੇ ਕੈਸੇਟ ਦਾ ਮਤਲਬ ਇਹ ਆ ਵੀ ਗਾਣਾ ਪਲੇ ਕਰਨਾ ਸੁਣਨਾ, ਜੇ ਆਪਾਂ ਉੱਥੋਂ ਤੱਕ ਸੀਮਿਤ ਰਹੀਏ ਤੇ ਫਿਰ ਕਹਿ ਲਓ ਵੀ ਕਲਾਊਡ ਜਾਂ ਆਨਲਾਈਨ ਸੋਰਸਿਸ, ਪਰ ਜੇ ਆਪਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ
1: ਪੈਨ ਡਰਾਈਵ
0: ਟਰੈਵਲ ਕਰਨਾ ਫਿਰ ਉਹ ਪੈਨ ਡਰਾਈਵ ਕਹਿ ਸਕਦੇ ਆ ਜਾਂ ਹੋਰ ਹਾਰਡ ਡਰਾਈਵ ਜਾਂ
1: ਲੈਂਡਲਾਈਨ,
0: ਹਾਂਜੀ ਲੈਂਡਲਾਈਨ ਤੇ ਮੋਬਾਈਲ, ਮੋਬਾਈਲ ਹਾਂ
1: ਤੇ ਚਿੱਠੀਆਂ,
0: ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਤਾਂ ਟੈਲੀਫੋਨ ਲੱਗਿਆ, ਮੋਬਾਈਲ ਨਹੀਂ ਚਿੱਠੀਆਂ,
1: ਵਟਸਐਪ ਹੋ ਗਿਆ ਹੁਣ ਕਰੰਟ ਸਿਨੈਰੀਓ ਦੇ ਵਿੱਚ,
0: ਕਿਉਂਕਿ ਚਿੱਠੀ ਉਹ ਦੂਸਰਾ ਹੈ ਨਾ ਖਤ ਮੈਸੇਜ,
1: ਤੇ ਸਾਈਕਲ,
0: ਹਾਂਜੀ
1: ਸਾਈਕਲ ਦੀ ਥਾਂ ਹੁਣ ਕੀ ਤੁਸੀਂ ਅਪਣਾ ਸਕਦੇ ਹੋ?
0: ਸਾਈਕਲ ਦੀ ਥਾਂ ਦੇ ਉੱਤੇ ਹੁਣ ਹੁਣ ਸਾਈਕਲ ਹੀ ਆ ਵੈਸੇ, ਵਾਪਸ ਆ ਗਿਆ ਟ੍ਰੈਂਡ 'ਚ,
1: ਆ ਗਈ ਹੈ ਹਾਂ ਊਬਰ ਜਾਂ ਖੁਦ ਦੀ ਗੱਡੀ,
0: ਨਹੀਂ ਕਿਉਂਕਿ ਸਾਈਕਲ ਇੱਕ ਤੇ ਜਾਣ ਆਉਣੇ ਆ, ਫਿਰ ਉੱਥੇ ਵੀ ਦੋ ਚੀਜ਼ਾਂ ਆ ਗਈਆਂ, ਇੱਕ ਜਾਣ ਆਉਣੇ ਆ, ਇੱਕ ਐਕਸਰਸਾਈਜ਼ ਆ, ਸੋ ਤੁਸੀਂ ਜੇ ਦੋਵੇਂ
1: ਹੁਣ ਫਿਟਨੈਸ ਫਰੀਕ ਲੋਕੀ ਵਾਪਸ,
0: ਮਤਲਬ ਹੁਣ ਇਹ ਫਰਕ ਪੈ ਗਿਆ, ਹੁਣ ਜਿੱਦਾਂ ਆਈ ਡੋਨਟ ਨੋ ਉਸ ਸਮੇਂ ਦਾ ਜਿਹੜਾ ਸਾਈਕਲ ਸੀ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਦੇ ਲਈ ਵੀ ਇੱਕ ਆਵਾਜਾਈ ਦਾ ਵੀ ਯਾਤਾਯਾਤ ਦਾ ਸਾਧਨ ਸੀ, ਤੇ ਇੱਕ ਉਦੋਂ ਪਰ ਉਹ ਐਕਸਰਸਾਈਜ਼ ਲਈ ਨਹੀਂ
1: ਉਦੋਂ ਕਾਰ ਇੰਪੋਸੀਬਲ ਸੀਗੀ, ਹਰ ਇੱਕ ਬਹੁਤ ਵਿਰਲਾ ਹੀ ਕੋਈ ਹੁੰਦਾ ਸੀਗਾ, ਹਨਾ, ਤੇ ਉਸ ਟਾਈਮ ਸਾਈਕਲ ਹੀ ਸਾਰਿਆਂ ਕੋਲ ਹੁੰਦੀ ਸੀਗੀ, ਹੁਣ ਤੁਹਾਡੇ ਕੋਲ ਜੇ ਖੁਦ ਦੀ ਕਾਰ ਨਹੀਂ ਹੈ ਤੁਸੀਂ ਉਬਰ ਕਰ ਸਕਦੇ ਹੋ।
0: ਹੁਣ ਸਾਈਕਲ ਜਿਹੜਾ ਵਾ ਉਹ ਇੱਧਰ ਉੱਧਰ ਜਾਣ ਲਈ ਬਹੁਤ ਘੱਟ ਆ, ਬਹੁਤ ਰੇਅਰ ਆ, ਹੁਣ ਸਾਈਕਲ ਐਕਸਰਸਾਈਜ਼ ਰਹਿ ਗਈ ਸਿਰਫ, ਤੇ ਇੱਥੋਂ ਉੱਥੇ ਜਾਣ ਦੇ ਲਈ ਤੁਹਾਡਾ ਕਹਿ ਲਓ ਵੀ ਕਾਰ ਹੀ ਕਹਿ ਲਓ, ਫਿਰ
1: ਕਾਰ ਹੀ ਹੈ ਨਾ, ਜੇ ਕਾਰ ਨਹੀਂ ਹੈ ਤੇ ਤੁਸੀਂ ਟੈਕਸੀ ਕਰ ਸਕਦੇ
0: ਇੱਥੋਂ ਦੇ ਹਿਸਾਬ ਦੇ ਨਾਲ,
1: ਐਗਜੈਕਟਲੀ। ਇੰਡੀਆ 'ਚ ਵੀ ਜੇ ਤੁਹਾਡੇ ਕੋਲ ਕਾਰ ਨਹੀਂ ਹੈ ਤੇ ਤੁਸੀਂ ਫਿਰ ਟੈਕਸੀ ਕਰ ਹੀ ਸਕਦੇ ਹੋ, ਪਹਿਲਾਂ ਤਾਂ ਇਹ ਹੁੰਦਾ ਸੀ ਸਾਈਕਲ ਹੀ ਹੁੰਦੀ ਸੀ ਸਾਰਿਆਂ ਕੋਲ, ਜਾਂ ਤੁਰ ਕੇ ਜਾਣਾ, ਜਾਂ ਕਹਿੰਦੇ ਨੇ 11 ਨੰਬਰ ਕੀ ਬਸ ਜਾਂ ਫਿਰ ਸਾਈਕਲ, ਤੇ ਗਲੀ ਕ੍ਰਿਕਟ ਨੂੰ ਹੁਣ ਕਿਸਨੇ ਚੇਂਜ ਕੀਤਾ?
0: ਗਲੀ ਕ੍ਰਿਕਟ ਨੂੰ ਜਿਹੜੇ ਆ ਇਨਡੋਰ
1: ਆਨਲਾਈਨ ਗੇਮਿੰਗ ਹੈ ਨਾ ਇਹਨਾਂ ਨੇ
0: ਗੇਮ ਆਨਲਾਈਨ ਕਹਿ ਸਕਦੇ ਆ ਜਾਂ ਫਿਰ ਉੱਥੇ ਵੀ ਫੇਰ ਇਫ ਬਟਸ ਆ ਜਾਂਦੀਆਂ ਕਿਉਂਕਿ ਉਹ ਇੱਕ ਵਰਜਿਸ਼ ਸੀ ਟਾਈਮ ਪਾਸ ਸੀ ਤੇ ਫਿਰ ਆਪਾਂ ਇਨਡੋਰ ਕ੍ਰਿਕਟ ਕਹਿ ਸਕਦੇ ਆ ਜਾਂ ਇਨਡੋਰ ਜਿਹੜੇ ਆ
1: ਹਾਂ ਜਿਹੜੇ ਸੈਂਟਰਸ ਦੇ ਵਿੱਚ
0: ਸੈਂਟਰ ਬਣੇ ਆ
1: ਨਹੀਂ ਪਰ ਉਹ ਮਤਲਬ ਹੁਣ ਮੈਜੋਰਟੀ ਲੋਕਾਂ ਨੂੰ ਮਤਲਬ ਇਦਾਂ ਲੱਗਦਾ ਨਾ ਕਿ ਹਾਂ ਫੋਨਸ ਕਰਕੇ ਸੋਸ਼ਲ ਮੀਡੀਆ ਕਰਕੇ ਗੇਮਿੰਗ ਚ ਜ਼ਿਆਦਾ ਬੱਚੇ ਬੱਚਿਆਂ ਦਾ ਰੁਝਾਨ ਹੈ ਮਤਲਬ
0: ਹਾਂ ਉਹੀ ਜੇ ਆਪਾਂ ਇਹਨੂੰ ਸਿਰਫ ਗੇਮਿੰਗ ਤੱਕ ਸੀਮਤ ਰੱਖੀਏ ਤੇ ਫਿਰ ਉਹ ਰਹਿ ਜਾਂਦਾ ਵੀ ਗਲੀ ਕ੍ਰਿਕਟ ਕੌਣ ਖੇਡਦਾ ਸੀ ਫਿਰ ਆਪਾਂ ਇਹ ਸੋਚਾਂਗੇ ਵੀ ਹਾਂ ਬੱਚੇ ਖੇਡਦੇ ਸੀ ਤੇ ਹਾਂ ਫਿਰ ਤਾਂ ਡਾਂਸਰ ਇਹ ਹੋ ਸਕਦਾ ਵਾ ਵੀ
1: ਪਰ ਹੁਣ ਗਲੀ 'ਚ ਨਹੀਂ ਖੇਡ ਸਕਦੇ ਤੁਹਾਡੀ ਗੱਲ ਸਹੀ ਹੈ ਕਿ ਤੁਸੀਂ ਹਾਇਰਡ ਪਲੇਸ ਤੇ ਜਾਂਦੇ ਹੋ ਤੁਸੀਂ ਇੱਕ ਸਰਟਨ ਆਵਰ ਲਈ ਤੁਸੀਂ ਹੈ ਨਾ ਲੈ ਕੇ ਜਾਂ ਤੁਹਾਡੀ ਮੈਂਬਰਸ਼ਿਪ ਹੈ ਉਸ ਤਰੀਕੇ ਨਾਲ ਤੁਸੀਂ ਖੇਡਦੇ ਹੁਣ ਗਲੀ ਕ੍ਰਿਕਟ ਵਾਲੀ ਚੀਜ਼ ਰਹੀ ਨਹੀਂ ਅਨਲੈਸ
0: ਕਈ ਚੀਜ਼ਾਂ ਇੱਥੇ ਵੀ ਬਦਲ ਗਈਆਂ ਨਾ ਉੱਥੋਂ ਆਪਾਂ ਉੱਥੋਂ ਦੇ ਹਿਸਾਬ ਨਾਲ ਗੱਲ ਕਰ ਰਹੇ ਹਾਂ ਉੱਥੇ ਹਲੇ ਵੀ ਗਲੀਆਂ 'ਚ ਚੱਲਦਾ ਕੰਮ ਇੱਥੇ ਹੁਣ ਬਦਲ ਗਿਆ ਵਾ
1: ਨਹੀਂ ਸਾਡੇ ਉੱਥੇ ਤੇ ਨਹੀਂ ਚੱਲਦਾ ਕਿਉਂਕਿ ਟ੍ਰੈਫਿਕ ਗਲੀਆਂ 'ਚ ਵੀ ਉਨਾ ਹੀ ਹੈ ਰਿਸਕੀ ਬਹੁਤ ਹੋ ਗਿਆ ਸੇਫ ਨਹੀਂ ਰਿਹਾ ਹੁਣ
0: ਹਾਂ ਇਹ ਚੀਜ਼ ਹੈਗੀ ਹੈ ਤੁਸੀਂ ਉਹਦਾ ਵੇਖੋ ਨਾ ਪਿੰਡਾਂ ਦੇ ਵਿੱਚ ਗਲੀਆਂ ਭੀੜੀਆਂ ਭੀੜੀਆਂ ਤੇ ਹੁਣ ਗੱਡੀਆਂ ਖਲਾਰਨ ਦੇ ਲਈ ਸਾਰਿਆਂ ਨੂੰ ਬਾਰ ਬਾਰ ਫਿਰਨੀ ਦੇ ਉੱਤੇ ਘਰ ਘੁਰ ਜਾਂ ਪਾਰਕਿੰਗ ਜਿਹੜੀ ਉਹ ਅਰੇਂਜ ਕਰਨੀ ਤੁਸੀਂ ਦੱਸੋ ਮੈਨੂੰ ਨਲਕਾ ਨਲਕਾ ਕਰਨਾ ਰਿਪਲੇਸ ਹੋਇਆ
1: ਹਾਂ ਟੈਬ ਇੰਗਲਿਸ਼
0: ਨਲਕਾ ਟੈਬ ਨਾ
1: ਨਲਕਾ ਕਾਹਦੇ ਨਾਲ ਹੋਇਆ ਸ਼ਾਵਰ ਨਾਲ
0: ਤੁਸੀਂ ਦੱਸੋ
1: ਸ਼ਾਵਰ ਨਾਲ
0: ਨਹੀਂ ਸ਼ਾਵਰ ਸ਼ਾਵਰ ਦੇ ਨਾਲ ਰਿਪਲੇਸ ਹੋਇਆ ਗੁਸਲਖਾਨਾ
1: ਹਾਂ ਉਹਨੂੰ ਬਾਥਰੂਮ ਨੂੰ ਹੀ ਤਾਂ ਗੁਸਲਖਾਨਾ ਕਹਿੰਦੇ ਨਾ ਹੋਰ ਕੀ ਹੁੰਦਾ
0: ਆਹੋ ਤਾਂ ਬਾਥਰੂਮ 'ਚ ਨਹਾਈਦਾ
1: ਹਾਂ ਸ਼ਾਵਰ ਮੈਂ
0: ਤੇ ਸ਼ਾਵਰ ਹੋ ਗਿਆ ਹੋ ਗਿਆ
1: ਓਕੇ ਪਹਿਲਾਂ ਬਾਲਟੀ ਨਾਲ ਮੇਰੇ ਘਰ ਵਾਲੇ ਨੇ ਵੀ ਬਤਾਉਣਾ ਜਿਹੜਾ ਇਹ ਕਹਿੰਦਾ ਮੇਰੀ ਪੰਜਾਬੀ ਬਹੁਤ ਵਧੀਆ
0: ਤੁਸੀਂ ਇਹੋ ਜਿਹੇ ਲਿਖ ਕੇ ਲੈ ਜਾਇਆ ਕਰੋ ਨਾ ਛਾਇਆ ਕਰੋ ਜਾ ਕੇ ਛਾਇਆ ਕਰੋ ਰਵਿੰਦਰ ਬਾਡੀ ਚ ਬੱਚਾ ਹੈ ਨਾ ਰੋਟੀ ਬਣਾਉਂਦੇ ਬਣਾਉਂਦੇ ਇੱਦਾਂ ਦੇ ਆਰੇ ਲਾਇਆ ਕਰੋ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਆ ਕੇ ਤੇ ਆਪਾਂ ਇਸ ਪਾਸੇ ਨੂੰ ਵੀ ਝਾਤੀ ਮਾਰਾਂਗੇ ਕਿ ਫਰਕ ਕੀ ਪੈਂਦਾ ਵਾਤਾਵਰਨ ਦੇ ਉੱਤੇ ਕੀ ਫਰਕ ਪਿਆ ਵਾ ਤੇ ਬਾਕੀ ਤੁਹਾਡੇ ਮੈਸੇਜ ਵੀ ਆ ਕੇ ਪੜ੍ਹਦੇ ਰੇਡੀਓ ਹਾਂਜੀ 1674 AM

0: Mahal.
1: ਵਾਕਈ ਮਤਲਬ ਨਾ ਮੈਂ ਮੈਨੂੰ ਇੱਕ ਇਹ ਵਾਲੇ ਗਾਣੇ ਤੋਂ ਇੱਕਦਮ ਇੱਕ ਮੈਮਰੀ ਜਾਈ ਮੇਰੇ ਇੱਕ ਸੀਗੇ ਕਜ਼ਿਨ ਦੀਦੀ ਹੁਣ ਤੇ ਇਹਨਾਂ ਦੇ ਬੱਚੇ ਬੱਚੇ ਵੀ ਬਿਆਨ ਜੋਗੇ ਹੋ ਗਏ ਕਿ ਨਾ ਉਹ ਇੱਕ ਕੈਸੇਟ 'ਚ ਏ ਬੀ ਦੋਨੇ ਸਾਈਡ ਉਹਨਾਂ ਨੇ ਇਹ ਵਾਲਾ ਗਾਣਾ ਭਰਵਾ ਕੇ ਆਪਣੇ ਆਪਣੇ ਬੁਆਏਫ੍ਰੈਂਡ ਨੂੰ ਦਿੱਤਾ ਸੀਗਾ ਤੇ ਮੁੜ ਕੇ ਕਹਿੰਦੇ ਕਿ ਇੰਨੀ ਗਾਲਾਂ ਪਈ ਕਿ ਤੁਸੀਂ ਪੈਸੇ ਕਿੰਨੇ ਵੇਸਟ ਕੀਤੇ ਕਿ 12 ਗਾਣੇ 12 ਇੱਕ ਇੱਕ
0: ਹੋਰ ਤਾਂ ਭਰਾ ਦਿੰਦੇ ਇਦਾਂ ਦਾ ਮੈਂ ਇੱਕ
1: ਭੋਲੇ ਹੁੰਦੇ ਸੀ ਨਾ ਪਹਿਲੇ ਤੇ ਲੋਕੀ ਹਨਾ ਕਿੱਦਾਂ ਦੇ
0: ਭੋਲੇ ਨੀ ਮਤਲਬ ਇਹ ਕਦਾ ਭੋਲਾ ਪਾ ਹੈ ਮਤਲਬ ਅਗਲਾ ਟੇਪ ਭਰਾ ਕੇ ਪੂਰੀ ਦੀ ਪੂਰੀ ਦੇਣ ਡਿਆ ਤੂੰ ਇਹ ਭੋਲੇ ਦੇਵਾ ਭੋਲੇ ਇਦਾਂ ਦਾ ਮੈਂ ਇੱਕ ਕੇਸ ਵੇਖਿਆ ਸੀ ਉਹਨੇ ਉਹ ਭਰਾਇਆ ਸੀ ਘਰ ਸੇ ਨਿਕਲਤੇ ਹੀ ਸਾਰੀ ਟੇਪ ਚ ਉਹ ਜਿੱਦਾਂ ਟੇਪਾਂ ਵਾਲੇ ਭਰਦੇ ਹੁੰਦੇ ਨਾ ਆਪਾਂ ਇੱਥੇ ਉਹਦੇ ਨਾਲ ਵੀ ਬੜੀਆਂ ਆਉਂਦੀਆਂ ਹੋਣੀਆਂ ਯਾਦਾਂ ਆਪਾਂ ਉਹਦੇ ਤੇ ਕਰਾਂਗੇ ਉਹਦੇ ਜਿੱਦਾਂ ਅੱਡਿਆਂ ਤੇ ਹੁੰਦੇ ਸੀ ਨਾ ਜਦੋਂ ਬੱਸ ਤੇ ਚੜ੍ਹਨਾ ਤੇ ਉਹ ਹਰ ਇੱਕ ਅੱਡੇ ਦੇ ਉੱਤੇ ਟੇਪਾਂ ਭਰਨ ਵਾਲੇ ਹੁੰਦੇ ਸੀ ਤੇ ਉਹ ਬੜੇ ਉਹ ਹਰ ਇੱਕ ਨੂੰ ਦੱਸਦਾ ਹੁੰਦਾ ਸੀ ਵੀ ਉਹ ਫਲਾਣਾ ਇੱਕੋ ਇੱਕੋ ਗਾਣਾ ਯਾਰੋ ਇੱਕੋ ਹੀ ਗਾਣਾ ਸਾਰੀ ਟੇਪ ਚ ਭਰਾ ਕੇ ਲਿਆ ਗਿਆ ਯਾਰੋ ਇੱਕੋ ਹੀ ਗਾਣਾ ਸਾਰੀ ਟੇਪ
1: ਸਾਡੇ ਤੇ ਹੁਣ ਮੇਰੇ ਪਾਪਾ ਦੇ ਜਿਵੇਂ ਕੇਬਲ ਦਾ ਕੰਮ ਸੀਗਾ ਤੇ ਹੁਣ ਇੱਕ ਉਹਨਾਂ ਦੇ ਦੋਸਤ ਹੁਣ ਉਹ ਕਹਿ ਲਓ ਉਹਨਾਂ ਦਾ ਫਰੈਂਡ ਸਰਕਲ ਜਾਂ ਕਹਿ ਲਓ ਹੁਣ ਜਿਵੇਂ ਆਪਾਂ ਕਹਿੰਦੇ ਹਾਂ ਕਿ ਆਪਾਂ ਸਾਰੇ ਇੱਕ ਮੀਡੀਆ ਲਾਈਨ ਦੇ ਵਿੱਚ ਆਪਣੇ ਉਸ ਤਰੀਕੇ ਦੇ ਹੀ ਫਰੈਂਡ ਸਰਕਲ ਬਣ ਤੇ ਉਹ ਅੰਕਲ ਦਾ ਕੰਮ ਸੀਗਾ ਇਹ
0: ਪੀਸੀਓ ਵੀ ਹੋਣਾ ਫਿਰ ਨਾਲ
1: ਪੀਸੀਓ ਵੀ ਸੀਗਾ ਐਗਜੈਕਟਲੀ ਉਹੀ ਸਾਰੇ ਹਾਂ ਪੀਸੀਓ ਵੀ ਸੀਗਾ ਨਾਲ ਹੀ ਹਨਾ ਤੇ ਤੇ ਜੇ ਗਾਣੇ ਲਿਖ ਕੇ ਲੈ ਕੇ ਜਾਓ ਉਹਨੇ ਖੁਦ ਹੀ ਕੱਟ ਕਰ ਦਿੰਦੇ ਇਹ ਤੁਹਾਡੇ ਲਾਇਕ ਨੀ ਇਹ ਗਾਣਾ ਨੀ ਭਰਨਾ ਮੈਂ
0: ਇਹ ਨਹੀਂ ਚੰਗਾ ਇਹ ਚੱਕ ਟੱਪਾ ਨਹੀਂ ਸਹੀ ਯਾਰ
1: ਹੱਥ ਨਾਲ ਲਿਖੇ ਉਹਨਾਂ ਨੇ ਕਾਟੇ ਮਾਰ ਦੇਣੇ ਤੇ ਆਪਣੀ ਪਸੰਦ ਦਾ ਕੁਝ ਵੀ ਭਰ
0: ਦੇਣਾ ਆ ਨੀ ਆ ਨੀ ਹੈਗਾ ਇਹਦੀ ਥਾਂ ਤੇ ਆ ਭਰ ਦੇਣੇ
1: ਹਾਂ ਜੇ ਜੇ ਏਦਾਂ ਨੀ ਮੰਨਣਾ ਤੁਸੀਂ ਕਿ ਨਹੀਂ ਸਾਨੂੰ ਚਾਹੀਦਾ ਫਿਰ ਉਹਨਾਂ ਨੇ ਕਿਹਾ ਮੇਰੇ ਕੋਲ ਨੀ ਹੈਗਾ ਨਾ ਹਨਾ
0: ਉਹ ਫਿਰ ਆ ਲਓ ਪਰਚੀ ਤੁਸੀਂ ਟੇਪ ਦੇ ਤੋਂ ਉਹਨਾਂ ਨੇ ਪਰਚੀ ਲਵੇਟ ਕੇ ਉੱਤੇ ਰਬੜ ਪਾਈ ਹੁੰਦੀ
1: ਤੇ ਵਾਕ ਤੇ ਉਹ ਵੀ ਟਾਈਮ ਸੀਗਾ ਕਿ 80s ਮਤਲਬ ਜਾਂ 90 ਮੈਂ ਤੇ ਮੇਰਾ ਤਾਂ ਇਹ ਹੈ ਕਿ ਬਰਥ ਵੀ ਇੱਦਾਂ ਦਾ ਹੈ ਨਾ ਕਿ ਮਿਕਸ ਦੋਨਾਂ 'ਚ ਹੋ ਸਕਦਾ 89 ਮੋਰਨਾ ਤੇ 80s ਵਾਲਾ ਵੀ ਕਲਚਰ ਥੀੜੇ ਧੀਰੇ ਕੈਰੀ ਫੋਰਵਰਡ ਹੋਇਆ ਸੀ ਇਸ
0: ਟਾਈਮ
1: ਅੱਜ ਤੇ ਐਗਜੈਕਟਲੀ ਉਹ ਵੀ ਸੀਗਾ ਕਿ ਕਲੈਕਸ਼ਨ ਕੈਸੇਟਸ ਦਾ ਕਲੈਕਸ਼ਨ ਕਿੰਨਾ ਕਰੇਜ਼ ਹੁੰਦਾ ਸੀਗਾ ਲੋਕਾਂ ਨੂੰ ਕਿ ਤੇਰੇ ਕੋਲ ਕਿੰਨੀ ਕੈਸਟਾਂ ਨੇ ਭਰਾਈ ਹੋਈ ਤੇ ਕਈ ਵਾਰੀ ਜਿਹੜੀ ਜਿਵੇਂ ਐਲਬਮ ਨਿਕਲਦੀ ਸੀਗੀ ਇੱਕ ਸਿੰਗਰ ਦੀ ਉਹ ਬੜੀ ਮਹਿੰਗੀ ਆਉਂਦੀ ਸੀਗੀ ਕਿ ਪ੍ਰੋਪਰ ਤੁਸੀਂ ਉਹਦੀ ਪੂਰਾ ਨਵੀਂ ਤੁਸੀਂ ਕੈਸੇਟ ਰੱਖ ਲੈਣੀ ਆਪਣੇ ਕੋਲ ਤੇ ਫਿਰ ਲੋਕੀ ਲੈ ਵੀ ਜਾਂਦੇ ਸੀਗੇ
0: ਕਿ ਮੈਂ ਸੁਣ ਕੇ ਸਟਾਰ ਸੀ ਉਹਨਾਂ ਸਮਿਆਂ ਦੇ ਜਿਹੜੇ ਟੇਪਾਂ ਦੇ ਵਿੱਚ ਆਉਂਦੇ ਸੀ ਅੱਜ ਵੀ ਸਟਾਰ ਨੇ
1: ਅੱਜ ਵੀ ਸਟਾਰ ਨੇ ਤੇ ਹੁਣ ਵੀ ਜੇ ਉਹਨਾਂ ਦੇ ਆਪਾਂ ਗਾਣੇ ਆਪਾਂ ਲੱਭ ਕੇ ਸੁਣੀਏ ਯੂਟਿਊਬ ਤੇ ਜਾਂ ਆਪਣੇ ਕਿਸੇ ਹੋਰ ਪਲੈਟਫਾਰਮ ਤੇ ਹੁਣ ਅੱਜ ਵੀ ਤੁਹਾਨੂੰ ਮਜ਼ਾ ਆਉਣਾ ਸੁਣ ਕੇ ਕਿਉਂਕਿ ਇੱਕ ਮਤਲਬ ਬੜੀ ਮਿਹਨਤ ਕਰਦੇ ਹੁੰਦੇ ਸੀਗੇ
0: ਹਾਂ ਮਿਹਨਤੀ ਸੀ ਤੁਰ ਦੇੜੇ ਤੁਰ ਕੇ ਅਗਲੇ ਨੂੰ ਮਿਲਣ ਜਾਣਾ ਕਰਨਾ ਸੋ ਆਪਾਂ ਗੱਲ ਕਰ ਰਹੇ ਸੀ ਇਸ ਟਾਈਮ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਜੋ 80s ਦਾ ਯੁੱਗ ਸਟੈਬਲਿਸ਼ ਕਰਨ ਦੀ ਟ੍ਰੈਂਡ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਕੁਛ ਇੱਕ ਜਿਹੜੇ ਸਾਈਡ ਇਫੈਕਟ ਜਿਹੜੇ ਕੁਛ ਇੱਕ ਬੰਦੇ ਇਤਰਾਜ਼ ਵੀ ਕਰ ਰਹੇ ਨੇ ਕੁਛ ਚੀਜ਼ਾਂ ਉਹ ਵੀ ਤੁਸੀਂ ਆਸ ਪਾਸ ਜ਼ਰੂਰ ਵੇਖਿਆ ਹੋਊਗਾ ਰੁਝਾਨ ਉਹਦੇ ਉੱਤੇ ਗੱਲ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਚੀਜ਼ ਹੋਰ ਜਿਹੜੀ ਸਾਡੇ ਵੇਖਣ ਵਾਲੀ ਆ ਕਿ ਇੱਕ ਟ੍ਰੈਂਡ ਜਿਹੜਾ ਉਹ ਵਾਪਸ ਪਰਤ ਕੇ ਆਉਂਦਾ ਸੀ ਹਿਸਟਰੀ ਰਿਪੀਟ ਹੁੰਦੀ ਸੀ ਆਪਣੇ ਆਪ ਵੀ ਬੈਲ ਬੋਟਮ ਆ ਚਲੇ ਗਿਆ ਤੁਰ ਕੇ ਵਾਪਸ ਆ ਗਿਆ ਫਿਰ 10 ਸਾਲਾਂ 20 ਸਾਲਾਂ ਬਾਅਦ ਜਿਹੜੀ ਉਹ ਪੀੜੀ ਪੈਂਟ ਆ ਉਹ ਫਿਰ ਵਾਪਸ ਆ ਗਈ ਇਸ ਤਰ੍ਹਾਂ ਬੀਬੀਆਂ ਦੇ ਸੂਟ ਹੀ ਅੱਜ ਕੱਲ੍ਹ ਮੈਨੂੰ ਲੱਗਦਾ ਸ਼ਾਇਦ ਉਹ ਚੀਜ਼ ਵਾਪਸ ਸਿਰਫ ਫੋਟੋਆਂ 'ਚ ਹੀ ਲੈ ਆਉਂਦੀ ਜਾਂਦੀ ਆ ਹੈ ਨਾ ਲੁਕਸ ਵਿੱਚ ਵਾਪਸ ਲੈ ਆਉਂਦੀ ਗਈ ਰਿਐਲਿਟੀ ਦੇ ਵਿੱਚ ਵਾਪਸ ਨਹੀਂ ਆਈ
1: ਤੁਹਾਨੂੰ ਤਾਂ ਲੱਗਦਾ ਕਿ ਹਾਂ ਚੱਲ ਕੌਣ ਖਰੀਦੇ ਹੈ ਨਾ ਚਲੋ ਇੱਦਾਂ ਹੀ ਬਣਾ ਕੇ
0: ਮਤਲਬ ਵੇਖਣੀ ਤਾਂ ਤੁਸੀਂ ਲੁਕਸ ਹੀ ਆਪਣੀਆਂ ਜੋ ਤੁਹਾਡਾ ਕਿਉਂਕਿ ਹੁਣ ਫੋਰ ਐਗਜ਼ਾਮਪਲ ਕਈ ਚੀਜ਼ਾਂ ਥੋੜ੍ਹੀਆਂ ਜਿਹੀਆਂ ਨਾ ਜਦੋਂ ਆਪਾਂ ਕਹਿੰਦੇ ਵੀ ਆਪਾਂ ਇੱਕ ਗਲੋਬਲ ਵਿਲੇਜ 'ਚ ਰਹਿ ਰਹੇ ਹਾਂ ਅਤੇ ਹੁਣ ਮੰਨ ਲਓ ਉਹੀ ਇੰਡੀਆ ਵਾਲਾ ਸਾਰਾ ਜਿਹੜਾ ਉੱਦਾਂ ਦਾ ਉਹ ਆਪਾਂ ਜੇ ਇੱਥੇ ਆਪਣੇ 'ਚ ਵਿੱਚ ਵੱਖਰੀ ਤੌਰ ਦੇ ਉੱਤੇ ਤਾਂ ਲਿਆ ਹੀ ਨਹੀਂ ਸਕਦੇ ਇਹ ਸਾਡੇ ਲਈ ਹਰਡਲਸ ਵੀ ਨੇ ਮਜਬੂਰੀਆਂ ਵੀ ਨੇ ਫੋਰ ਐਗਜ਼ਾਮਪਲ ਉਹ ਜੋ ਵੀ ਤੁਸੀਂ ਆਉਣਾ ਫੋਟੋ ਆ ਇਮੈਜਿਨ ਕਰਕੇ ਵੇਖੋ ਵੀ ਇੱਥੇ ਗੋਰਿਆਂ 'ਚ ਤੁਸੀਂ ਉੱਦਾਂ ਦਾ ਪਾ ਕੇ ਤੁਰੇ ਫਿਰਦੇ ਹੋ ਤੁਸੀਂ ਬਿਲਕੁਲ ਹੀ ਵੱਖਰੇ ਲੱਗੋਗੇ ਹੁਣ ਨੋ ਡਾਊਟ ਕਿ ਆਪਾਂ ਇੱਥੇ ਪਾਉਂਦੇ ਹਾਂ ਜਿੱਦਾਂ ਆਪਾਂ ਕੁੜਤੇ ਪਜਾਮੇ ਵੀ ਪਾਉਂਦੇ ਹਾਂ ਸੂਟ ਵੀ ਪਾਉਂਦੇ ਹਾਂ ਪਰ ਅਸੀਂ ਉੱਥੇ ਪਾਉਂਦੇ ਹਾਂ ਜਿੱਥੇ ਸਾਡੇ ਆਪਣੇ ਫੰਕਸ਼ਨ ਹੁੰਦੇ ਆ ਆਪਣੀ ਗੈਦਰਿੰਗ ਹੁੰਦੀ ਆ ਪਰ ਪਬਲਿਕਲੀ ਉੱਦਾਂ ਹੋ ਸਕਦਾ 80s ਵਾਲੇ ਤੁਸੀਂ ਇੱਦਾਂ ਪਾ ਲਓ ਪਰ ਉਹ ਉੱਦਾਂ ਪਾਉਣ ਵਾਲਾ ਕੋਈ ਸੈਂਸ ਨਹੀਂ ਆ ਸੋ ਇਸ ਕਰਕੇ ਤੁਹਾਨੂੰ ਉਹ ਚੀਜ਼ ਇਹ ਵੀ ਰੋਕਦੀ ਆ, ਫਿਰ ਆਪਾਂ ਉਹਦਾ ਜਿਹੜਾ ਸ਼ਾਇਦ ਰਸ ਉੱਥੇ ਹੀ ਆਪਾਂ ਕੱਢ ਲੈਂਦੇ
1: ਸ਼ਾਇਦ
0: ਮੇਬੀ
1: ਤੁਹਾਨੂੰ ਇਦਾਂ ਲੱਗਦਾ ਚਲ ਠੀਕ ਹੈ ਇੱਕ ਫੋਟੋ ਦੇ ਵਿੱਚ ਦੇਖ ਲਿਆ।
0: ਹਾਂ, ਈਵਨ ਮੈਂ ਇਹ ਵੇਖਿਆ ਕਿ ਹੁਣ ਕਈ ਲੋਕ ਕੀ ਕਰਦੇ ਆ ਆਪਣੀ ਫੋਟੋ ਜਿੱਦਾਂ ਨੋਰਮਲ ਖਿੱਚ ਕੇ, ਪਹਿਲਾਂ ਤਾਂ ਫਿਲਟਰ ਹੀ ਹੈ ਨਾ, ਹੁਣ ਬਹੁਤਿਆਂ ਦੇ ਫਿਲਟਰ ਜਿਹੜੇ ਆ ਉਹ ਨਹੀਂ, ਬੀਬੀਆਂ ਨੂੰ ਤਾਂ ਵਾਹਵਾ ਪਤਾ ਲੱਗ ਗਿਆ ਫਿਲਟਰਾਂ ਦਾ, ਹੁਣ ਬੰਦਿਆਂ ਨੂੰ ਨਹੀਂ ਪਤਾ ਅਤੇ ਉਹ ਕੀ ਕਰਦੇ ਆ ਉਸੇ ਫੋਟੋ ਨੂੰ AI ਕੋਲੋਂ ਦਰੁਸਤ ਕਰਵਾਉਂਦੇ, ਉਹ ਪਤਾ ਲੱਗ ਜਾਂਦਾ ਵੈਸੇ ਹੈ ਨਾ, ਉਹ ਵੇਖ ਕੇ ਉਹਨਾਂ ਦੇ ਥੋੜ੍ਹੇ ਥੋੜ੍ਹੇ ਜਿਹੇ ਫੀਚਰ 'ਚ ਪਤਾ ਲੱਗ ਜਾਂਦੇ, ਉਹ ਜਿੱਦਾਂ ਇੱਦਾਂ ਲੱਗਦਾ ਵੀ ਇਹ ਤਾਂ ਜਿੱਦਾਂ ਕਹਿ ਲਓ ਵੀ ਇਹ ਮਤਲਬ ਕੈਟੇਗਰੀ ਹੋਰ ਹੋ ਗਈ, ਉਹਨਾਂ ਨੇ ਇੰਨਾ ਕਫਾਈਨ ਕਰ ਦਿੰਦੇ ਆ ਵੀ ਉਹ ਜਿੱਦਾਂ ਨਹੀਂ ਮਤਲਬ ਇਹ ਨਹੀਂ ਹੋ ਸਕਦਾ, ਇਹ ਵੀ ਸਿੰਘਾਪੁਰ ਵਾਲੀ ਭੂਆ ਹੋ ਸਕਦੀ, ਇਹ ਨਹੀਂ ਹੈ ਉਸ ਟਾਈਪ,
1: ਕਿਉਂਕਿ ਹੈ ਤੇ ਉਹ ਹਿਊਮਨ ਤੇ ਹੈ ਨਹੀਂ ਨਾ, ਉਹਨੇ ਤੇ ਤੁਸੀਂ ਉਹਨੂੰ ਜਿਹੜੀ ਕਮਾਂਡ ਦੋਗੇ ਉਹਨੇ ਉਹੀ ਕਰਨਾ।
0: ਬਿਲਕੁਲ, ਉਹਨੇ ਅੱਛਾ ਉਹ ਜਿਹੜੀ ਕਮਾਂਡ ਦਿੰਦੇ ਉਹਦੇ ਤੋਂ ਵਾਤਾਵਰਣ ਦਾ ਕੀ ਅਸਰ ਪੈਂਦਾ? ਵੈਸੇ ਤਾਂ ਹੁਣ ਆਲ ਓਵਰ ਹੀ ਰੌਲਾ ਪੈਣਾ ਸ਼ੁਰੂ ਹੋ ਗਿਆ ਵੀ ਡਾਟਾ ਸੈਂਟਰ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਪਾਣੀ ਬਹੁਤ ਜ਼ਿਆਦਾ ਲੱਗਦਾ ਵਾ ਉਹਨਾਂ ਨੂੰ ਠੰਡਾ ਰੱਖਣ ਦੇ ਵਿੱਚ, ਅੱਜ ਵੀ ਹੈਰਲਸਨ ਦੇ ਵਿੱਚ ਇੱਕ ਖਬਰ ਲੱਗੀ ਕਿ ਹੁਣ ਉਹਨੂੰ ਜਿਹੜਾ ਫਿਰ ਦੁਬਾਰਾ ਤੋਂ ਇੱਥੇ ਰੌਲਾ ਪੈਣਾ ਸ਼ੁਰੂ ਹੋ ਗਿਆ ਕਿ ਇਹ ਅਲੱਗ ਅਲੱਗ ਜਿਹੜੇ ਜਿਹੜੇ ਵੀ ਸਪਰਮਾਂ 'ਚ ਆ ਰਿਹਾ ਵਾ, ਵੈਸੇ ਤਾਂ ਬਹੁਤ ਸਾਰੇ ਡਾਟਾ ਸੈਂਟਰ ਆ ਰਹੇ ਸੌਵਾਂ ਦੀ ਗਿਣਤੀ 'ਚ ਮਿਲਟਨ, ਆਪਣੇ ਲਾਗੇ ਦੀ ਗੱਲ ਕਰੀਏ ਤਾਂ ਮਿਲਟਨ ਲਾਗੇ ਆ ਰਿਹਾ, ਸੋ ਉਸ ਚੀਜ਼ ਨੂੰ ਲੈ ਕੇ ਵੀ ਰੌਲਾ ਪਾਇਆ ਜਾ ਰਿਹਾ ਕਿ ਲਾਗੇ ਬੰਨੇ ਦੇ ਜਿਹੜੇ ਸਬਬ ਨੇ ਉਹਨਾਂ ਦੇ ਉੱਤੇ ਬੈਡ ਜਿਹੜਾ ਇੰਪੈਕਟ ਪੈਣਾ ਵਾ, ਕਿਹੜੀ ਕਿਹੜੀ ਤਰ੍ਹਾਂ ਦਾ ਪੈਣਾ ਵਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਚਲੋ ਆਪਾਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਰ ਫਿਲਹਾਲ ਆਪਾਂ ਜੇ ਆਲ ਟੂਗੈਦਰ ਵੇਖੀਏ ਤਾਂ ਇਹ ਕਹਿ ਰਹੇ ਨੇ ਕਿ ਜਦੋਂ ਇੱਕ ਆਪਾਂ ਜਿਹੜੀ ਤਸਵੀਰ ਬਣਾਉਂਦੇ ਆ, ਇੱਕ ਇੱਕ ਤਸਵੀਰ ਜਿਹੜੀ ਆ ਉਹ ਬਣਾਉਣ ਦੇ ਲਈ 0.29 kW ਜਿਹੜੀ ਆ ਕਿਲੋਵਾਟ ਘੰਟਾ KWH ਦੇ ਨਾਲ ਜਿਹੜਾ ਮਾਪਿਆ ਜਾਂਦਾ ਇਹਨੂੰ ਖਰਚ ਹੋ ਜਾਂਦੀ ਆ। ਸੋ ਇਹ ਹੁਣ ਇੰਨਾ ਕੁ ਫਰਕ ਆ ਵੀ ਜੇ ਆਪਾਂ ਮੰਨ ਲਓ ਕਹਿੰਦੇ ਕਿ ਆਪਾਂ ਲਿਖ ਕੇ ਕਿਸੇ ਨੂੰ ਮੈਸੇਜ ਕਰਦੇ ਹਾਂ AI ਜਾਂ ਲਿਖ ਕੇ ਆਪਾਂ ਕੋਈ ਚੀਜ਼ ਮੰਗਦੇ ਹਾਂ ਉਹਦੇ ਕੋਲ ਸਰਚ ਕਰਦੇ ਹਾਂ ਅਤੇ ਉਹੀ ਆਪਾਂ ਉਹਦੇ ਕੋਲ ਤਸਵੀਰ ਬਣਵਾਉਂਦੇ ਹਾਂ ਅਤੇ 1450 ਗੁਣਾ ਵੱਧ ਐਨਰਜੀ ਖਪਤ ਹੁੰਦੀ ਹੈ ਉਸ ਉਹਦੇ ਉਹਦੇ ਚੱਕਰ ਦੇ 'ਚ। ਹੁਣ ਰੋਜ਼ਾਨਾ ਜੇ ਡੇਲੀ ਦੇ ਹਿਸਾਬ ਦੇ ਨਾਲ ਵੇਖੀਏ ਤਾਂ ਵੈਸੇ ਵੀ ਜਿਹੜੀ ਇਹ ਖਪਤ ਆ ਇੱਕ ਜਿਹੜਾ ਯੂਨਾਈਟਿਡ ਨੇਸ਼ਨਜ਼ ਯੂਨੀਵਰਸਿਟੀ ਦੇ ਵੱਲੋਂ ਇੱਕ ਸਰਚ ਕੀਤੀ ਗਈ, ਉਸ ਰਿਸਰਚ ਦੇ ਵਿੱਚ ਇਹ ਪਾਇਆ ਗਿਆ ਕਿ ਡੇਲੀ ਜੋ ਆਪਾਂ ਊਰਜਾ ਦੀ ਖਪਤ ਇਸ ਟਾਈਮ ਦੇ ਉੱਤੇ ਦੁਨੀਆ ਦੇ ਵਿੱਚ ਕਰ ਰਹੇ ਹਾਂ ਉਹਦਾ 80-90% ਹਿੱਸਾ ਜਿਹੜਾ ਵਾ ਉਹ AI ਮਾਡਲਾਂ ਨੂੰ ਚਲੇ ਜਾ ਰਿਹਾ। ਸੋ ਆਪਾਂ ਇਹ ਸੋਚੀਏ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਊਰਜਾ ਦੀ ਕਿੰਨੀ ਜ਼ਿਆਦਾ ਲੋੜ ਹੋਊਗੀ, ਸੋ ਇਸੇ ਕਰਕੇ ਨਵੇਂ ਨਵੇਂ ਸਰੋਤ ਖੋਜੇ ਜਾ ਰਹੇ ਨੇ, ਨਵੇਂ ਨਵੇਂ ਸਰੋਤਾਂ ਦੇ ਵਿੱਚ ਹੁਣ ਬੰਦਾ ਜਿਹੜਾ ਚੰਨ ਤੱਕ ਵੀ ਪਹੁੰਚ ਗਿਆ, ਹੁਣ ਇੱਥੋਂ ਤੱਕ ਵੀ ਗੱਲਾਂ ਹੋਣ ਲੱਗ ਪਈਆਂ ਕਿ ਚੰਨ ਤੋਂ ਜਿਹੜੀ ਕੁਛ ਇੱਕ ਜਿਹੜੀ ਧੰਤੂ ਇੱਦਾਂ ਦੇ ਕੁਛ ਇੱਕ ਮਿਨਰਲਸ ਜਾਂ ਜੋ ਵੀ ਮਤਲਬ ਉਹ ਲੈ ਕੇ ਵਾਪਸ ਆਉਂਦੇ ਜਾਣਗੇ, ਜਾਂ ਹੋ ਸਕਦਾ ਕਿ ਉੱਥੇ ਹੀ ਸੈੱਟ ਕੀਤਾ ਜਾਵੇ ਸਿਸਟਮ ਜਾਂ ਕੁਛ ਇੱਦਾਂ ਦਾ ਕੀਤਾ ਜਾਵੇ ਅਤੇ ਉਹ ਉਹਦੇ ਤੋਂ ਬਿਜਲੀ ਬਣਾਈ ਜਾਊਗੀ ਅਤੇ ਬਹੁਤ ਸਸਤੀ ਬਣੂਗੀ ਅਤੇ ਕਾਫ਼ੀ ਜ਼ਿਆਦਾ ਬਣੂਗੀ ਅਤੇ ਸਾਨੂੰ ਹੁਣ ਲੋੜ ਵੀ ਪੈਣੀ ਆ ਅਤੇ ਉਹ ਕਹਿੰਦੇ ਨੇ ਕਿ ਖਲਾਰਾ ਵੀ ਇੰਨਾ ਨਹੀਂ ਹੋਊਗਾ, ਉਹ ਜਿੱਦਾਂ ਮਤਲਬ ਏਡੇ ਏਡੇ ਨਹੀਂ ਹੋਣਗੇ, ਉਹ ਕੁੜ ਵੀ ਕਈ ਤਾਂ ਇਹ ਕਹਿ ਰਹੇ ਨੇ ਵੀ ਉਹ ਹੋ ਸਕਦਾ ਵੀ ਤੁਹਾਡੇ ਜਿੱਦਾਂ ਦੋ ਹੱਥਾਂ ਦੇ ਬਰਾਬਰ ਦਾ ਐਡਾ ਕੁ ਯੰਤਰ ਜਿਹਾ ਬਣੇ, ਉਹ ਹੀ ਇੰਨੀ ਐਨਰਜੀ ਪ੍ਰੋਡਿਊਸ ਕਰਦੇ, ਕੈਨ ਯੂ ਇਮੈਜਿਨ ਕਿ ਕਿੰਨੀ ਕੁ ਐਨਰਜੀ,
1: ਮਤਲਬ ਕ੍ਰੇਜ਼ੀ ਹੈ ਸੋਚ ਕੇ ਕਿ ਕਿੱਦਾਂ,
0: ਨਹੀਂ ਮਤਲਬ ਤੁਸੀਂ ਇਮੈਜਿਨ ਕਰ ਸਕਦੇ ਹੋ ਵੀ ਕਿੰਨੀ ਕੁ ਐਨਰਜੀ, ਮੇਰੇ ਲਈ ਤਾਂ ਹੈਰਾਨੀ ਵਾਲੀ ਗੱਲ ਸੀ, ਐਨਰਜੀ ਓਨੀ ਜਿੰਨੀ ਸੂਰਜ ਪ੍ਰੋਡਿਊਸ ਕਰ ਰਿਹਾ।
1: ਓ ਮਾਈ ਗੋਡ, ਇੱਕ ਛੋਟਾ ਜਿਹਾ
0: ਮਤਲਬ ਇੱਕ ਥੋੜ੍ਹੇ ਜਿਹੇ ਉਹਨੇ, ਪਤਾ ਨਹੀਂ ਹੁਣ ਉਹ ਕੀ ਕਰਨਗੇ ਕਿੱਦਾਂ ਕਰਨਗੇ ਅੱਗੇ ਚੀਜ਼ਾਂ ਕਿੱਦਾਂ ਡਿਵੈਲਪ ਹੁੰਦੀਆਂ ਵਾ, ਮਤਲਬ ਹਾਲੇ ਤਾਂ ਇਹ ਚੀਜ਼ਾਂ ਸਾਡੇ ਲਈ ਉੱਦਾਂ ਦੀਆਂ ਹੈਰਾਨੀ ਵਾਲੀਆਂ ਜਿੱਦਾਂ ਸ਼ੁਰੂ ਸ਼ੁਰੂ ਦੇ ਵਿੱਚ ਆਪਾਂ ਉਹ ਟਰਾਂਸਫਾਰਮਰ ਟਾਈਪ ਫਿਲਮਾਂ ਵੇਖਦੇ ਹੁੰਦੇ ਹਾਂ, ਹਾਲੇ ਤਾਂ ਉਸ ਤਰ੍ਹਾਂ ਦੀਆਂ ਨੇ, ਪਰ ਸਾਰੀ ਦੌੜ ਇਸ ਕਰਕੇ ਕਿਉਂਕਿ ਐਨਰਜੀ ਦੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਲੋੜ ਬਹੁਤ ਜ਼ਿਆਦਾ ਪੈਣੀ। ਪਿਛਲੇ ਸਮੇਂ 'ਚ ਤੁਸੀਂ ਪਿਛਲੇ ਹਫ਼ਤੇ ਕਿ ਉਹ ਤੋਂ ਪਿਛਲੇ ਹੀ ਤੁਸੀਂ ਇੱਕ ਬਿਆਨ ਵੀ ਵੇਖਿਆ ਹੋਊਗਾ ਜਿੱਥੇ ਇੱਕ ਖਿੱਤੇ ਦੇ ਵਿੱਚ ਬਹੁਤ ਜ਼ਿਆਦਾ ਰੌਲਾ ਵੀ ਪੈਣ ਡਿਆ ਜਿਹਦੇ ਉੱਤੇ ਟਰੰਪ ਨੇ ਚੰਦਰਮਾ ਦੇ ਉੱਤੇ ਆਪਣੀ ਦਾਅਵੇਦਾਰੀ ਜਿਤਾ ਦਿੱਤੀ ਸੀ ਵੀ ਇਨਡਾਇਰੈਕਟਲੀ ਜਿੱਦਾਂ ਸ਼ਬਦਾਂ ਦੇ ਵਿੱਚ ਖੇਡਿਆ ਜਾਂਦਾ, ਵੈਸੇ ਤਾਂ ਆਈ ਥਿੰਕ 1969 ਕਿ ਕਦੋਂ ਇਹਦੇ ਇਹ ਹੋਈ ਸੀ ਟ੍ਰੀਟੀ ਸਾਈਨ ਦੇਸ਼ਾਂ ਦੇ ਵਿੱਚ ਕਿ ਜਿਹੜਾ ਧਰਤੀ ਤੋਂ ਬਾਹਰਲਾ ਜਿਹੜਾ ਦੁਨੀਆ ਜਾਂ ਗ੍ਰਹਿ ਨੇ ਸਾਰਾ ਕੁਛ ਉਹ ਸਾਰਿਆਂ ਦਾ ਸਾਰੇ ਦੇਸ਼ਾਂ ਦਾ ਕੌਮਨ ਉਹਦੇ ਉੱਤੇ ਅਧਿਕਾਰ ਆ। ਪਰ ਹੁਣ ਜਿਹੜੀ ਆ ਉਹ ਵਰਡ ਟਵਿਸਟ ਕਰਨੇ ਸ਼ੁਰੂ ਕਰ ਦਿੱਤੇ ਗਏ, ਜਿੱਦਾਂ ਟਰੰਪ ਦੇ ਵੱਲੋਂ ਕਿਹਾ ਗਿਆ ਵੀ ਚੰਦਰਮਾ ਸਾਡਾ, ਉਹ ਸ਼ਾਇਦ ਇਸ ਕਰਕੇ ਕਿਉਂਕਿ ਉੱਥੋਂ ਹੁਣ ਕੁਛ ਇੱਕ ਤਰ੍ਹਾਂ ਦੇ ਜਿਹੜੇ ਸਰੋਤ ਉਹ ਮਿਲ ਚੁੱਕੇ ਸੀ ਵੀ ਉੱਥੇ ਪਾਣੀ ਆ, ਪਾਣੀ ਤੋਂ ਬਾਅਦ ਹੁਣ ਜਿਹੜੀਆਂ ਅੱਗੇ ਰਿਸਰਚਿਸ ਨੇ ਉਹਦੇ ਵਿੱਚ ਇਹ ਵੀ ਪਤਾ ਲੱਗ ਗਿਆ ਵੀ ਹਾਂ ਉੱਥੋਂ ਆਹ ਚੀਜ਼ਾਂ ਜਿਹੜੀਆਂ ਨੇ ਉਹ ਕੱਢ ਕੇ ਬਿਜਲੀ ਵੀ ਬਣਾਈ ਜਾ ਸਕਦੀ ਹੈ। ਹੁਣ ਉੱਥੇ ਬਣਾਈ ਜਾਂਦੀ ਆ, ਉੱਥੋਂ ਇੱਥੇ ਡਿਲੀਵਰ ਕੀਤੀ ਜਾਂਦੀ ਆ, ਉੱਥੋਂ ਲਿਆ ਕੇ ਇੱਥੇ ਕੀਤੀ ਜਾਂਦੀ ਆ। ਪਰ ਇੱਕ ਚੀਜ਼ ਤਾਂ ਪੱਕੀ ਆ, ਜਿੱਦਾਂ ਦਾ ਇਹ ਮਾਹੌਲ ਚੱਲ ਬਣਾ ਰਿਹਾ ਉਹ ਖ਼ਬਰਾਂ ਦੇ ਵਿੱਚ ਇਹ ਵੀ ਆ ਕਿ ਇਹ ਹੁਣ ਇਹਨਾਂ ਚੀਜ਼ਾਂ ਨੂੰ ਲੈ ਕੇ ਲੜਨਗੇ ਵੀ ਚੰਦਰਮਾ ਸਾਡਾ ਤੇ ਚੰਦਰਮਾ ਸਾਡਾ। ਹਾਂ, ਸੋ ਅਗਲੀ ਲੜਾਈ ਜਿਹੜੀ ਆ ਉਹ ਕੁੱਡ ਵੀ ਮਤਲਬ ਆਪਾਂ ਹੈ ਨਾ, ਆਪਾਂ ਬਥੇਰਾ ਸੁਣ ਲਿਆ ਵੀ ਅਗਲੀ ਲਾਸਟ ਲੜਾਈ ਜਿਹੜੀ ਆ ਅਗਲੀ ਪਾਣੀ ਤੋਂ ਹੋਊਗੀ, ਅਗਲੀ ਜਿਹੜੀ ਆ ਉਹ ਇਹਦੇ ਲਈ ਹੋਊਗੀ, ਇਹਦੇ ਲਈ ਹੋਊਗੀ, ਤੇਲ ਦੇ ਲਈ ਹੋਊਗੀ, ਅਲੱਗ ਅਲੱਗ ਆਪਾਂ ਸੁਣਦੇ ਹਾਂ। ਹੁਣ ਇੱਕ ਨਵੀਂ ਚੀਜ਼ ਸਾਹਮਣੇ ਆ ਗਈ ਵੀ ਅਗਲੀ ਜਿਹੜੀ ਆ ਉਹ ਦੂਜੇ ਗ੍ਰਹਿਆਂ ਦੇ ਲਈ ਹੋਊਗੀ ਵੀ ਉੱਥੇ ਸਿਰਫ ਆਪਾਂ ਜਾ ਕੇ ਰਹਿਣਾ, ਉੱਥੋਂ ਦੇ ਜਿਹੜੇ ਸਰੋਤ ਨੇ ਉੱਥੇ ਸਿਰਫ ਸਾਡਾ ਅਧਿਕਾਰ ਹੈ, ਉੱਥੋਂ ਜੋ ਵੀ ਆਪਾਂ ਕੱਢਾਂਗੇ ਆਪਾਂ ਵੇਚਾਂਗੇ, ਉੱਥੇ ਜਿਹੜੇ ਬੰਦੇ ਲੈ ਕੇ ਜਾਣੇ ਅਸੀਂ ਲੈ ਕੇ ਜਾਵਾਂਗੇ। ਕੁੱਡ ਵੀ ਐਨੀਥਿੰਗ ਹੈ ਨਾ,
1: ਇਟਸ ਵੈਰੀ ਡੇਂਜਰਸ ਹੈ ਨਾ, ਸੁਣ ਕੇ ਇੱਦਾਂ ਲੱਗਦਾ ਕਿ ਕਿਸ ਹੱਦ ਤੱਕ ਮਤਲਬ ਆਪਾਂ ਕਿੱਥੇ ਤੱਕ ਪਹੁੰਚ ਗਏ ਹੈ ਨਾ,
0: ਕਿੱਥੋਂ ਤੱਕ ਜਾਵਾਂਗੇ। ਗੱਲ ਤੇ ਆ ਵੀ
1: ਅੰਤ ਹੀ ਨਹੀਂ
0: ਹੁੰਦਾ, ਕਿੱਥੋਂ ਤੱਕ ਜਾਵਾਂਗੇ ਹੈ ਨਾ, ਤੇ ਕਿਤੇ ਨਾ ਕਿਤੇ ਤੇ

0: ਤੀਜੀ ਚੌਥੀ ਜਾ ਕੇ ਉਹਨੂੰ ਸਹੀ ਲੱਗਦੀ ਆ ਤੇ ਉਹ ਕਿੰਨੀਆਂ ਬਣਾਉਂਦਾ ਵਾ ਇੱਕ ਦਿਨ ਦੇ ਵਿੱਚ। ਇਸ ਕਰਕੇ ਵਾਤਾਵਰਨ ਪ੍ਰੇਮੀ ਕਹਿ ਰਹੇ ਨੇ ਕਿ ਨਹੀਂ ਭਾਈ ਐਵੇਂ ਨਾ ਬਣਾ ਬਣਾ ਕੇ ਰੱਖੀ ਜਾਓ ਯਾਰ, ਤੁਸੀਂ ਬਚਾਓ ਜੋ ਵੀ ਬਚਾਉਂਦੇ ਹੋ। ਇੱਕ ਰਿਸਰਚ ਦੱਸਦੀ ਹੈ ਕਿ ਕੁੱਲ ਪਾਣੀ ਦਾ ਜਿਹੜਾ ਪ੍ਰਭਾਵ ਹੈ ਸਾਲਾਨਾ ਵੱਧ ਤੋਂ ਵੱਧ 4 to 6.5 billion ਘਣ ਮੀਟਰ ਤੱਕ ਜਾ ਸਕਦਾ। ਮਤਲਬ ਆਪਣੀਆਂ ਜਿਹੜੀਆਂ ਗਿਣਤੀਆਂ ਮਿਣਤੀਆਂ ਨੇ ਉਹਨਾਂ ਤੋਂ ਤਾਂ ਭਾਈ ਕਾਫੀ ਵੱਧ ਆ, ਪਰ ਆਪਾਂ ਸੁਣ ਕੇ ਕਹਿ ਸਕਦੇ ਹਾਂ ਵੀ ਇਹ ਬਹੁਤ ਜ਼ਿਆਦਾ ਜੇ, ਹੈ ਨਾ। ਏ ਆਈ ਦਾ ਜਿਹੜਾ ਖਪਤ ਦੀ ਆਪਾਂ ਗੱਲ ਕਰ ਰਹੇ ਹਾਂ, ਇਹ ਐਗਜੈਕਟ ਹੈਗਾ 4.2 to 6.6 billion ਘਣ ਮੀਟਰ ਜਿਹੜਾ, ਮਤਲਬ ਇੰਨੇ ਬਿਲੀਅਨ ਘਣ ਮੀਟਰ ਦੇ ਵਿੱਚ ਜਿੰਨਾ ਕੁ ਪਾਣੀ ਰੱਖਿਆ ਜਾ ਸਕਦਾ ਉਨਾ ਸਾਲਾਨਾ ਇਹ ਯੂਜ਼ ਕਰ ਰਹੇ ਨੇ। ਖਾਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਬਹੁਤ ਬੁਰਾ ਪ੍ਰਭਾਵ ਪਊਗਾ ਜਿਹੜੇ ਇਲਾਕਿਆਂ ਦੇ ਵਿੱਚ ਪਾਣੀ ਦੀ ਕਮੀ, ਪਾਣੀ ਦੀ ਤਾਂ ਆਲਰੇਡੀ ਆਪਾਂ ਰੌਲਾ ਰੱਪਾ ਪਾ ਰਹੇ ਹਾਂ। ਸੋ ਹੁਣ ਇਹਦੀ ਜਿਹੜੀ ਵੱਧਦੀ ਮੰਗ ਆ, ਤੇਜ਼ੀ ਦੇ ਨਾਲ ਵੱਧਦੀ ਮੰਗ ਆ, ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਰ ਕਰਦੀ ਹੈ, ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਵੇਖਣਾ ਹੋਊਗਾ ਵੀ ਕਿਵੇਂ ਅਤੇ ਕਿੱਦਾਂ ਇਹ ਅਸਰ ਪਾਉਂਦੀਆਂ ਨੇ। ਪਰ ਹਾਂ, ਦਿਨੋਂ ਦਿਨ ਆਪਾਂ ਵੇਖ ਰਹੇ ਹਾਂ ਵੀ ਸਰਕਾਰਾਂ ਦਾ ਇਹਦੇ ਉੱਤੇ ਕੋਈ ਆਂਸਰ ਨਹੀਂ ਆ, ਕਿਉਂਕਿ ਰੌਲਾ ਇਹ ਪੈ ਰਿਹਾ ਵਾ। ਆਸਟ੍ਰੇਲੀਆ 'ਚ ਵੀ ਰੌਲਾ ਪੈ ਰਿਹਾ ਵਾ, ਵੱਡੇ ਪੱਧਰ ਦੇ ਉੱਤੇ ਇੱਕ ਖਿੱਤੇ 'ਚ ਰੌਲਾ ਪੈ ਰਿਹਾ ਵੀ ਇਹ ਕਿਉਂ ਬਣਾਈ ਜਾ ਰਹੇ ਹੋ ਤੁਸੀਂ, ਇਹਨਾਂ ਦੇ ਉੱਤੇ ਪਾਣੀ ਕਿੱਥੋਂ ਇੰਨਾ ਖਪਤ ਕਿੱਥੋਂ ਲੈ ਕੇ ਆਓਗੇ ਤੁਸੀਂ, ਜਾਂ ਇਹਦੇ ਜਿਹੜੇ ਸਾਈਡ ਇਫੈਕਟ ਨੇ ਉਹਦਾ ਤੁਸੀਂ ਕੀ ਕਰੋਗੇ। ਇੱਕ ਹੋਰ ਸਮੱਸਿਆ ਵਾ ਇਹਦਾ, ਜਿਹੜੇ ਪਾਰਟਸ ਨੇ ਕਈ ਜਿਹੜੇ ਖਰਾਬ ਹੁੰਦੇ ਉਹਨਾਂ ਦਾ ਵੀ ਰੱਖ ਰਖਾਅ ਦਾ ਕਹਿੰਦੇ ਕਿ ਔਖਾ ਵਾ, ਉਹਦਾ ਵੀ ਕਹਿੰਦੇ ਨੇ ਔਖਾ ਵਾ। ਚਲੋ ਖੈਰ, ਇਹ ਹੁਣ ਸਮਾਂ ਦੱਸੂਗਾ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਿੱਦਾਂ ਦੀਆਂ ਫੋਟੋਆਂ ਪਾਵਾਂਗੇ, ਪਰ ਹੁਣ ਆਪਾਂ ਇੱਦਾਂ ਦੀਆਂ ਪਾ ਰਹੇ ਹਾਂ। ਬਲਜੀਤ ਕੌਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਬਹੁਤ ਸੋਹਣਾ ਪ੍ਰੋਗਰਾਮ ਅਤੇ ਗੱਲਾਂ ਬਾਤਾਂ ਅਤੇ ਸਾਰਿਆਂ ਦਾ ਦਿਨ ਸੋਹਣਾ ਲੱਗੇ। ਮੈਨੂੰ ਤਾਂ ਕਹਿੰਦੇ ਕਿ ਹਿੰਦੀ ਗਾਣੇ ਬਹੁਤ ਪਸੰਦ ਨੇ, 80s 90s ਦੇ ਦੌਰ ਦੇ, ਇਹਦਾ ਕੋਈ ਤੋੜ ਨਹੀਂ। ਬਿਲਕੁਲ ਭੈਣ ਜੀ, ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ। ਅਤੇ ਆਪਾਂ ਤਾਂ ਕਹਿੰਦੇ ਵੀ ਕੋਈ ਫਿਲਟਰ ਨਾ ਵਰਤਦੇ ਹਾਂ ਅਤੇ ਨਾ ਕਦੀ ਕੋਈ ਫੋਟੋ ਬਣਾਈਆਂ। ਅਸੀਂ ਤਾਂ ਉਸ ਵਕਤ ਦੇ ਲਿਖਣ ਵਾਲਿਆਂ ਨੂੰ, ਮਿਊਜ਼ਿਕ ਬਣਾਉਣ ਵਾਲੇ, ਗਾਉਣ ਵਾਲੇ ਸਾਰਿਆਂ ਨੂੰ ਦਿਲੋਂ ਪਿਆਰ ਕਰਦੇ ਹਾਂ ਜਿਨ੍ਹਾਂ ਨੇ ਇਹ ਕੰਮ ਕੀਤਾ ਅਤੇ ਇੰਨੀ ਰੂਹ ਦੇ ਨਾਲ ਕੀਤਾ, ਮਿਊਜ਼ਿਕ ਦੇ ਵਿੱਚ ਜਾਨ ਪਾ ਦਿੱਤੀ, ਖੁਸ਼ ਹੋਈਏ, ਉਦਾਸ ਹੋਈਏ, ਗਾਣੇ ਸੁਣ ਲਈਦੇ ਨੇ। ਬਿਲਕੁਲ ਤੁਹਾਡੀ ਗੱਲ ਸਹੀ ਆ। ਅੱਜ ਕੱਲ੍ਹ ਦੇ ਜਿਹੜੇ ਗਾਣੇ ਨੇ ਉਹ ਤੁਸੀਂ ਇੱਦਾਂ ਇਸ ਵੇਅ ਦੇ ਨਾਲ ਨਹੀਂ ਸੁਣ ਸਕਦੇ, ਪਰ ਅੱਜ ਕੱਲ੍ਹ ਦੇ ਆਪਾਂ 100% ਨਹੀਂ ਕਹਿ ਸਕਦੇ, ਕਿਉਂਕਿ ਕਈ ਤੇ ਬਹੁਤ ਕਮਾਲ ਦਾ ਅੱਜ ਵੀ ਕੰਮ ਕਰ ਰਹੇ ਨੇ।
1: ਹਾਂਜੀ, ਕਈ ਕਈ ਗਾਣੇ ਮਤਲਬ ਉਹਨਾਂ ਦੀ ਜਿਹੜੀ ਮਤਲਬ ਲਿਖਤ ਦਿੰਦਾ ਹੁੰਦੀ ਹੈ, ਤੁਸੀਂ ਉਹ ਮਤਲਬ ਉਸ ਜ਼ੋਨ 'ਚ ਚਲੇ ਜਾਂਦੇ ਹੋ, ਹੈ ਨਾ। ਅੱਜ ਵੀ ਇਹ ਨਹੀਂ ਕਹਿ ਸਕਦੇ ਸਾਰੇ ਹੀ ਖਰਾਬ ਹੈ, ਬਟ ਹਾਂ ਡੈਫੀਨੇਟਲੀ ਪੁਰਾਣੇ ਜਿਹੜੇ ਸੌਂਗ ਹੁੰਦੇ ਸੀਗੇ, ਕਈ ਫਿਲਮਾਂ ਦਾ ਤਾਂ ਇੰਤਜ਼ਾਰ ਹੁੰਦਾ ਸੀਗਾ ਕਿ ਫਿਲਮ ਦੀ ਸਟੋਰੀ ਵਧੀਆ ਨਹੀਂ ਹੋਣੀ ਪਰ ਉਹਦੇ ਗਾਣੇ,
0: ਪਰ ਇਹ ਹੁੰਦਾ ਸੀ ਵੀ ਜਿਹਦੇ ਗਾਣੇ ਵਧੀਆ ਹੁੰਦੇ ਸੀ ਨਾ ਫਿਲਮ ਦੇ,
1: ਚੱਲ ਜਾਂਦੇ,
0: ਫਿਲਮ ਵੀ ਵਧੀਆ ਹੀ ਹੁੰਦੀ ਸੀ, ਪਤਾ ਨਹੀਂ ਗਾਣਾ ਜੇ ਚੱਲ ਜਾਂਦਾ ਸੀ ਮੰਨਿਆ ਜਾਂਦਾ ਸੀ ਵੀ ਬਸ ਚੱਲ ਗਈ ਜਿਉਣੇ। ਕਹਿੰਦੇ ਰੌਕੀ ਮੂਵੀ ਦਾ ਗਾਣਾ ਸੰਜੇ ਦੱਤ ਅਤੇ ਟੀਨਾ ਮਨੀਮ, ਅਤੇ ਹੁਣ ਉਹ ਵੀ ਟੀਨਾ ਅੰਬਾਨੀ। ਅਤੇ ਥੈਂਕ ਯੂ ਜੀ, ਵੈਰੀ ਨਾਈਸ ਟੋਪਿਕ। ਕਹਿੰਦੇ ਕਿ ਮਿਸਿੰਗ ਕਾਈਟ ਫੈਸਟੀਵਲ ਲਾਈਕ ਤੀਜ, ਓਕੇ। ਅਤੇ ਸਾਰੇ ਕਜ਼ਨ ਅਤੇ ਫਰੈਂਡ ਕਹਿੰਦੇ ਕਿ ਫਲਾਇੰਗ ਕਾਈਟਸ ਆਲ ਡੇ ਵਿਦ ਡੀ ਜੇ ਐਂਡ ਫੂਡ, ਓਕੇ। ਮਨੋਜ ਜੀ ਕਹਿੰਦੇ ਨੇ ਕਿ ਮੂਵੀ ਸੀ ਨੀਲੇ ਅਮਰਪਾਲ, ਅੱਛਾ ਕਲਾਕਾਰ, ਹਾਂ ਮੈਨੂੰ ਲੱਗਦਾ ਇਹੋ ਹੀ ਆ ਸ਼ਾਇਦ, ਓਕੇ। ਅਤੇ ਹਾਂ ਥੈਂਕ ਯੂ ਜੀ, ਇਹਨਾਂ ਨੇ ਸਾਰਾ ਬਿਊਰਾ ਭੇਜ ਦਿੱਤਾ ਵਾ ਇਹਨਾਂ ਨੇ, ਚਲੋ ਮਿਹਰਬਾਨੀ ਜੀ। ਕਹਿੰਦੇ ਕੁਨਾਲ ਗੋਸਵਾਮੀ, ਸਨ ਆਫ ਮਨੋਜ ਕੁਮਾਰ, ਓਕੇ
1: ਓਕੇ,
0: ਠੀਕ ਆ। ਅਤੇ ਹਾਂਜੀ ਜ਼ਰੂਰ ਜੀ, ਆਪਾਂ ਰਿਸ਼ਤੇ ਹੈਗੇ ਸਾਡੇ ਕੋਲ ਦੋ ਕੁ, ਉਹ ਆਪਾਂ ਕਰਦੇ ਹਾਂ ਕਿ ਚੱਲ ਕੇ ਨਾਉਂਸ। ਅਤੇ ਮੰਗਤ ਸਿੰਘ ਜੀ ਸ਼ੇਅਰ ਕਰਦੇ ਨੇ, ਕਹਿੰਦੇ 1978 ਦੀ, ਕਹਿੰਦੇ ਮੇਰੀ ਅਸਲ ਫੋਟੋ, ਕਿਆ ਬਾਤ ਹੈ, ਬੜੇ ਤੁਸੀਂ ਮਤਲਬ ਓਕੇ ਰਿਪੋਰਟ ਫੋਟੋ, ਬਹੁਤਾ ਫਰਕ ਨਹੀਂ ਪਿਆ ਵੈਸੇ ਤੁਹਾਡਾ ਨਾ। ਅਤੇ ਵੈਸੇ ਜਿਹੜਾ ਬੰਦਾ ਇੱਦਾਂ ਪੁਰਾਣੀਆਂ ਜਿਹਨੇ ਯਾਦਾਂ ਸਾਂਭੀਆਂ ਹੁੰਦੀਆਂ ਵਾ, ਕਨੈਕਟਡ ਹੁੰਦਾ ਵਾ, ਤੁਸੀਂ ਕਿਸੇ ਦਿਨ ਦੱਸਿਓ ਹਾਂ ਸੋਚ ਕੇ ਵੀ ਕੀ ਉਹ ਤੁਸੀਂ ਫਰਕ ਕੀ ਮਹਿਸੂਸ ਕਰਦੇ ਹੋ ਉਦੋਂ ਤੋਂ, ਜਾਂ ਕਿਹੜੀ ਚੀਜ਼ ਤੁਸੀਂ ਆਪਣੇ ਆਪ ਦੇ ਵਿੱਚ ਬਦਲੀ ਆ ਉਸ ਸਮੇਂ ਤੋਂ ਲੈ ਕੇ ਹੁਣ ਤੱਕ, ਲੀੜੇ ਕੱਪੜੇ ਦਾ ਸਟਾਈਲ, ਪੱਗ ਦਾ ਸਟਾਈਲ, ਤਿਆਰ ਸ਼ਿਆਰ ਹੋਣ ਦਾ, ਫੈਸ਼ਨ ਪੱਖੋਂ ਕਿਹੜੀ ਚੀਜ਼ ਤੁਹਾਨੂੰ ਲੱਗਦਾ ਤੁਸੀਂ ਸਭ ਤੋਂ ਵੱਧ ਬਦਲੀ ਵੇਖੀ ਆ ਆਪਣੇ ਉਸ ਆਪਣੇ ਆਪ ਦੇ ਵਿੱਚ, ਜਾਂ ਆਪਣੇ ਜਿਹੜਾ ਡਰੈਸਅਪ ਦੇ ਵਿੱਚ? ਦੁਨੀਆ ਤੇ ਮਾਸ਼ਾਅੱਲਾ ਆਪਾਂ ਵੇਵੇ ਨਹੀਂ ਆ ਕਿੱਥੋਂ ਤੱਕ ਪਹੁੰਚੀ।
1: ਮੈਨੂੰ ਤਾਂ ਲੱਗਦਾ ਕਿ ਇੱਕ ਉਹ ਵਾਲਾ ਵੀ ਮਤਲਬ ਹੁਣ ਟਾਈਮ ਟੂ ਟਾਈਮ ਬੰਦਾ ਜਿਵੇਂ ਜਿੱਥੇ, ਇੱਕ ਤੇ ਹੁੰਦਾ ਕਿ ਤੁਸੀਂ ਘਰ ਦੇ ਵਿੱਚ ਰਹਿੰਦੇ ਹੋ ਤੇ ਤੁਹਾਨੂੰ ਕੁਛ ਨਹੀਂ ਪਤਾ ਹੁੰਦਾ ਜਿਹੜੀ ਚੀਜ਼ ਵਧੀਆ, ਮਤਲਬ ਘਰ ਦੇ ਤੁਸੀਂ ਮਤਲਬ ਉਹਨਾਂ ਨੂੰ ਸਭ ਕੁਛ ਵਧੀਆ ਲੱਗਦਾ ਆ, ਤੁਹਾਡਾ ਪਾਇਆ ਜਾਂ ਹੈ ਨਾ, ਜਾਂ ਮੰਮੀ ਪਾਪਾ ਤਾਂ ਦਿਲਾਇਆ ਤੁਹਾਨੂੰ ਵਧੀਆ ਲੱਗਦਾ। ਜਦੋਂ ਤੁਸੀਂ ਬਾਹਰ ਨਿਕਲਦੇ ਹੋ ਭਾਵੇਂ ਕਾਲਜ ਕਹਿ ਲਓ ਜਾਂ ਤੁਸੀਂ ਜੋਬ ਕਰਨ ਲੱਗਦੇ ਹੋ, ਤਾਂ ਤੁਸੀਂ ਐਫਰਟ ਪਾਉਂਦੇ ਹੋ, ਚੇਂਜ ਕਰਦੇ ਹੋ ਆਪਣੇ ਆਪ ਨੂੰ। ਜਦ ਤੱਕ ਤੁਸੀਂ, ਮੈਨੂੰ ਲੱਗਦਾ ਪਲੱਸ ਟੂ ਤੱਕ

0: सारे जिस हिसाब से चली जा रहा है उस हिसाब से चलन दो।
1: प्लस टू नहीं, टेन ला लो,
0: टेंथ टेंथ तक कह लो, है ना। उसके बाद तुम्हें थोड़ी जो सुरत जी लगती ना कि आ की है ना, वो फिर धीरे धीरे अपने आप से चेंजेस बंदा लेके आता है।
1: टेंथ तक तो पक्का ही क्या होता है ना, कन पक जाते, कन पक जाते। कुड़िया नूं क्या होंदा है, मुंडिया वेखी तो कन पक जाते हैं। मुंडिया नूं क्या होंदा, जिन्नियां नाल पढ़दियां भैणां होंदियां हौली हौली क्रांति होनी शुरू हुई। अमन सोता जी कहिंदे ने कि खुरा, हाँ आ तुहाडा सही है जी शब्द, हाँ शावर, शावर इज खुरा। हुण तुसीं कहिणा खुरा की होंदा
0: अज लई मेरे लिए बहुत ज्यादा हो गया, मेरे को सारी बुझारत दे आंसर भी देते मैं बादाम खाए सके मेरे हो।
1: खुरा कह लो जिदा नलका, नलके दे अगला जिहड़ा हिस्सा नहीं हुंदा,
0: मेरे दिमाग च पता है नाल की आया, जिहड़े घोड़े दे होंदे
1: ओ खुर होंदे,
0: खुर
1: ओ खुर
0: कितने ते नेड़े पहुंची मैं, चलो
1: हाँ हो सकदा उससे तो बनया होवे शब्द, हाँ क्योंकि जिहड़ा ओ एक तरह खुरा खोज खुरा जिहड़ा जदों निशान जिहड़े फुटस्टेप्स शायद ओही मतलब एक एक एरिया ही डिफाइंड है ना, शायद उस करके यूज करदे हुण शायद।
0: अच्छा शावरली
1: मतलब नलके के अगले पास वाला हिस्सा नहीं होता, जो थोड़ी थोड़ी जी बाउंड्री उसकी जी चुकी होंगी ही, उन्ना का हिस्सा जिद बह के तुम कपड़े कुपड़े भी उ धो लीद ही, ना भी उथे ले
0: जाने
1: भी उठ ली दे ही,
0: है ना। वेड़े च भी होंगे एक बाउंड्री जी बनी, उस भांडे भी धो लो,
1: है ना। हाँ उ भांडे भी, हाँ सारा कुछ एग्जैक्ट। तुम की कहने
0: कुछ क्या ही
1: कोई सानू कुछ नहीं सी कहिंदा, असी उन्हूं नहीं सी कुछ कहिंदे,
0: असी ते चुपचाप उत्थे भांडे रख के भज जाणा,
1: असी नहीं जी उन्हूं कदी कुछ कहा।
0: हुण डिशवाशर की सिंक की होण आया ना, हुण
1: नहीं हुण ते काफी कुछ, हुण ते बहुत कुछ आ गया।
0: नहीं नहीं मतलब हुण असी उस दे बस च आया ना,
1: मैं गई खत्म हो गई एक जी एवं तुरे फिर बंदे लभदे हुंदे सी पर आ गया इत्थे लभदे हुंदे पोकेमोन की हुंदा सी जिहड़ा हुंदा नहीं बंदे जे लभदे हुंदे सी ਇਹ ਉਹ ਕੈਚ ਕਰ ਲਿਆ ਇੱਥੋਂ ਕੈਚ ਕਰ ਲਿਆ ਕਰ ਲਿਆ ਨਾ ਇਦਾਂ ਦਾ ਹੀ ਕੁਛ ਇਹੋ ਪੋਕੇਮੋਨ
0: ਪੋਕੇਮੋਨ ਹੀ ਸੀਗਾ
1: ਉਹ ਹਾਂ ਤੇ ਥੈਂਕ ਯੂ ਕਹਿੰਦੇ ਸਪੋਟੀਫਾਈ ਇਲੈਕਟ੍ਰਿਕ ਸਾਈਕਲ ਗੇਮ ਗੇਮ ਆਨਲਾਈਨ ਹਾਂ ਗੇਮ ਆਨਲਾਈਨ ਸੁਖਿੰਦਰ ਭੈਣ ਜੀ ਕਹਿੰਦੇ ਕਲਾਕਾਰ ਮੂਵੀ ਸੌਂਗ ਨੀਲੇ ਨੀਲੇ ਅੰਬਰ ਪਰ ਓਕੇ ਥੈਂਕ ਯੂ ਸੋਰੀ ਮੈਂ ਵੇਖਿਆ ਨਹੀਂ ਤੁਹਾਡਾ ਲੇਟ ਵੇਖਿਆ ਮੈਸੇਜ ਸਭ ਤੋਂ ਪਹਿਲਾਂ ਮੈਂ ਅੰਮ੍ਰਿਤਪਾਲ ਕੰਗ ਜੀ ਨੇ ਫਿਰ ਇਹਦਾ ਮਤਲਬ ਭੇਜਿਆ ਵਾ ਅਤੇ ਕਹਿੰਦੇ ਮਨੋਜ ਕੁਮਾਰ ਦੇ ਮੁੰਡੇ ਦਾ ਡੈਬਿਊ ਹੋਇਆ ਸੀ ਕਲਾਕਾਰ ਫਿਲਮ ਤੋਂ ਓਕੇ ਥੈਂਕ ਯੂ ਵੀ ਫਿਰ ਸਭ ਤੋਂ ਪਹਿਲਾਂ ਇਹਨਾਂ ਦਾ ਆਇਆ ਅਤੇ ਭਾਅ ਜੀ ਇੱਕ ਕਹਿੰਦੇ ਕਿ ਬੋਕੀ ਹੁੰਦੀ ਸੀ ਹਾਂ ਬੋਕੀ ਹੁਣ ਉਹ ਤਾਂ ਮਤਲਬ ਬਾਕੀ ਤਾਂ ਬਾਹਰ ਦਿਖਣ ਵਾਲੀਆਂ ਚੀਜ਼ਾਂ ਵਾ ਅਤੇ ਹੁਣ ਬੋਕੀ ਤਾਂ ਪਤਾ ਤੁਹਾਨੂੰ ਕਿਉਂਕਿ ਇਹਦੇ ਨੇ ਇੱਦਾਂ ਦੇ ਸ਼ਬਦਾਂ 'ਤੇ ਰੱਖ ਲਾਂਗੇ ਆਪਾਂ ਹੈ ਨਾ
0: ਮੈਨੂੰ ਲੱਗਦਾ ਕਿ ਮੈਂ ਟਿਊਜ਼ਡੇ ਸਿੱਖਦੀ ਹਾਂ ਤੁਸੀਂ ਤਾਂ ਅੱਜ ਹੀ ਟਿਊਜ਼ਡੇ ਬਣਾਤਾ ਸ਼ਬਦ
1: ਅੱਜ
0: ਕਿੰਨੇ ਸਾਰੇ ਸ਼ਬਦ ਸਿੱਖ ਗਏ
1: ਸਵਿਮਿੰਗ ਪੂਲ ਇਨ ਵਿਲੇਜ ਕਹਿੰਦੇ ਚ ਬੱਚਾ ਨਹੀਂ ਸਵਿਮਿੰਗ ਪੂਲ ਤੇ ਭਾਜੀ ਹੋਊਗਾ ਨਾ ਛੱਪੜ ਛੱਪੜ ਸਵਿਮਿੰਗ ਪੂਲ ਹੈ ਨਾ ਚ ਬੱਚੇ ਚ ਕਿੱਥੇ ਸਵਿਮਿੰਗ ਸੋਚੇ ਸਿਰਫ ਸਿਰਫ ਨਹਾਤਾ ਜਾਂਦਾ ਸੀ ਹਾਂ ਥੋੜਾ ਜਿਹਾ ਬਹੁਤ ਵੱਡਾ ਤੁਸੀਂ ਬਣਾ ਲਓ ਤੇ ਫਿਰ ਕਿਤੇ ਹੈ ਨਾ ਤੇ ਅਜੇ ਹਾਲੇ ਵੀ ਸਟਿਲ ਇੱਕ ਨਾ ਕੀ ਸੀ ਜਨਮਦਿਨ ਹੀ ਕੁਛ ਸੀ ਮੈਂ ਮਿਸ ਕਰ ਰਿਹਾ ਕੋਈ ਵਿਆਹ ਸ਼ਾਦੀ ਸੀ ਮੈਂ ਮਿਸ ਕਰ ਰਿਹਾ ਵਾਂ
0: ਰਿਸ਼ਤਾ ਜ਼ਰੂਰ ਸੀਗਾ
1: ਇਹਨਾਂ
0: ਰਿਸ਼ਤਾ
1: ਹਾਂ ਨਹੀਂ ਸੋਰੀ ਲੱਭ ਗਿਆ ਰਜਿੰਦਰ ਬਿਸ਼ਤ ਜੀ ਦੀ ਅੱਜ ਬੇਟੀ ਦਾ ਜਨਮਦਿਨ ਹੈ ਕਹਿੰਦੇ ਮਾਈ ਡਾਟਰ ਰਾਈਮਾ ਬਿਸ਼ਤ ਬਰਥਡੇ ਆ 19 ਸਾਲ ਦੀ ਹੋ ਗਈ ਬੇਟੀ ਪਲੀਜ਼ ਕਹਿੰਦੇ ਕਿ ਉਹਨੂੰ ਵਿਸ਼ ਕਰਿਓ ਵਾਰਮ ਵਿਸ਼ਿਜ਼ ਅਤੇ ਸਟੇ ਸੇਮ ਆਲਵੇਜ਼ ਐਜ਼ ਇਟ ਇਜ਼ ਐਂਡ keep helping people honestly with work and he is a good human being lots of love and respect for you guys bahut bahut vadhaiyan ji tanu happy birthday to you happy birthday to you happy birthday to raima
0: raima ji ਹੈਪੀ ਬਰਥਡੇ ਟੂ ਯੂ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਬਰਥਡੇ ਦੀ। ਤੁਸੀਂ 19 ਸਾਲਾਂ ਦੇ ਹੋ ਗਏ ਹੋ ਤੇ ਇਸ ਉਮੀਦ ਕਰਦੇ ਹਾਂ ਤੁਸੀਂ ਕਰੀਅਰ 'ਚ ਸੋਚਣਾ ਸ਼ੁਰੂ ਕਰਤਾ ਹੋਣਾ, ਹੈ ਨਾ, ਕਿ ਹੁਣ ਤਾਂ ਕੀ ਕਰਨਾ, ਅਤੇ ਜੋ ਵੀ ਕਰੋ ਪਰਿਵਾਰ ਦਾ ਨਾਂ ਰੌਸ਼ਨ ਕਰੋ ਅਤੇ ਇਸੇ ਤਰੀਕੇ ਨਾਲ ਸਾਰਿਆਂ ਦੀ ਹੈਲਪ ਕਰਦੇ ਰਹੋ ਅਤੇ ਪਿਆਰ ਬਣਾਏ ਰੱਖਿਓ ਵੱਡਿਆਂ ਦਾ। ਅਤੇ ਹੈਪੀ ਬਰਥਡੇ, ਗੋਡ ਬਲੈਸ ਯੂ।
1: ਬਹੁਤ ਬਹੁਤ ਵਧਾਈਆਂ ਜੀ, ਬਹੁਤ ਬਹੁਤ ਵਧਾਈਆਂ ਮੰਮੀ ਪਾਪਾ ਨੂੰ। ਅਤੇ ਇੱਕ ਕੋਲਰ ਹੋਣਗੇ ਸਾਡੇ ਨਾਲ, ਅਤੇ ਫਿਰ ਉਸ ਤੋਂ ਬਾਅਦ 'ਚ ਆਪਾਂ ਹੋਰ ਕੋਲਰ 'ਤੇ ਨਹੀਂ ਲੈ ਪਾਵਾਂਗੇ, ਸਮਾਂ ਹੋ ਜਾਣਾ, ਫਿਰ ਆਪਾਂ ਸਮਾਂ ਕਰਦੇ। 534 ਤੁਸੀਂ ਆਉਣੇ ਰਹੋ ਜੀ। 534। ਵਾਹ, ਹਾਂਜੀ ਹਾਂਜੀ ਹਾਂਜੀ, ਆਹ ਤੇ ਇਦਾਂ ਲੱਗਾ ਜਿੱਦਾਂ ਉੱਥੋਂ, ਹਾਂਜੀ
0: ਤਾਰ ਸਿਤਾਰ,
1: ਨਹੀਂ ਨਹੀਂ ਜਿੱਦਾਂ ਉਹਦੇ 'ਚ ਨਹੀਂ ਆਉਂਦੀ, ਕ੍ਰਿਸ਼ ਫਿਲਮ 'ਚ ਨਹੀਂ ਆਉਂਦੀ ਆਵਾਜ਼ਾਂ।
0: ਅੱਛਾ, ਇੰਨਾ ਨਹੀਂ ਆ ਮੈਨੂੰ।
1: ਹਾਂਜੀ ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਚਲੋ ਵਧੀਆ।
2: ਹੁਣ ਦੇ ਹਿਸਾਬ ਨਾਲ ਜਿਦਾਂ ਆਪਣੇ ਆਪਣੇ ਮਾਡੀਫਾਈ ਕੀਤਾ, ਉਦੋਂ ਬਾਅਦ ਉਦੋਂ ਕੋਈ ਬਾਂਡਰ ਕੱਪੜਾ ਨਹੀਂ ਮਿਲਦਾ, ਹੁਣ ਸਾਰੇ ਉਹ ਪਾਉਣੇ ਸ਼ੁਰੂ ਕਰ ਦਿੱਤੇ। ਤੇ ਹੁਣ ਵੀ ਮੈਂ ਇੱਕ ਸੋਚਣਾ ਵੀ ਜਿਵੇਂ ਹੁਣ ਜਿਹੜਾ ਜ਼ਮਾਨਾ ਜਾ ਰਿਹਾ ਨਾ ਜੀ, ਤੇ 20 ਸਾਲਾਂ ਜਦੋਂ ਨਿਰੋਧ ਸਿੰਘ ਦਾ ਬੇਟਾ ਆ ਕੇ ਪਲੇਟਫਾਰਮ ਤੇ ਉਹ ਸੋਚਿਆ ਚ ਲੈ ਕੇ ਬੈਠਾ, ਉਹਨਾਂ ਨੇ ਕਹਿਣਾ 2026 ਦਾ ਜ਼ਮਾਨਾ ਬੜਾ
1: ਚੰਗਾ। ਏਦਾਂ ਹੀ ਜੀ, ਏਦਾਂ ਹੀ,
2: ਏਦਾਂ ਫਰਕ ਪੈਣਾ ਜੀ,
1: ਇੱਦਾਂ ਹੀ ਇੱਦਾਂ। ਵੈਸੇ ਗੱਲ ਆਪਾਂ ਕਰ ਰਹੇ ਹਾਂ, ਜਿੱਦਾਂ ਅੱਜ ਕੱਲ੍ਹ ਨਾ ਇੱਕ ਸੋਸ਼ਲ ਮੀਡੀਆ ਦੇ ਉੱਤੇ ਟਰੈਂਡ ਚੱਲ ਰਿਹਾ ਵਾ ਕਿ ਲੋਕੀ 80s ਦੀਆਂ ਫੋਟੋਆਂ ਬਣਾ ਬਣਾ ਕੇ ਆਪਣੇ ਆਪ ਨੂੰ ਉੱਦਾਂ ਦੀ ਲੁੱਕ ਦੇ ਦੇ ਕੇ ਅਤੇ ਉਹ ਸ਼ੇਅਰ ਕਰਦੇ ਆ, ਅਤੇ ਉਹਦੇ 'ਤੇ ਗੱਲ ਕਰ ਰਹੇ ਆਪਾਂ ਵੀ ਉਹ ਮੌਲ ਚੱਲ ਜਾ ਜਿਹੜਾ। ਹਾਂਜੀ ਹਾਂਜੀ ਜੀ, ਇੱਦਾਂ ਹੀ ਇੱਦਾਂ ਹੀ ਇੱਦਾਂ ਹੀ ਬੰਦਾ ਖੁਸ਼ ਹੋ ਲੈਂਦਾ। ਵੇਖੋ ਹੁਣ ਜਿਹੜਾ ਨਾ, ਥੈਂਕ ਯੂ ਤੁਹਾਡਾ, ਥੈਂਕ ਯੂ ਕਾਲ ਕਰਨ ਲਈ, ਬੰਦਾ ਖੁਸ਼ ਹੋ ਲੈਂਦਾ ਚਾਚੀ। ਇੱਕ ਨਾ ਇਹ ਵੀ ਮੈਨੂੰ ਲੱਗਦਾ ਵੀ ਆਪਾਂ ਵੇਖੋ ਹੁਣ ਅੱਜ ਤੋਂ ਕੋਈ ਮੰਨ ਲਓ ਕੋਈ 20 ਸਾਲ ਬਾਅਦ ਕਿੱਦਾਂ ਦੇ ਹੋਵਾਂਗੇ ਆਪਾਂ, 60s 'ਚ ਜਾ ਕੇ ਜਾਂ 50s 'ਚ ਜਾ ਕੇ ਜਾਂ ਕੋਈ 80s 'ਚ ਜਾ ਕੇ ਕਿੱਦਾਂ ਦਾ ਹੋਊਗਾ। ਅਤੇ ਇੱਥੇ ਨਾ ਇੱਕ ਖੂਬਸੂਰਤੀ ਇਹ ਆ ਕਿ ਅਸੀਂ ਆਪਣੀ ਮਰਜ਼ੀ ਦਾ ਫਿਊਚਰ ਆਪ ਕ੍ਰੀਏਟ ਕਰ ਲੈਂਦੇ ਹਾਂ ਵੀ ਮੈਂ ਇੱਦਾਂ ਕਢਾਊਂਗਾ, ਹੈ ਨਾ, ਮੇਰੇ ਤੋਂ ਇਸ ਤੋਂ ਵੱਧ ਝੁੜਨੀਆਂ ਨਹੀਂ ਪੈਣਗੀਆਂ, ਮੈਂ ਫਿਰ ਵੀ ਸ਼ਾਇਦ ਤੁਰਿਆ ਫਿਰੂੰਗਾ। ਇੱਕ ਉਹ ਆ
0: ਅਤੇ
1: ਹਾਂ, ਮਤਲਬ ਬਿਲਕੁਲ ਬਿਲਕੁਲ। ਸੋ ਜਿਹੜੀ ਇੱਕ ਚੀਜ਼ ਹੈ, ਇੱਕ ਸਾਨੂੰ ਆਸਾਨੀ ਦੇ ਨਾਲ ਸਾਨੂੰ ਨਾ ਇੱਕ ਓਵਰਵਿਊ ਜਿਹਾ ਸਾਨੂੰ ਮਿਲ ਜਾਂਦਾ, ਹੈ ਨਾ, ਫਿਰ ਆਪਾਂ ਉਸ ਚੀਜ਼ ਨੂੰ ਲੈ ਕੇ ਬੇਸਿਕਲੀ ਇਹਨੂੰ ਜਿੱਦਾਂ ਉਹਦੇ 'ਚ ਸਾਈਕਿਕ ਲੈਂਗੁਏਜ ਨੂੰ ਆਪਾਂ ਇਹੋ ਹੀ ਕਹਾਂਗੇ ਵੀ ਤੁਹਾਨੂੰ ਇੱਕ ਖੁਸ਼ੀ ਜੀ ਮਿਲ ਜਾਂਦੀ ਹੈ, ਇੱਕ ਡੋਪਾਮਾਈਨ ਮਿਲਦਾ। ਫਿਰ ਆਪਾਂ ਜਦੋਂ ਉਹਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹਾਂ, ਫਿਰ ਅੱਗੋਂ ਲੋਕ ਕਮੈਂਟ ਕਰਦੇ ਆ, ਬੜੀ ਗੱਲ ਹੀ ਅੱਜ ਬਣਿਆ ਅਮਿਤਾਭ ਬੱਚਨ, ਹੈ ਨਾ, ਉਹ ਅੱਜ ਤਾਂ ਪੂਰਾ ਸਲਮਾਨ ਖਾਨ ਲੱਗ ਰਿਹਾ ਕਿਉਂਕਿ ਉੱਦਾਂ ਦੇ ਵਾਲ ਬਣਾਉਂਦੇ, ਹੈ ਨਾ, ਮਾਧੁਰੀ ਦੀਕਸ਼ਿਤ ਤੋਂ ਵੀ ਘੱਟ ਨਹੀਂ ਹੈ। ਸੋ ਉਹ ਚੀਜ਼ਾਂ ਤੁਹਾਨੂੰ ਅੰਦਰੋਂ, ਕਿਉਂਕਿ ਉਹਨਾਂ ਦੇ ਨਾਲ ਤੁਹਾਡੀ ਰਿਜ਼ੈਂਬਲੈਂਸ ਲੋਕ ਕਰ ਕਰਕੇ ਦੱਸਦੇ, ਜਿਹਨਾਂ ਨੂੰ ਤੁਸੀਂ ਇੱਕ ਸਮੇਂ ਬਹੁਤ ਜ਼ਿਆਦਾ ਐਡਮਾਇਰ ਕੀਤਾ ਹੁੰਦਾ, ਹੈ ਨਾ, ਤੁਸੀਂ ਉਹਨਾਂ ਨੂੰ ਕ੍ਰੇਜ਼ੀ ਹੁੰਦੇ, ਉਹਨਾਂ ਨੂੰ ਤੁਸੀਂ ਵੱਡੇ ਪਰਦੇ 'ਤੇ ਵੇਖਿਆ ਹੁੰਦਾ ਵਾ। ਪਹਿਲਾਂ ਦੇ ਵਿੱਚ ਤਾਂ ਆਸ ਵੀ ਨਹੀਂ ਸੀ ਨਾ ਕਿਸੇ ਨੂੰ ਵੀ ਮੈਂ ਫਲਾਣੇ ਨੂੰ ਮਿਲ ਲੂੰ, ਮੈਂ ਫਲਾਣੇ ਨੂੰ ਵੇਖ ਲੂੰ। ਅੱਜ ਕੱਲ੍ਹ ਤਾਂ ਜਿੱਥੇ ਮਰਜ਼ੀ ਜਿਹੜਾ ਮਰਜ਼ੀ ਮਿਲ ਜਾਂਦਾ,
0: ਜਿਵੇਂ ਆਪਾਂ ਪਿਛਲੇ ਟਾਈਮ ਵੀ ਗੱਲ ਕਰਦੇ ਸੀਗੇ, ਹੁਣ ਪਹਿਲਾਂ ਤਾਂ ਇੱਦਾਂ ਹੁੰਦਾ ਸੀਗਾ ਕਿ ਉਹ ਕਿੰਨੇ ਟਾਈਮ ਤੋਂ ਤੁਹਾਨੂੰ ਦੱਸਦੇ ਨਹੀਂ ਸੀ ਕਿ ਇੱਥੇ ਸ਼ੂਟਿੰਗ ਹੋਣੀ ਹੈ। ਹੁਣ ਇੱਥੇ ਦੇ ਲੋਕ ਜਿਹੜੇ ਸਟਾਰਸ ਆ, ਉਹ ਖੁਦ ਹੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਦੱਸ ਦਿੰਦੇ, ਲੈਂਡਡ ਮੈਲਬਰਨ,
1: ਹੈ ਨਾ,
0: ਇੱਥੇ ਇਸ ਰੈਸਟੋਰੈਂਟ 'ਚ ਮੈਂ ਚਾਹ ਪਾਣੀ ਖਾ ਰਿਹਾ, ਹੈ ਨਾ, ਅਤੇ ਤੁਸੀਂ ਮਤਲਬ ਤੁਹਾਡੇ ਲਈ ਬੜਾ ਈਜ਼ੀ ਹੈ ਉਹਨਾਂ ਨੂੰ ਲੱਭਣਾ।
1: ਲੱਭਣਾ ਈਜ਼ੀ ਆ, ਉਹਨਾਂ ਦੀ ਵੀ ਮਜਬੂਰੀ ਇਹ ਆ ਵੀ ਪਹਿਲੀਆਂ ਦੇ ਵਿੱਚ ਤਾਂ ਇਹ ਆ ਵੀ ਲੋਕ ਸਾਰਾ ਕੁਛ ਛੱਡ ਛਡਾ ਕੇ ਅਤੇ ਵੇਖਣ ਜਾਂਦੇ ਸੀ
0: ਜੀ।
1: ਅੱਜ ਕੱਲ੍ਹ ਤਾਂ ਕ੍ਰੇਜ਼ੀ ਨਹੀਂ ਨਾ ਰਿਹਾ ਕਿਸੇ 'ਚ ਵੀ,
0: ਅੱਜ ਕੱਲ੍ਹ ਸਟਾਰਸ ਤੁਹਾਡੇ ਕੋਲ ਆ ਰਹੇ, ਤੁਹਾਡੇ ਸ਼ਹਿਰ ਆ ਰਹੇ,
1: ਹਰ ਕੋਈ ਸਟਾਰ ਹੈ ਵੇਖੋ, ਹੈ ਨਾ। ਅੱਜ ਕੱਲ੍ਹ ਵੇਖੋ ਇੱਕ ਫਿਲਮ ਸਟਾਰ ਆਉਂਦਾ ਵਾ ਅਤੇ ਉਹ ਇੱਕ ਲੋਕਲ, ਇੱਕ ਫੇਸਬੁੱਕ ਜਾਂ ਫਿਰ ਇੱਕ ਇਨਫਲੂਐਂਸਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਉਹਦੇ ਨਾਲੋਂ ਵੱਧ ਲਾਈਕ ਲੈ ਕੇ ਬੈਠਾ ਹੁੰਦਾ।
0: ਉਹ ਕਹਿੰਦੇ ਮੇਰੇ ਜ਼ਿਆਦਾ ਮਿਲੀਅਨ। ਹੁਣ ਬਿਗ ਬੋਸ ਸਟਾਰਟ ਹੋਇਆ ਅਤੇ ਬਿਗ ਬੋਸ ਦੇ ਵਿੱਚ 3-4 ਇਨਫਲੂਐਂਸਰਸ ਆਏ ਅਤੇ ਉਹ ਤੇ ਉਹ ਦੱਸੀ ਜਾਣ ਮੇਰੇ ਇੰਨੇ ਮਿਲੀਅਨਸ ਫੋਲੋਅਰਸ ਹੈ, ਮੇਰੇ ਇੰਨੇ ਮਿਲੀਅਨ ਫੋਲੋਅਰਸ ਹੈ. ਸਲਮਾਨ ਕਹਿੰਦਾ ਤੁਹਾਡੇ ਚਾਰੋਂ ਚੋਂ ਮੇਰੇ ਸਭ ਤੋਂ ਘੱਟ ਹੈ. ਉਹ ਕਹਿੰਦੇ ਜਦੋਂ ਇਹ ਸ਼ੋਅ ਖਤਮ ਹੋਏ ਮੈਨੂੰ ਸਿਖਾਇਓ ਕਰਕੇ ਫਿਰ ਤੁਸੀਂ ਮਤਲਬ ਤੁਸੀਂ ਸੋਚ ਲਓ ਕਿ ਮਤਲਬ ਕਿਸ ਹਿਸਾਬ ਨਾਲ ਉਹਨਾਂ ਦੇ ਇੰਨੇ ਫੋਲੋਅਰਸ ਨੇ, ਕਿ ਉਹਨਾਂ ਕੋਲ ਕੋਈ ਐਕਸਟਰਾ ਟੈਲੈਂਟ ਹੈ ਕੀ ਹੈ ਕੁਛ ਨੀ. ਕਈ ਮਤਲਬ ਯੂ ਨੈਵਰ ਨੋ ਕਿਸ ਹਿਸਾਬ ਨਾਲ ਫੋਲੋਅਰਸ ਬਣਦੇ ਨੇ ਨਾ. ਉਹ ਪਹਿਲਾਂ ਹੁੰਦਾ ਸੀਗਾ ਕਿ ਹਾਂ ਇਹ ਸਲਮਾਨ ਖਾਨ ਹੈ, ਇਹ ਇਹ ਰਾਜ ਕਪੂਰ ਹੈ ਨਾ, ਇਹ ਮਤਲਬ ਕਰੇਜ਼ ਹੁੰਦਾ ਸੀਗਾ ਕਿ ਹਾਂ ਮਾਧੁਰੀ ਇਧਰੋਂ ਨਿਕਲੀ, ਪਹਿਲਾਂ ਦੇ ਲੋਕਾਂ ਨੇ ਬਹਿ ਜਾਣਾ ਹੈ ਨਾ. ਕਿੰਨਾ ਉਹ ਚੀਜ਼ ਸੀਗਾ, ਉਹ ਐਕਚੁਅਲ ਟਾਈਮ ਸੀਗਾ ਕਿ ਹਾਂ ਇਹ ਫੈਨ ਫੋਲੋਇੰਗ ਕੀ ਚੀਜ਼ ਹੁੰਦੀ ਹੈ, ਲੋਕਾਂ ਨੇ ਖਤ ਲਿਖਣੇ. ਹੁਣ ਤੇ ਕੀ ਹੈ, ਹੁਣ ਤੇ ਡਾਇਰੈਕਟ ਤੁਸੀਂ DM ਕਰ ਦਿਓ ਉਹਨਾਂ ਨੂੰ.
1: ਸਹੀ ਹੈ.
0: 80s ਦੇ ਵਿੱਚ ਮੈਨੂੰ ਸਭ ਤੋਂ ਜ਼ਿਆਦਾ ਇੱਕ ਆਪਾਂ ਸਾਰੀ ਕਵਰ ਕਰ ਲਈ, ਇੱਕ ਵੈਡਿੰਗਸ ਨਹੀਂ ਕਵਰ ਕੀਤੀ. ਪਹਿਲੇ ਟਾਈਮ ਦੀ ਜਿਹੜੀ ਵੈਡਿੰਗਸ ਹੁੰਦੀ ਸੀ ਉਹ ਮਤਲਬ ਮੈਨੂੰ ਲੱਗਦਾ ਸੀਗਾ ਕਿ ਇੰਨੀ ਜ਼ਿਆਦਾ ਆਪਣੇ ਕੋਲ ਸਮਾਨ ਨਹੀਂ ਹੁੰਦਾ ਸੀਗਾ. ਹੁਣ ਜਿਵੇਂ ਹੁਣ ਹੁਣ ਦੀ ਵੈਡਿੰਗਸ ਹੈ ਪੈਲਸ 'ਚ ਜਾ ਕੇ ਜਾਂ ਫਿਰ ਡੈਸਟੀਨੇਸ਼ਨ ਵੈਡਿੰਗ, ਕਿੰਨਾ ਕੁਛ ਆ ਗਿਆ ਹੈ ਨਾ, ਡਰੋਨ ਦੇ ਥਰੂ ਸ਼ੂਟ ਹੋ ਰਹੇ ਜਾਂ ਵੈਡਿੰਗ ਫੋਟੋਗ੍ਰਾਫੀ ਹੋ ਰਹੀ ਹੈ. ਪਹਿਲਾਂ ਬੜੀ ਸਿੰਪਲ ਸੋਬਰ ਹੁੰਦੀ ਸੀ, ਪਰ ਉਹ ਵਿਆਹਾਂ ਦੀ ਜਿਨ੍ਹਾਂ ਨੇ ਵੀ ਅਟੈਂਡ ਕੀਤੇ ਉਹ ਮੈਨੂੰ ਲੱਗਦਾ ਉਹ ਵਾਲੀ ਯਾਦਾਂ ਹਰ ਇੱਕ ਕੋਲ ਹੈ, ਭਾਵੇਂ ਆਪਾਂ ਐਜ਼ ਅ ਬੱਚੇ ਹੀ ਗਏ ਹਾਂ ਉਹ ਵਿਆਹਾਂ ਦੇ ਵਿੱਚ. ਲੇਕਿਨ ਉਹ ਜੇ ਆਪਾਂ ਕੰਪੇਅਰ ਕਰੀਏ ਬੜੀ ਵਧੀਆ ਵਧੀਆ ਯਾਦਾਂ ਹੈ ਨਾ, ਕਿ ਕਿਸ ਤਰੀਕੇ ਨਾਲ ਕਰੇਜ਼ ਹੁੰਦਾ ਸੀਗਾ. ਭਾਵੇਂ ਉਹ ਵਿਆਹ ਵਾਲੀ ਕੌਫੀ ਦੀ ਗੱਲ ਕਰੀਏ,
1: ਦੇਖੋ ਨਾ ਤੁਹਾਨੂੰ ਕੌਫੀ ਲੱਭਦੀ ਸੀ, ਨਾ ਤੁਹਾਨੂੰ ਪੀਣ ਲਈ ਬੱਤਾ ਲੱਭਦਾ ਸੀ ਸੌਖਾ, ਉਹ ਸਾਰੀਆਂ ਚੀਜ਼ਾਂ ਬਰਗਰ ਨੂਡਲ ਨੂਡਲ ਉਦੋਂ ਸ਼ੁਰੂ ਹੋਏ ਸੀ, ਮਤਲਬ ਕਰੇਜ਼ ਸੀ ਉਦੋਂ. ਉਦੋਂ ਇਸ ਚੀਜ਼ ਦਾ ਪਤਾ ਹੀ ਨਹੀਂ ਸੀ ਵੀ ਇਹ ਸਿਹਤ ਲਈ ਮਾੜਾ ਹੁੰਦਾ ਹੈ ਜੀ ਜਾਂ ਇਹ ਹੁੰਦਾ ਹੁੰਦਾ ਹੈ ਨਾ, ਮਤਲਬ ਪਾਗਲ ਹੋ ਜਿਹਦਾ ਸੀ ਛਿੱਦੈਣਾ ਛਿੱਦੈਣਾ ਵਾਂਗੂ ਸਟੋਲਾਂ 'ਚ ਓਵਰ ਹੀ ਖਾਈ ਜਾਈਦਾ ਅਤੇ ਪਚ ਪੁਚ ਵੀ ਜਾਂਦਾ ਸੀ ਉਦੋਂ.
0: ਹੁਣ ਦੇਖ ਲਓ ਕਿੰਨੇ ਮੈਨਿਊ ਹੁੰਦੇ ਵਿਆਹਾਂ 'ਚ, ਮੈਨੂੰ ਲੱਗਦਾ ਕੋਈ ਵੀ ਪੂਰਾ ਕਵਰ ਕਰਦਾ ਹੋਣਾ. ਪਹਿਲਾਂ ਤਾਂ ਮਤਲਬ ਲਿਮਿਟਿਡ ਜੀ ਚੀਜ਼ਾਂ ਹੋਣੀ, ਹੁਣ ਸਾਰਿਆਂ ਨੂੰ ਵੱਖਰੇ ਵੱਖਰੇ ਰੂਮ ਮਿਲਦੇ. ਪਹਿਲਾਂ ਸਾਰਿਆਂ ਨੇ ਇਕੱਠੇ ਬਿਸਤਰੇ ਵਿਛਾ ਕੇ ਇਕੱਠੇ ਸਾਰਿਆਂ ਨੇ, ਲੇਡੀਜ਼ ਨੇ ਇੱਕ ਪਾਸੇ ਸਾਰੇ ਜੈਂਟਸ ਨੇ, ਅਤੇ ਉਹ ਇੱਕ ਜੋੜ ਕੇ ਰੱਖਦਾ ਸੀਗਾ ਤੁਹਾਨੂੰ ਹਰ ਇੱਕ ਚੀਜ਼. ਮੈਨੂੰ ਲੱਗਦਾ ਸੋਸ਼ਲੀ ਬੜੇ ਸਟਰੋਂਗ ਸੀਗੇ ਪਹਿਲਾਂ ਦੇ ਟਾਈਮ 'ਚ. ਹੁਣ ਧੀਰੇ ਧੀਰੇ ਜਿਵੇਂ ਸੈਕੂਲਰ ਫੈਮਲੀਜ਼ ਆ ਗਈ ਹੈ, ਨਿਊਕਲੀਅਰ ਫੈਮਲੀ ਹੋ ਗਈ ਹੈ, ਹੁਣ ਕਿਸੇ ਕੋਲ ਕਿਸੇ ਲਈ ਟਾਈਮ ਨਹੀਂ ਹੈ. ਹੁਣ ਇੱਕ ਹਰ ਇੱਕ ਚੀਜ਼
1: ਇੱਕੋ ਇੱਕੋ ਤੌਲੀਏ ਨਾਲ ਸਾਰਾ ਵਿਆਹ ਨਹਾ ਲੈਂਦਾ ਹੁੰਦਾ. ਹੁਣ ਤਾਂ ਵਿਆਹ ਵਿਆਹ ਵਾਲੇ ਘਰ ਦੇ ਵਿੱਚ ਤੌਲੀਏ ਸੁੱਕਣ ਪਾਉਣ ਨੂੰ ਨਹੀਂ ਥਾਂ ਲੱਭਦੀ. ਹਰ ਇੱਕ ਨੂੰ ਇਹ ਆ ਵੀ ਨਹੀਂ ਮੈਂ ਆਪਣਾ ਵੱਖਰਾ ਜਰਮਸ ਦਿਸ ਦੈਟ ਯੇ ਵੋ, ਸਾਬਣ ਵੀ ਈਵਨ ਆਪਣਾ ਆਪਣਾ ਆਪਣੀ ਕਿੱਟ 'ਚੋਂ ਕੱਢਦੇ ਆ ਅਤੇ ਵਾਪਸੀ ਪਾ ਕੇ ਨਾਲੇ ਲੈ ਜਾਂਦੇ ਆ.
0: ਸਾਬਣ ਕੌਣ ਹੁਣ ਤਾਂ ਬੋਡੀ ਵਾਸ਼ ਯੂਜ਼ ਕਰਦੇ, ਸਾਬਣ ਕੀ ਸਾਰਿਆਂ ਨੇ ਵਰਤਣਾ,
1: ਮਤਲਬ ਕੁਛ ਵੀ ਲਾ ਲਓ ਤੁਸੀਂ, ਹਰ ਇੱਕ ਚੀਜ਼ ਜਿਹੜੀ ਆਪੋ ਆਪਣੀ ਆ ਵੱਖਰੀ ਵੱਖਰੀ ਹੈ. ਅੱਗੇ ਪਰਫਿਊਮ ਕਿਸੇ ਦਾ ਵਿਆਹ ਜਾਣਾ, ਕਿਸੇ ਦਾ ਸੈਂਟ ਕਿਸੇ ਨੇ ਕੱਢ ਲੈਣਾ, ਸਹੀ ਹੈ ਸਾਰੇ. ਮਤਲਬ ਹੁਣ ਇਮੈਜਿਨ ਕਰੀਦਾ ਵੀ ਸ਼ਾਇਦ ਸਾਰੇ ਵਿਆਹ ਕੋਈ ਇੱਕੋ ਜਿਹੀ ਉਦੋਂ ਆਉਂਦੀ ਹੋਊਗੀ ਪ੍ਰਾਇਰ, ਹੁਣ ਅੱਜ ਕੱਲ੍ਹ ਇਹ ਕਰੀਦਾ ਨਹੀਂ ਫਿਰ ਸਾਰੇ ਕੋਈ ਇੱਕੋ ਜਿਹੀ ਆਊਗੀ ਹੈ ਨਾ.
0: ਹੁਣ ਤਾਂ ਹੁਣ ਇੱਦਾਂ ਕਹਿੰਦੇ ਕਿ ਤੁਸੀਂ ਮਤਲਬ ਇੱਕੋ ਜੇ ਤੁਸੀਂ ਮਤਲਬ ਇੱਕ ਆਪਣੇ ਆਪ ਨੂੰ ਮਤਲਬ ਬਣ ਠੰਡ ਕੇ ਤੁਹਾਡੀ ਜਿਹੜੀ ਪਰਫਿਊਮ ਹੈ ਇੱਕ ਤੁਹਾਡੀ ਉਹ ਪਰਸਨੈਲਿਟੀ ਨੂੰ ਡਿਫਾਈਨ ਕਰਦੀ ਹੈ. ਤੁਸੀਂ ਚੇਂਜ ਮਤਲਬ ਹੁਣ ਕਹਿੰਦੇ ਜਿਹੜੇ ਸਟਾਈਲਿਸਟ ਹੁੰਦੇ ਕਿ ਇੱਕ ਹੀ ਪਰਫਿਊਮ ਰੱਖੋ ਤੁਸੀਂ, ਤੁਹਾਡੀ ਪਰਸਨੈਲਿਟੀ ਨੂੰ ਡਿਫਾਈਨ ਕਰੇਗਾ ਕਿ ਤੁਸੀਂ ਆਓ ਕਿ ਤੁਹਾਡੇ ਜੋਈ ਖੁਸ਼
1: ਉਹ ਵੀ ਇਹੀ ਦੱਸਾਂਗੇ ਵੀ ਤੁਹਾਡੀ ਪਰਸਨੈਲਿਟੀ ਨੂੰ ਕੀ ਸੂਟ ਕਰਦਾ ਜਾਂ ਵੱਧ ਤੋਂ ਵੱਧ. ਹੁਣ ਤੁਹਾਨੂੰ ਇਹ ਦੱਸਣ ਵਾਲਾ ਵੀ ਕੌਣ ਹੁੰਦਾ ਵਾ, ਤੁਹਾਨੂੰ ਆਪ ਨੂੰ ਜੋ ਠੀਕ ਲੱਗਦਾ ਵਾ ਉਹ ਤੁਸੀਂ ਪਾਈ ਜਾਂਦੇ ਹੋ, ਜਾਂ ਕਿਸੇ ਦੇ ਤੁਹਾਨੂੰ ਜੋ ਵਧੀਆ ਲੱਗਾ ਉਹ ਜਾਂ ਤੁਹਾਨੂੰ ਵੱਧ ਤੋਂ ਵੱਧ ਪਾਰਟਨਰ ਤੁਹਾਡਾ ਦੱਸ ਦਿੰਦਾ.
0: ਐਗਜੈਕਟਲੀ
1: ਇਹੋ ਹੀ ਆ ਹੁਣ, ਪਰ ਜਿਹੜੇ ਸਟਾਰ ਨੇ ਉਹਨਾਂ ਦਾ ਹੋ ਸਕਦਾ ਉਹ ਦੱਸਦੇ ਹੋਣ ਵੀ ਤੁਹਾਨੂੰ.
0: ਹੁਣ ਸਟਾਰਸ ਦਾ ਹੁਣ ਆਉਂਦਾ ਹੈ, ਹੁਣ ਤੁਸੀਂ ਜਾਓ ਭਾਵੇਂ ਕਿੱਥੇ ਵੀ ਪਰਫਿਊਮ ਲਾ, ਉਹ ਦੱਸ ਦਿੰਦੇ ਕਿ ਹਾਂ ਇਹ ਪ੍ਰਿਯੰਕਾ ਚੋਪੜਾ ਦਾ ਫੇਵਰੇਟ ਹੈ, ਇਹ ਸਲੀਨਾ ਗੋਮਸ ਲਗਾਉਂਦੀ ਹੈ, ਇੱਦਾਂ ਦਿਸ ਦੈਟ. ਉਹ ਇੱਦਾਂ ਦੀ ਵੀ ਮਾਰਕੀਟਿੰਗ ਹੈ ਇੱਕ
1: ਹੋਲੀਵੁੱਡ ਦੀ ਆ. ਫਿਰ ਤੇ ਹੋਰ ਜ਼ਿਆਦਾ ਤਾਂ ਹੋ ਗਿਆ.
0: ਪਰ ਇਹ ਹੈ ਕਿ ਹੁਣ ਇਹ ਸਾਰੇ ਮਤਲਬ ਵੱਖੋ ਵੱਖ ਮਾਰਕੀਟਿੰਗ ਦੇ ਤਰੀਕੇ ਆ. ਹੁਣ ਮੈਨੂੰ ਲੱਗਦਾ 80s ਦਾ ਜਿਹੜਾ ਟ੍ਰੈਂਡ ਆਇਆ, ਹੁਣ ਜਿਵੇਂ ਬੈਲ ਬੋਟਮ ਜੀਨਸ ਵਾਪਸ ਤੋਂ ਆਈ ਹੈ ਨਾ, ਹੁਣ ਭੀੜੀ ਵਾਲੀ ਜੀਨਸ ਚਲੀ ਗਈ ਹੈ, ਕੀ ਪਤਾ ਉਹਨੂੰ ਹਾਈਲਾਈਟ ਕਰਨ ਵਾਸਤੇ ਕਿਸੇ ਨੇ ਕੱਢਿਆ ਹੋਇਆ ਟ੍ਰੈਂਡ, ਕਿ ਇੱਦਾਂ ਕੱਢੋ ਤਾਂ ਕਿ ਹੋਰ ਵਿਕਰੀ ਹੋਏ ਇਹਦੀ. ਮਤਲਬ ਯੂ ਨੈਵਰ ਨੋ ਬਿਹਾਈਂਡ ਦਾ ਸੀਨ ਕਿਸ ਹਿਸਾਬ
1: ਨਾਲ. ਇੱਕ ਚੀਜ਼ ਤੇ ਪੱਕੀ ਆ ਕਿ ਕੁਛ ਵੀ ਐਵੇਂ ਹਵਾ 'ਚ ਨਹੀਂ ਸ਼ੁਰੂ ਹੁੰਦਾ, ਇਹ ਚੀਜ਼ ਪੱਕੀ ਆ. ਬਾਕੀ ਉਹ ਪਿੱਛੇ ਮਤਲਬ ਤੁਹਾਨੂੰ ਕਿਸੇ ਵੇਲੇ ਸਮਝ ਆਵੇ, ਉਹ ਮਕਸਦ ਨਾ ਆਵੇ, ਅੱਜ ਤੋਂ 2 ਸਾਲ ਬਾਦ ਆਵੇ, 4 ਆਵੇ, ਉਹ ਗੱਲਾਂ ਬਾਅਦ ਦੀਆਂ ਨੇ ਹੈ ਨਾ. ਇੱਕ ਤਾਂ ਸਿੱਧਾ ਸਿੱਧਾ ਜਿਹਾ ਤਾਂ ਸਮਝ ਆਉਂਦਾ ਵੀ ਡਾਟਾ ਚਾਹੀਦਾ ਵੱਧ ਤੋਂ ਵੱਧ, ਉਹ ਤੁਹਾਡਾ ਡਾਟਾ ਲਿਆ ਜਾ ਰਿਹਾ ਵਾ ਵੱਧ ਤੋਂ ਵੱਧ, ਠੀਕ ਹੈ, ਇਹ ਤਾਂ ਸਮਝ ਆਉਂਦੀ ਆ। ਹੁਣ ਬਾਕੀ ਉਹਦੇ ਪਿੱਛੇ ਹੋਰ ਕੀ ਆ, ਕਿੱਦਾਂ ਨਹੀਂ ਆ, ਉਹ ਚੀਜ਼ਾਂ ਸਮਝ ਤੋਂ ਪਰੇ। ਪਰ ਹਾਂ, ਇੱਕ ਚੀਜ਼ ਜ਼ਰੂਰ ਆ ਵੀ ਐਵੇਂ ਹੀ ਨਹੀਂ ਕੁਛ ਹੋ ਰਿਹਾ,
0: ਐਵੇਂ ਨਹੀਂ ਭੀੜ ਦਾ ਹਿੱਸਾ ਬਣੋ। ਪਰ ਇਹ ਕਿ ਹਾਂ ਚਲੋ, ਇਹ ਜਿਵੇਂ ਆਪਾਂ ਗੱਲ ਵੀ ਕਰਕੇ ਹਟਿਆ ਕਿ ਇੱਕ ਤੁਹਾਨੂੰ ਇੱਕ ਚੀਜ਼ ਦਿੰਦੀ ਹੈ ਕਿ ਹਾਂ ਯਾਰ ਆਪਾਂ ਵੀ ਇੰਨੇ ਸੋਹਣੇ ਲੱਗਦੇ ਹੁੰਦੇ ਸੀਗੇ, ਹੈ ਨਾ। ਹੁਣ
1: ਪਤਾ ਕੀ, ਆਪਾਂ ਜੈਸੀ ਆਪਾਂ ਨਾ ਡਾਊਨ ਜਿਹਾ ਫੀਲ ਕਰਦੇ ਹਾਂ, ਥੋੜ੍ਹੀ ਨਾ ਇੱਕ ਉਹ ਉਦਾਸੀ ਜੀ ਫੀਲ ਕਰਦਾ ਬੰਦਾ, ਡਿਪਰੈਸ਼ਨ ਜਿਹਾ ਫੀਲ ਕਰਦਾ, ਡਿਪਰੈਸ ਜਿਹਾ, ਹੈ ਨਾ। ਉਸ ਵਿੱਚ ਨਾ ਹਰ ਇੱਕ ਨੂੰ ਇੱਕ ਚਾਹੀਦਾ ਵੀ ਮੈਨੂੰ ਨਾ ਇੱਕ ਕਿੱਕ ਜੀ ਮਿਲੇ। ਸੋ ਉਹ ਬੈਠੇ ਬਿਠਾਏ ਜੇ ਮਿਲ ਜਾਂਦੀ ਹੈ, ਮੰਨ ਲਓ ਇੱਕ ਫੋਟੋ ਬਣਾ ਕੇ ਸ਼ੇਅਰ ਕਰਕੇ 4 ਲਾਈਕ ਆਉਂਦੇ ਹੋ, ਤੁਸੀਂ ਫੀਲ ਗੁੱਡ ਕਰਦੇ ਹੋ, ਹੈ ਨਾ। ਆਹ ਸਾਰੀ ਇਨਸਾਨ ਵਿਚਾਰਾ ਇੰਨੀ ਕੁ ਕਹਾਣੀ, ਇੰਨੀ ਕੁ ਗੱਲ ਦਾ ਸਿਰਫ ਉਹ ਆ, ਹੈ ਨਾ। ਉਹ ਉਹਨੂੰ ਸਿਰਫ ਜਿਹੜੀਆਂ ਉਹ ਨਿੱਕੀਆਂ ਨਿੱਕੀਆਂ ਜਿਹੀਆਂ ਸਾਨੂੰ ਨਾ ਖੁਸ਼ੀਆਂ ਚਾਹੀਦੀਆਂ। ਪਰ ਮੈਨੂੰ ਤਾਂ ਲੱਗਦਾ ਇਹ ਵੀ ਨਹੀਂ ਆ ਵੀ ਆਪਾਂ ਇਹ ਵੀ ਸ਼ਾਇਦ ਇੱਕ ਸਾਡਾ ਵਹਿਮ ਹੀ ਆ, ਕਿਉਂਕਿ ਸਾਨੂੰ ਦੱਸਿਆ ਉਸ ਹਿਸਾਬ ਦੇ ਨਾਲ ਜਾਂਦਾ ਵਾ, ਕਿਉਂਕਿ ਬੜੇ ਸਾਰੇ ਸਾਨੂੰ ਪ੍ਰੋਗਰਾਮ ਵੇਚਣੇ ਹੁੰਦੇ ਆ, ਬੜੇ ਸਾਰੇ ਸਾਨੂੰ ਥੈਰੇਪੀਜ਼ ਵੇਚਣੀਆਂ ਹੁੰਦੀਆਂ, ਈਵਨ ਧਾਰਮਿਕ ਪੱਧਰ ਦੇ ਉੱਤੇ ਵੀ ਬਹੁਤ ਕੁਛ ਸਾਨੂੰ ਵੇਚਣਾ ਹੁੰਦਾ। ਇਸ ਕਰਕੇ ਇਹ ਚੀਜ਼ ਦੱਸੀ ਇੱਦਾਂ ਹੀ ਜਾਂਦੀ ਕਿ ਵੀ ਪਹਿਲੇ ਵੇਲੇ ਬਹੁਤ ਵਧੀਆ ਸੀ, ਪਹਿਲਾਂ ਆਪਾਂ ਬਹੁਤ ਖੁਸ਼ ਹੁੰਦੇ ਹਾਂ, ਅਤੇ ਤੁਸੀਂ ਚਲੋ ਜਿੱਥੇ ਆਪਾਂ ਹੁਣ 80s ਦੀਆਂ ਇੰਨੀਆਂ ਗੱਲਾਂ ਕਰ ਲਈਆਂ, ਤੁਸੀਂ ਪਿੱਛੇ ਜਾ ਕੇ ਆਪਾਂ ਜ਼ਿਆਦਾਤਰ ਉਹੋ ਹੀ ਗੱਲਾਂ ਯਾਦ ਕਰਦੇ ਹਾਂ ਜਿਹੜੀਆਂ ਬਹੁਤ ਮਤਲਬ ਗੁੱਡੀ ਗੁੱਡੀ ਚੰਗੀਆਂ ਚੰਗੀਆਂ ਨਾਈਸ ਨਾਈਸ, ਕਿਉਂਕਿ ਅੱਜ ਦੇ ਸਮੇਂ ਦੀਆਂ ਵੀ ਆਪਾਂ ਉਹੀ ਚੰਗੀਆਂ ਚੰਗੀਆਂ ਕਰਾਂਗੇ। ਫਿਊਚਰ ਨੂੰ ਵੀ ਆਪਾਂ ਜਦੋਂ ਪਲੈਨ ਕਰਦੇ ਹਾਂ ਤਾਂ ਉਹਦੇ ਵਿੱਚ ਵੀ ਚੰਗਾ ਚੰਗਾ ਯਾਦ ਕਰ ਰਹੇ ਹੁੰਦੇ ਹਾਂ ਆਪਾਂ, ਕੁਛ ਵੀ ਉੱਦਾਂ ਦਾ ਨਹੀਂ ਆਪਾਂ। ਪਰ ਸੱਚਾਈ ਇਹ ਆ ਕਿ ਜ਼ਿੰਦਗੀ ਦੇ ਹਰ ਇੱਕ ਦੌਰ ਦੇ ਵਿੱਚ ਇਨਸਾਨ ਤਾਂ ਕਹਿੰਦੇ ਜਦੋਂ ਜੰਮਿਆ ਉਦੋਂ ਨਾਲ ਹੀ ਦੁੱਖ ਸ਼ੁਰੂ ਹੋ ਗਏ।
0: ਜ਼ਿੰਦਗੀ ਦੇ ਦੋ ਪਹਿਲੂ ਤਾਂ ਹੀ ਕਹਿੰਦੇ ਨਾ ਕਿ ਸੁੱਖ ਦੁੱਖ ਨਾਲ ਨਾਲ ਚੱਲਦੇ।
1: ਹਾਂ, ਡਿਪੈਂਡ ਕਰਦਾ ਤੁਸੀਂ ਹੁਣ ਇਹ ਤਾਂ ਫਿਰ ਉਹ ਅਲੱਗ ਅਲੱਗ ਉਹ ਆ ਜਾਂਦੀ ਆ, ਜਿਵੇਂ ਕਹਿ ਲਓ ਵੀ ਅਲੱਗ ਅਲੱਗ ਫਿਲੋਸਫੀ ਨਾਲ ਨਾਲ ਚੱਲਦੀ ਆ, ਹੈ ਨਾ। ਜਿੱਦਾਂ ਜੇ ਤੁਸੀਂ ਹੁਣ ਬੁੱਧੀਜ਼ਮ ਦੇ ਵਿੱਚੋਂ ਵੇਖੋ ਤਾਂ ਉਹ ਕਹਿੰਦੇ ਆ ਵੀ ਸੁੱਖ ਨਾਂ ਦੀ ਚੀਜ਼ ਨਹੀਂ ਆ, ਦੁੱਖ ਹੀ ਆ। ਖੈਰ ਉਹਦੀ ਐਕਸਪਲੇਨੇਸ਼ਨ ਬਹੁਤ ਲੰਮੀ ਆ, ਪਰ ਮੇਨ ਇਹ ਆ ਵੀ ਜਿੰਨਾ ਵੱਡਾ ਉਹ ਕਹਿੰਦੇ ਆ ਵੀ ਤੁਸੀਂ ਸੁੱਖ ਪਾਉਣ ਦੀ ਕੋਸ਼ਿਸ਼ ਕਰਦੇ ਹੋ, ਉਸ ਤੋਂ ਪਹਿਲਾਂ ਉਹਦੇ ਪੈਰਲਰ ਉਨਾ ਵੱਡਾ ਦੁੱਖ ਨਾਲ ਚੱਲਦੇ ਹੋ। ਮੰਨ ਲਓ ਤੁਸੀਂ ਘਰ ਬਣਾਉਣਾ ਵਾ, ਆਸਟ੍ਰੇਲੀਆ 'ਚ ਘਰ ਲੈਣਾ, ਕਿੰਨੀਆਂ ਸ਼ਿਫਟਾਂ ਲਾਈਆਂ, ਬੁਰੇ ਹਾਲ ਜੇ ਉਹ, PR ਲੈਣੀ ਆ, ਕਿੰਨੇ ਤੁਸੀਂ ਤੰਗ ਪਰੇਸ਼ਾਨ ਹੋਏ, ਕਿੰਨੇ ਪੈਸੇ ਔਖੇ ਸੌਖੇ ਹੋ ਕੇ ਤੁਸੀਂ ਕੀਤੇ, ਫਿਰ ਜਾ ਕੇ ਉਹ ਤੁਸੀਂ ਸੁੱਖ ਪਾਇਆ। ਸੋ ਜਿਹੜੀ ਚੀਜ਼ ਦੀ ਤੁਹਾਨੂੰ ਵੈਲਿਊ ਦੇਣੀ ਪਵੇ ਜਾਂ ਜਿੰਨੀ ਵੱਧ ਦੇਣੀ ਪਵੇ, ਉਹਨਾਂ ਉਹਦਾ ਪਹਿਲਾਂ ਤੁਸੀਂ ਗ੍ਰਾਫ ਚੁੱਕ ਲਿਆ। ਇਸ ਕਰਕੇ ਉਹਨੂੰ ਇਸ ਤਰੀਕੇ ਦੇ ਨਾਲ ਵਹਿੰਦੇ ਆ ਵੀ ਇਹ ਸਾਰੀ ਜ਼ਿੰਦਗੀ ਇਨਸਾਨ ਦਾ ਸੰਘਰਸ਼ ਇਸੇ ਤਰ੍ਹਾਂ ਦੇ ਨਾਲ ਹੀ, ਉਹਦੇ ਵਿੱਚ ਕੀ 90s, ਕੀ 70s, ਕੀ ਹੁਣ 20s, ਕੀ ਗਾਂ ਫਿਊਚਰ, ਇਹ ਹੈ ਇੱਦਾਂ ਹੀ ਆ। ਪਰ ਸਾਨੂੰ ਇਹ ਦੱਸਿਆ ਗਿਆ ਕਿ ਤੁਹਾਡਾ ਜਿਹੜਾ ਬੀਤ ਚੁੱਕਾ, ਜਾਂ ਆਪਾਂ ਇਹ ਫੀਲ ਕਰ ਲੈਂਦੇ ਹਾਂ ਵੀ ਉਹ ਬਹੁਤ ਵਧੀਆ ਸੀ, ਸਾਰਾ ਕੁਛ ਠੀਕ ਸੀ, ਪਰ ਹੈ ਤਾਂ ਵੇਖੋ ਆਲਵੇਜ਼ ਇੱਦਾਂ ਹੀ, ਆਲਵੇਜ਼ ਆਪਾਂ ਇੱਕ ਤਰ੍ਹਾਂ ਦਾ ਪ੍ਰੈਸ਼ਰ ਫੀਲ ਕਰਦੇ ਰਹੇ ਹਾਂ ਆਪਣੇ ਆਪ ਨੂੰ ਖੁਸ਼ ਰੱਖਣ ਦੇ ਲਈ। ਭਾਵੇਂ ਆਪਾਂ ਇੱਕ ਸਮੇਂ ਦੇ ਉੱਤੇ ਬੰਟੇ ਖੇਡੇ ਹੋਣ, ਭਾਵੇਂ ਤਾਸ਼ ਖੇਡੀ ਹੋਵੇ, ਭਾਵੇਂ ਗੁੱਲੀ ਡੰਡਾ ਖੇਡਿਆ ਹੋਵੇ, ਅਤੇ ਭਾਵੇਂ ਹੁਣ ਔਨਲਾਈਨ ਬੈਠੇ ਆਪਾਂ ਉਹ ਕਰ ਰਹੇ ਹਾਂ। ਸੋ ਹੁਣ ਸਿਰਫ ਇੰਨਾ ਕੁ ਫਰਕ ਇੱਕ ਜ਼ਰੂਰ ਹੈਗਾ ਵੱਡਾ ਵੀ ਅਗੇਨ ਵੈਸੇ ਸਾਰਿਆਂ ਦੇ ਅਲੱਗ ਅਲੱਗ ਵਿਚਾਰ ਹੋਣਗੇ, ਪਰ ਹੁਣ ਇੱਕ ਫਰਕ ਜ਼ਰੂਰ ਇੱਕ ਹੈਗਾ ਵਾ ਕਿ ਆਪਾਂ ਨਾਲ ਬੈਠੇ ਬਿਠਾਏ ਸਾਰਾ ਕੁਛ ਕਰ ਰਹੇ ਹਾਂ ਪਹਿਲੀ ਗੱਲ, ਅਤੇ ਉਹਦੇ ਨਾਲ ਸਾਡੀ ਨਾਲ ਕਿਉਂਕਿ ਅਗਲੀਆਂ ਖੇਡਾਂ ਜਿਹੜੀਆਂ ਉਹ ਫਿਜ਼ੀਕਲ ਐਕਟਿਵ ਹੀ ਅਤੇ ਉਹ ਨਾਲ ਦੀ ਨਾਲ ਐਕਸਰਸਾਈਜ਼ ਮਾੜੀ ਮੋਟੀ ਹੁੰਦੀ ਰਹਿੰਦੀ ਸੀ। ਦੂਸਰਾ ਸਭ ਤੋਂ ਵੱਡਾ ਫਰਕ ਇਹ ਕਿ ਹੁਣ ਸਾਨੂੰ ਇਹ ਸੋਝੀ ਆ ਗਈ ਆ ਵੀ ਆ ਡਿਪਰੈਸ਼ਨ ਨਾਂ ਦੀ ਵੀ ਇੱਕ ਚੀਜ਼ ਹੁੰਦੀ ਆ, ਸਟ੍ਰੈਸ ਵੀ ਹੁੰਦਾ ਵਾ, ਹਾਂ ਇੱਕ ਭਾਰਾਪਨ ਵੀ ਹੁੰਦਾ ਵਾ। ਹੁਣ ਉਹਨਾਂ ਨੇ ਸਾਨੂੰ ਕਦੀ ਦੱਸਿਆ ਥੋੜ੍ਹੀ ਆ ਇਹ ਚੀਜ਼ਾਂ, ਅਤੇ ਹੁਣ ਸਾਡੇ ਜਿਹੜੇ ਬਜ਼ੁਰਗ ਆ ਉਹ ਸਾਨੂੰ ਦੱਸ ਸਕਦੇ ਹਨ, ਉਹ ਥੋੜ੍ਹੀ ਦੱਸਣਗੇ ਸਾਨੂੰ ਉਹਦਾ, ਕਿਉਂਕਿ ਉਹ ਵੀ ਕੀ ਦੱਸਣਗੇ, ਕਿਉਂਕਿ ਹਰ ਇੱਕ ਨੂੰ ਹੀ ਬੀਤਿਆ ਬੈਟਰ ਲੱਗਦਾ, ਬੀਤਿਆ ਹਰ ਇੱਕ ਨੂੰ ਚੰਗਾ ਲੱਗਦਾ। ਅਸੀਂ ਵੀ ਆਪਣੀ ਵੀ ਲਾਈਫ ਵੇਖ ਲਈਏ, ਹੈ ਨਾ, ਅਸੀਂ ਆਪਣੀ ਲਾਈਫ 'ਚ ਆਪਾਂ ਵੇਖ ਲਈਏ ਸਾਨੂੰ ਸਕੂਲਿੰਗ ਕਾਲਜ ਵਧੀਆ ਲੱਗਦਾ, ਪਰ ਉਦੋਂ ਵੀ ਕੀ ਵਧੀਆ ਸੀ, ਚੈਲੇਂਜ ਤਾਂ ਉਦੋਂ ਵੀ ਸੀ।
0: ਐਗਜੈਕਟਲੀ, ਹਰ ਇੱਕ ਟਾਈਮ ਦਾ ਮੈਨੂੰ ਲੱਗਦਾ ਇੱਕ ਟਾਈਮ ਦੇ ਵਿੱਚ ਸਿੰਪਲ ਤਾਂ ਨਹੀਂ ਹੁੰਦੀ ਕਦੇ ਵੀ ਜ਼ਿੰਦਗੀ, ਭਾਵੇਂ ਹਰ ਇੱਕ ਚੀਜ਼ ਲਈ ਤੁਹਾਨੂੰ ਸੰਘਰਸ਼ ਤਾਂ ਕਰਨਾ ਹੀ ਪੈਂਦਾ, ਭਾਵੇਂ ਤੁਰ ਉੱਠ ਬਿਸਤਰੇ ਤੋਂ ਉੱਠਣ ਦੀ ਗੱਲ ਕਰੀਏ ਜਾਂ ਰੋਟੀ ਪਕਾਉਣ ਤੋਂ ਖਾਣ ਦੀ, ਹਰ ਇੱਕ ਚੀਜ਼ ਦੇ ਵਿੱਚ ਸੰਘਰਸ਼ ਤਾਂ ਹੈ ਹੀ।
1: ਜਿੰਨਾ ਵੱਡਾ ਟੀਚਾ ਉਨਾ ਵੱਡਾ ਤੁਹਾਡਾ ਸੰਘਰਸ਼ ਆ, ਉਨਾ ਵੱਧ ਤੁਹਾਨੂੰ ਉਹ ਕਰਨਾ ਪਊਗਾ। ਸੋ ਇਹ ਜੇ ਆਪਾਂ ਪਹਿਲਾਂ ਹੀ ਮਿੱਥ ਲਈਏ ਵੀ ਮੈਂ ਇੰਨਾ ਵੱਡਾ ਕੰਮ ਕਰਨ ਜਾ ਰਿਹਾ ਤੇ ਇਹਦੇ ਲਈ ਇੰਨਾ ਜ਼ਿਆਦਾ ਮੈਨੂੰ ਰੈਸਟਲੈਸ ਰਹਿਣਾ ਪੈਣਾ ਮੈਨੂੰ, ਤੇ ਫਿਰ ਉਹ ਚੀਜ਼ਾਂ ਠੀਕ ਹੋ ਜਾਣ। ਅਸਲ ਵਿੱਚ ਆਪਾਂ ਕੀ ਕਰਦੇ ਹਾਂ ਕਿ ਸਿਰਫ ਇਹ ਸੋਚ ਲੈਂਦੇ ਹਾਂ ਵੀ ਆਪਾਂ ਫਲਾਣੀ ਚੀਜ਼ ਅਚੀਵ ਕਰਨੀ ਆ, ਘਰ ਆਪਾਂ ਡਬਲ ਸਟੋਰੀ ਲੈਣਾ ਹੁਣ, ਪਰ ਉਹਦੇ ਨਾਲ ਜਿਹੜੀਆਂ ਅੜਚਣਾ ਨੇ ਉਹ ਬਹੁਤ ਘੱਟ ਆਪਾਂ ਪਹਿਲਾਂ ਸੋਚ ਪਾਉਂਦੇ ਹਾਂ ਵੀ ਉਹਦੇ ਲਈ ਸਾਨੂੰ ਇੰਨੇ ਘੰਟੇ ਕੰਮ ਵਧਾਉਣਾ ਪਊਗਾ, ਉਹਦੇ ਲਈ ਸਾਨੂੰ ਰਾਤਾਂ ਹੋਰ ਜਾਗਣੀਆਂ ਪੈਣਗੀਆਂ, ਉਹਦੇ ਲਈ ਪਾਰਟਨਰ ਨੂੰ ਵੀ ਕੰਮ 'ਤੇ ਭੇਜਣਾ ਪੈ ਸਕਦਾ, ਉਹਦੇ ਲਈ ਬੱਚਿਆਂ ਦਾ ਸਮਾਂ ਵੀ ਕੱਢ ਕੇ ਉੱਧਰ ਲਾਇਆ ਜਾ, ਸੋ ਉਹ ਸਾਰੀਆਂ ਚੀਜ਼ਾਂ ਆਪਾਂ ਨਹੀਂ ਸੋਚਦੇ, ਇਸ ਕਰਕੇ ਉਹ ਨਾਲ ਦੀ ਨਾਲ ਜਦੋਂ ਵਿੱਚ ਐਡ ਹੁੰਦੀਆਂ ਨੇ ਫਿਰ ਉਹ ਸਾਨੂੰ ਹੋਰ ਤੰਗ ਪਰੇਸ਼ਾਨ
0: ਕਰਦੇ, ਉਸ ਟਾਈਮ 'ਤੇ ਆਪਣਾ ਫੋਕਸ ਸਿਰਫ ਇਹ ਹੀ ਹੁੰਦਾ ਕਿ ਹਾਂ ਚਲੋ ਫੋਰ ਐਗਜ਼ਾਮਪਲ ਘਰ ਦਾ ਹੀ ਲਿਆ ਅਤੇ ਉਹ ਘਰ ਹਾਈਲਾਈਟ ਹੁੰਦਾ, ਉਹ ਬਾਕੀ ਚੀਜ਼ਾਂ ਬਲਰਡ ਹੁੰਦੀਆਂ, ਲੇਕਿਨ ਜਦੋਂ ਐਕਚੁਅਲ ਰਿਐਲਿਟੀ ਹਿੱਟ ਹੁੰਦੀ ਹੈ ਉਹ ਸਾਰੀਆਂ ਚੀਜ਼ਾਂ ਡੋਮੀਨੇਟ ਕਰਦੀਆਂ, ਉਹ ਘਰ ਤੁਹਾਡਾ ਬਲਰ ਹੋਣਾ ਸ਼ੁਰੂ ਹੋ ਜਾਂਦਾ,
1: ਘਰ 'ਤੇ ਕੀ ਆ ਉਹ ਤਾਂ ਜਦੋਂ ਤੁਹਾਡਾ ਬਣ ਗਿਆ ਉਦੋਂ ਜਿੰਨੇ ਆਉਣਾ ਵਾ ਆਂਢ ਗੁਆਂਢ ਨੇ ਵੇਖਣਾ ਤੁਹਾਡੇ ਯਾਰਾਂ ਦੋਸਤਾਂ ਕਹਿੰਦਾ ਉਹਨਾਂ ਨੇ ਤੁਹਾਨੂੰ ਮਹਿਸੂਸ ਕਰਾਉਣਾ ਵਾ ਫੋਟੋ ਵਾਂਗੂ ਵੀ ਤੂੰ ਅੱਜ ਕੱਲ੍ਹ ਟ੍ਰੇਨਾਂ ਲੱਗਦੀਆਂ, ਉਹਨਾਂ ਨੇ ਮਹਿਸੂਸ ਕਰਾਤਾ ਤੁਹਾਨੂੰ ਤਾਂ ਨਹੀਂ ਤਾਂ ਫੋਟੋ ਤਾਂ ਫੋਟੋ ਹੀ ਆ,
0: ਫੋਟੋ ਤਾਂ ਫੋਟੋ ਹੀ ਐਗਜ਼ੈਕਟਲੀ,
1: ਉਹਨਾਂ ਨੇ ਕਰਾਉਣਾ ਹੀ ਕਰਾਉਣਾ, ਉਹਨਾਂ ਨੇ ਤੁਹਾਨੂੰ ਕਹਿਣਾ ਹੀ ਕਹਿਣਾ, ਉਹ ਤੁਹਾਨੂੰ ਗਲਤ ਕਹਿ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਪਬਲਿਕਲੀ ਤਾਂ ਕਦੇ ਵੀ ਨਹੀਂ ਕਹਿ ਸਕਦੇ, ਕਿਉਂਕਿ ਜਿਹੜਾ ਵੀ ਕਹੂਗਾ ਉਹਦੇ ਨਾਲ ਤੁਹਾਡਾ ਖਤਮ, ਤੁਸੀਂ ਉਹਨੂੰ ਨਹੀਂ ਕਹੋਗੇ ਉਹ ਤੁਹਾਨੂੰ ਨਹੀਂ ਕਹੂਗਾ, ਸੋ ਖੈਰ ਜਿੱਦਾਂ ਉਹੀ ਗੱਲ ਆਪਾਂ ਨੂੰ ਖੁਸ਼ੀ ਮਿਲਦੀ ਹੈ ਉੱਦਾਂ ਆਪਾਂ ਲਈਏ, ਜੇ ਸਾਡੇ ਕੋਲ ਸਮਾਂ ਹੈਗਾ ਵਾ ਖੁਸ਼ੀ ਮਿਲਦੀ ਹੈ, ਖੁਸ਼ੀ ਦੇਣ ਵਾਲੇ ਆਸ ਪਾਸ ਲੋਕ ਨੇ ਅਤੇ ਆਈ ਥਿੰਕ ਗੁੱਡ ਆ। ਕਹਿੰਦੇ ਮਾਈ ਫੇਵਰੇਟ ਆਫ 80s ਮਾਈ ਈਅਰ 10 ਰਿਜ਼ਲਟ ਵਾਜ਼ ਡਿਕਲੇਅਰਡ ਔਨ 8/8/88 8 ਅਗਸਤ 1988 ਵਾਹ ਥੈਂਕ ਯੂ ਭਾਰਤਵਾ ਸਾਹਿਬ। ਅਤੇ ਅਮਨ ਸੋਤਾ ਜੀ ਕਹਿੰਦੇ ਨੇ ਕਿ ਭਾਜੀ ਵਿਜ਼ਰਡ ਨਾਟਕ ਜ਼ਰੂਰ ਦੇਖਿਆ ਹੋਣਾ ਤੁਸੀਂ ਵੀ ਸਲੀਨਾ ਗੋਮਜ਼ ਦਾ, ਨਹੀਂ ਮੈਂ ਨਹੀਂ ਵੇਖਿਆ ਜੀ, ਮੈਂ ਇਹ ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ, ਮੈਂ ਆਈ ਥਿੰਕ ਕੋਵਿਡ ਤੋਂ ਬਾਅਦ ਨਹੀਂ ਮੈਂ ਵੇਖਿਆ ਕੁਛ ਵੀ, ਕਿਉਂਕਿ ਉਸ ਸਮੇਂ ਮੈਂ ਬਾਅਦ 'ਚ ਇੱਕ ਦਿਨ ਇਹ ਰਿਲਾਈਜ਼ ਕੀਤਾ ਵੀ ਯਾਰ ਇੰਨਾ ਟਾਈਮ ਖਰਾਬ ਹੋ ਗਿਆ, ਅਤੇ ਹੁਣ ਮੈਂ ਮਤਲਬ ਇੰਨਾ ਸਮਾਂ ਜੇ ਨਹੀਂ ਵੇਖਿਆ ਨਾਟਕ ਜਾਂ ਸੀਰੀਜ਼ ਵਗੈਰਾ ਤਾਂ ਮੈਂ ਇਹ ਕਦੀ ਫੀਲ ਨਹੀਂ ਕੀਤਾ ਵੀ ਮੈਂ ਕੁਛ ਮਿਸ ਕੀਤਾ, ਅਤੇ ਸ਼ਾਇਦ ਸਾਰੇ ਹੀ ਇੱਦਾਂ ਹੀ ਕਰਨਗੇ, ਹਰ ਇੱਕ ਨੂੰ ਵਹਿਮ ਹੀ ਆ। ਇਹ ਵੀ ਇੱਕ ਲੈਫਟ ਆਊਟ ਵਾਲੀ ਉਹ ਆ ਐਗਜ਼ਾਮਪਲ, ਸਾਨੂੰ ਇਹ ਲੱਗਦਾ ਵੀ ਉਹ ਸਾਨੂੰ ਕਿਸੇ ਨੇ ਪੁੱਛ ਲਿਆ ਵੀ ਆ ਫਲਾਣੀ ਚੀਜ਼ ਤੂੰ ਨਹੀਂ ਵੇਖੀ, ਅਤੇ ਇਹ ਤਾਂ ਸਾਡੇ ਮਨ ਦੀ ਆ ਨਾ, ਅਸੀਂ ਕਹੀਏ ਵੀ ਅੱਛਾ ਮਤਲਬ ਇਹ ਮਤਲਬ ਇਹਦਾ ਮਤਲਬ ਮੈਂ ਪਿੱਛੇ ਰਹਿ ਗਿਆ, ਹੁਣ ਮੈਨੂੰ ਕੋਈ ਕਹੂਗਾ ਵੀ ਫਲਾਣੀ ਫਿਲਮ ਤੂੰ ਨਹੀਂ ਵੇਖੀ, ਇਹਦਾ ਮਤਲਬ ਇਹ ਥੋੜ੍ਹੀ ਵੀ ਮੈਂ ਜ਼ਿੰਦਗੀ 'ਚ ਕਿਸੇ ਗੱਲੋਂ ਪਿੱਛੇ ਰਹਿ ਗਿਆ।
0: ਉਹੀ ਵਾਲੀ ਗੱਲ ਹੈ ਜਿਵੇਂ ਪਹਿਲਾਂ ਹੁੰਦਾ ਸੀਗਾ ਕਿ ਤੁਸੀਂ ਇੰਟਰਵਿਊ ਕੁਐਸਚਨ ਜੇ ਰੱਟਦੇ ਹੁੰਦੇ ਸੀ ਇਨੀਸ਼ੀਅਲ ਏਅਰ ਕਿ ਤੁਹਾਡੀ ਹੋਬੀਜ਼, ਅਤੇ ਹਰ ਕਿਸੇ ਨੂੰ ਨਹੀਂ ਚਲੋ ਗਾਰਡਨਿੰਗ ਹੈ ਨਾ ਕੁਛ ਹੈ ਨਾ ਰੱਟੇ ਰਟਾਈ ਚੀਜ਼ਾਂ, ਅਤੇ ਉਹ ਵੀ ਹੋਈ ਚੀਜ਼ ਕਿ ਹਾਂ ਕਿਸੇ ਨੂੰ ਜਵਾਬ ਨਾ ਦੇਣਾ ਪੈ ਜਾਵੇ, ਦੋ ਸਾਇੰਸ ਦੀ ਯਾਦ ਕਰ ਲਓ, ਦੋ ਇਸ ਤਰੀਕੇ ਫਿਕਸ਼ਨ ਯਾਦ ਕਰ ਲਓ ਹੈ ਨਾ, ਬੁੱਕਸ ਵੀ ਇੱਦਾਂ ਹੀ।
1: ਪਰ ਉਹ ਕਿਸ ਮਤਲਬ ਜੇ ਤਾਂ ਆਪਾਂ ਕਹਿ ਵੀ ਦਈਏ ਵੀ ਨਹੀਂ ਪਤਾ, ਸਾਡੀ ਈਗੋ ਹੀ ਆ ਨਾ,
0: ਮਿਹਨਤ ਗੱਲ ਈਗੋ ਦੀ ਹੈ ਨਾ,
1: ਹਾਂ ਮਿਹਨਤ ਸਾਨੂੰ ਉਹੀ ਲੱਗਦੀ ਨਾ। ਹੁਣ ਮੰਨ ਲਓ ਇਹਦੇ 'ਚ ਮੈਂ ਇਹ ਵੀ ਨਹੀਂ ਕਹਿਣਾ ਚਾਹ ਰਿਹਾ ਕਿ ਤੁਸੀਂ ਵੇਖਣਾ ਛੱਡ ਦਿਓ ਕੁਛ ਜਾਂ ਤੁਸੀਂ ਨਾ ਵੇਖਿਆ ਕਰੋ, ਗਲਤ ਸਹੀ ਹੈ। ਮੇ ਬੀ ਕੱਲ੍ਹ ਨੂੰ ਮੇਰੇ ਕੋਲ ਟਾਈਮ ਹੋਵੇ, ਕੱਲ੍ਹ ਨੂੰ ਮੇਰੇ ਹੋਰ ਪ੍ਰਾਇਓਰਟੀਜ਼ ਜਿਹੜੀਆਂ ਚੇਂਜ ਹੋਣ, ਮੇ ਬੀ ਮੈਂ ਫਿਰ ਆ ਸਾਰੀਆਂ ਜਿੰਨੀਆਂ ਤੁਸੀਂ ਕਹਿਣ ਡੇ ਮੈਂ ਵੇਖਾਂ, ਹੋ ਸਕਦਾ ਮੈਂ ਰਾਤਾਂ ਬਹਿ ਬਹਿ ਕੇ ਵੇਖਾਂ। ਮੈਂ ਇਹ ਵੀ ਨਹੀਂ ਇਹਦਾ ਮਤਲਬ ਕਿ ਮੈਂ ਇਹ ਸਾਰਾ ਕੁਛ ਛੱਡਤਾ ਜੀ, ਮੈਂ ਤਿਆਗਤਾ ਅਤੇ ਬੜਾ ਮੈਂ ਖੁਸ਼ ਹਾਂ ਅਤੇ ਤੁਸੀਂ ਵੀ ਸਾਰੇ ਛੱਡ ਦਿਓ, ਤੁਸੀਂ ਇੱਦਾਂ ਦਾ ਵੀ ਕੁਛ ਨਹੀਂ। ਟਾਈਮ ਟੂ ਟਾਈਮ ਤੁਹਾਨੂੰ ਇਹ ਵੇਖਣਾ ਪਊਗਾ ਤੁਹਾਡੇ ਕੋਲ ਜੇ ਸਮਾਂ ਹੈਗਾ ਵਾ ਤਾਂ ਜੀ ਸਦਕੇ ਲਾਓ ਅਤੇ
0: ਐਗਜੈਕਟਲੀ।
1: ਪਰ ਇਹ ਜਿਹੜੀ ਫੀਲਿੰਗ ਆ, ਪਰ ਉਹ ਕਹਿਣ ਦਾ ਮਤਲਬ ਕਿ ਜਿਹੜੀ ਇਹ ਫੀਲਿੰਗ ਆ ਵੀ ਹਾਏ ਆਪਾਂ ਕਿਸੇ ਤੋਂ ਪਿੱਛੇ ਰਹਿ ਗਏ ਹੈ ਨਾ, ਪਿਛ ਕਿਸੇ ਨੇ ਆਹ ਚੀਜ਼ ਵੇਖ ਲਈ ਅਤੇ ਮੇਰੀ ਰਹਿ ਗਈ, ਕਿਸੇ ਨੇ ਆਹ ਚੀਜ਼ ਪਾ ਲਈ ਅਤੇ ਮੇਰੀ ਰਹਿ ਗਈ, ਕਿਸੇ ਨੇ ਅਕਾਊਂਟ ਉੱਤੇ ਬਣਾ ਲਿਆ ਮੇਰੇ ਰਹਿ ਗਏ, ਕਿਸੇ ਦੇ ਫੋਲੋਅਰ ਇੰਨੇ ਹੋ ਗਏ ਅਤੇ ਮੇਰੇ ਥੋੜ੍ਹੇ ਘੱਟ ਰਹਿ ਗਏ, ਉਹ ਚੀਜ਼ ਜੇ ਤੁਹਾਨੂੰ ਤੰਗ ਕਰਦੀ ਆ ਤਾਂ ਉਹਦਾ ਅੰਤ ਹੀ ਨਹੀਂ ਆ ਕੋਈ, ਫਿਰ
0: ਉਹਨੂੰ ਕਰੈਕਟ ਕਰਨ ਦੀ ਲੋੜ ਹੈ,
1: ਉਹ ਤਾਂ ਹਰ ਥਾਂ ਦੇ ਉੱਤੇ ਉਹਦਾ ਤਾਂ ਕੋਈ ਫਿਰ ਗਾਂ ਦੀ ਗਾਂ ਗਾਂ ਦੀ ਗਾਂ, ਅਗਲੇ ਨੇ ਹੋਰ ਗਾਂ ਲੈ ਜਾਣੇ ਆ
0: ਜੀ,
1: ਤੁਸੀਂ ਕਿੱਥੇ ਕਿੱਥੇ ਮਗਰੇ ਦੇ ਮਤਲਬ ਕਿਸੇ ਦੇ ਪਿੱਛੇ ਪੈ ਕੇ ਟੋਚਨ ਪੈ ਕੇ ਤੇ ਤੁਸੀਂ ਐਵੇਂ ਮਤਲਬ ਘਸੀਟ ਦੇ ਫਿਰਨਾ, ਕਦੋਂ ਕੁ ਤੱਕ ਭੱਜਾਂਗੇ ਆਪਾਂ। ਖੈਰ ਆਪਾਂ ਚਲੀਏ ਫਿਰ,
0: ਰਿਸ਼ਤੇ ਨਹੀਂ ਦੱਸਣੇ ਤੁਸੀਂ,
1: ਓਹੋ ਤੁਸੀਂ ਨਾ ਹੋ ਤਾਂ ਪਤਾ ਨਹੀਂ ਕਿੰਨੇ ਜਾਣੇ ਰਹਿ ਜਾਣ, ਤੇ
0: ਦੋ ਰਿਸ਼ਤੇ ਸੀਗੇ ਮੇਰੇ ਹਿਸਾਬ ਨਾਲ,
1: ਹਾਂਜੀ
0: ਦੋ ਰਿਸ਼ਤੇ ਸੀਗੇ,
1: ਓਕੇ ਨਹੀਂ ਉਹ ਬੰਦ ਹੀ ਹੋ ਗਿਆ। ਮੈਂ ਵੇਖਦਾ ਵਾਂ ਵੀ ਹੁਣ ਉਹ ਹੈ ਨੇ, ਹੈ ਨੇ ਐਕਟਿਵ, ਹਾਂਜੀ ਹੈਗੇ ਜੀ। ਓਕੇ ਸੋ ਦੋ ਰਿਸ਼ਤੇ ਨੇ ਜੀ, ਇੱਕ ਤਾਂ 5 ਫੁੱਟ 10 ਇੰਚ ਦਾ ਮੁੰਡਾ ਵਾ, 94 ਬੌਰਨ ਜੱਟ ਸਿੱਖ ਪਰਿਵਾਰ ਦਾ ਸੰਧੂ ਗੋਤ ਆ, ਅਤੇ ਇੱਥੇ ਉਹ ਫੋਟੋਗ੍ਰਾਫੀ ਅਤੇ ਕਾਰਪੈਂਟਰੀ ਦਾ ਕੰਮ ਕਰ ਰਿਹਾ, ਅਤੇ ਪਿੱਛੋਂ ਉਹਨੇ ਬੀ ਏ ਅਤੇ ਡਿਪਲੋਮਾ ਕੀਤਾ ਜੀ, ਅਤੇ ਕਾਰਪੈਂਟਰੀ ਦਾ ਸਰਟੀਫਿਕੇਟ 3 ਕੀਤਾ ਵਾ, ਮਾਲਵੇ ਤੋਂ ਆ, ਮੈਲਬਨ ਦੇ ਵਿੱਚ ਰਹਿ ਰਿਹਾ, ਅਤੇ ਸਧਾਰਨ ਪਰਿਵਾਰ ਦੇ ਨਾਲ ਕਹਿੰਦੇ ਕਿ ਮੈਂ ਸੰਬੰਧਿਤ ਹਾਂ, ਅਤੇ ਮੇਰੇ ਸ਼ੌਂਕ ਨੇ ਫੋਟੋਗ੍ਰਾਫੀ ਵੀਡੀਓਗ੍ਰਾਫੀ ਅਤੇ ਫੁੱਲ ਵੈਜੀਟੇਰੀਅਨ ਸਿੱਖੀ ਸਰੂਪ ਦੇ ਵਿੱਚ ਦਸਤਾਰ ਕਹਿੰਦੇ ਬੰਨ੍ਹ ਕੇ ਰੱਖਦਾ, ਅਤੇ ਆਪਣਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਆ ਵੀ ਇੱਥੋਂ ਆਸਟ੍ਰੇਲੀਆ ਦੇ ਵਿੱਚੋਂ, ਅਤੇ ਜੇਕਰ ਕੋਈ ਹੋਵੇ ਇੰਟਰਸਟਿਡ ਤਾਂ ਹਾਂਜੀ ਨੰਬਰ ਇਹਨਾਂ ਦਾ ਆ ਗਿਆ, ਹਾਂਜੀ ਇਹ ਨੰਬਰ ਤੁਸੀਂ ਲੈ ਸਕਦੇ ਹੋ, ਰਿਸ਼ਤਾ ਨੰਬਰ ਇੱਕ ਲਾ ਲਓ ਤੁਸੀਂ। ਅਤੇ ਦੋ ਨੰਬਰ ਰਿਸ਼ਤਾ ਇਹ ਵੀ ਲੜਕੀ ਦੀ ਭਾਲ ਦੇ ਵਿੱਚ ਨੇ, 84 ਫੁੱਟ 5 ਇੰਚ ਹਾਈਟ ਹੈ ਅਤੇ ਬੀ ਟੈਕ ਮਕੈਨੀਕਲ ਇੰਜੀਨੀਅਰਿੰਗ ਇਹਨਾਂ ਨੇ ਕੀਤੀ ਹੈ ਅਤੇ ਆਸਟ੍ਰੇਲੀਆ ਦੇ ਸਿਟੀਜ਼ਨ ਨੇ। ਡਿਵੋਰਸ ਹੋਇਆ ਇਹਨਾਂ ਦਾ, 10 ਸਾਲਾਂ ਦਾ ਇੱਕ ਬੱਚਾ ਵਾ ਜਿਹੜਾ ਕਿ ਸ਼ੇਅਰ ਕਸਟਡੀ ਦੇ ਵਿੱਚ ਹੈ ਅਤੇ ਜੱਟ ਸਿੱਖ ਪਰਿਵਾਰ ਦੇ ਨਾਲ ਸੰਬੰਧਿਤ ਆ, ਪਿੱਛੋਂ ਲੁਧਿਆਣੇ ਤੋਂ ਨੇ ਅਤੇ ਬੀ ਟੈਕ ਇਹਨਾਂ ਨੇ ਕੀਤੀ ਆ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ। ਅਤੇ ਲੱਖ ਪਲੱਸ ਦਾ ਪੈਕੇਜ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ, ਕਹਿੰਦੇ ਕਿਸੇ ਵੀ ਵੀਜ਼ੇ ਦੇ ਉੱਤੇ ਹੋਵੇ ਪਾਰਟਨਰ ਅਤੇ ਉਹ ਕੰਟੈਕਟ ਕਰ ਸਕਦੇ ਨੇ। ਅਤੇ ਇਹਨਾਂ ਦਾ ਜਿਹੜਾ ਦੋ ਨੰਬਰ ਇਹਨਾਂ ਦਾ ਹੋ ਗਿਆ ਰਿਸ਼ਤਾ, ਅਤੇ ਜੇਕਰ ਤੁਸੀਂ ਚਾਹੋ ਤਾਂ ਇਹਨਾਂ ਨਾਲ ਗੱਲ ਕਰਨੀ ਹੈ ਤਾਂ ਫਿਰ ਤੁਸੀਂ ਨੰਬਰ ਲੈ ਸਕਦੇ ਹੋ। ਥੈਂਕ ਯੂ ਜੀ, ਧੰਨਵਾਦ। ਅਤੇ ਅੰਮ੍ਰਿਤ ਭੈਣ ਜੀ ਕਹਿੰਦੇ ਨੇ ਕਿ ਹੈਪੀ ਗਣੇਸ਼ ਚਤੁਰਥੀ, ਅਤੇ ਧੰਨਵਾਦ ਜੀ ਤੁਹਾਨੂੰ ਸਾਰਿਆਂ ਨੂੰ, ਬਹੁਤ ਬਹੁਤ ਵਧਾਈਆਂ। ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਆਪਾਂ।
0: ਬਿਲਕੁਲ, ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗਿਆ ਹੋਣਾ ਅੱਜ ਦਾ ਸ਼ੋਅ। ਅਤੇ ਭਾਵੇਂ 80s ਹੋਏ, 90s ਹੋਏ ਜਾਂ 2026 ਹੋਏ, ਮੇਨ ਗੱਲ ਇਹ ਹੈ ਕਿ ਖੁਸ਼ ਰਹੋ, ਇੰਜੋਏ ਕਰੋ ਜ਼ਿੰਦਗੀ ਨੂੰ ਅਤੇ ਇਸੇ ਤਰੀਕੇ ਨਾਲ ਪਿਆਰ ਬਣਾਏ ਰੱਖੋ। ਅਤੇ
1: ਅੱਜ ਤਾਂ ਕਿਸੇ ਨੂੰ ਖੁਸ਼ੀ ਮਿਲਦੀ ਆ, ਗੁੱਡ ਗੁੱਡ, ਖੁਸ਼ ਰਹੋ, ਖੁਸ਼
0: ਰਹਿਣ ਦਿਓ,
1: ਧੰਨਵਾਦ, ਗਾਣਾ ਇੰਜੋਏ ਕਰੋ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: Hi, this is Richard Chadda and you're hearing me on Radio Hanji 1674 AM.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: Hi man, I'm Saiko Mirbai from Manipur. I'm a Commonwealth champion, gold medalist. Sunte rahiye radio Hanji.
4: Bale bale bale.
3: Bale bale bale.

பண்றேன் ரேடியோ பாஜி.

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 14 ਸਤੰਬਰ 2026 ਸੋਮਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਤੇ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਹਮੇਸ਼ਾ ਦੀ ਤਰ੍ਹਾਂ ਪਹਿਲੀ ਖਬਰ ਇੰਡੋਨੇਸ਼ੀਆ ਤੋਂ, ਜਿੱਥੇ ਜਾਵਾ ਸਾਗਰ ਦੇ ਵਿੱਚ ਖਰਾਬ ਮੌਸਮ ਦੇ ਕਾਰਨ ਲਗਭਗ 240 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਇੰਡੋਨੇਸ਼ੀਆਈ ਯਾਤਰੀ ਕਿਸ਼ਤੀ ਦੇ ਡੁੱਬਣ ਤੋਂ ਬਾਅਦ 130 ਯਾਤਰੀ ਤੇ ਚਾਲਕ ਦਲ ਦੇ ਮੈਂਬਰ ਲਾਪਤਾ ਹੋ ਗਏ ਨੇ। ਇੰਡੋਨੇਸ਼ੀਆਈ ਬਚਾਅ ਕਰਮੀਆਂ ਨੇ ਐਤਵਾਰ ਦੇ ਦਿਨ ਇਹ ਜਾਣਕਾਰੀ ਦਿੱਤੀ ਹੈ। ਜਾਣਕਾਰੀ ਦੇ ਮੁਤਾਬਕ 107 ਲੋਕਾਂ ਨੂੰ ਬਚਾਅ ਵੀ ਲਿਆ ਗਿਆ ਹੈ। 6 ਯਾਤਰੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ। ਇਸ ਦਰਮਿਆਨ ਕਿਸ਼ਤੀ ਦੇ ਆਖਰੀ ਸੰਪਰਕ ਬਿੰਦੂ ਦੇ ਆਲੇ ਦੁਆਲੇ ਦੇ ਸਮੁੰਦਰੀ ਖੇਤਰ ਦੇ ਵਿੱਚ ਖੋਜ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਯਾਤਰੀਆਂ ਤੇ ਚਾਲਕ ਦਲ ਦੇ ਹੋਣ ਦੇ ਕਾਰਨ ਸਾਰੇ ਉਪਲਬਧ ਕਰਮਚਾਰੀਆਂ ਤੇ ਸਰੋਤਾਂ ਨੂੰ ਖੋਜ ਕਾਰਜ ਦੇ ਲਈ ਤੈਨਾਤ ਕੀਤਾ ਜਾ ਰਿਹਾ। ਮੁੱਢਲੀ ਜਾਣਕਾਰੀ ਦੇ ਮੁਤਾਬਕ ਜਹਾਜ਼ ਦੇ ਨਾਲ ਆਖਰੀ ਵਾਰ ਜਾਵਾ ਸਾਗਰ ਦੇ ਵਿੱਚ ਬੰਜਰ ਮਸੀਨ ਦੇ ਵਿੱਚ ਇੱਕ ਘਾਟ ਤੋਂ ਲਗਭਗ 148 ਕਿਲੋਮੀਟਰ ਦੂਰ ਸੰਪਰਕ ਕੀਤਾ ਗਿਆ ਸੀ। ਉਂਝ ਜਹਾਜ਼ ਦੀ ਯਾਤਰੀ ਸੂਚੀ ਦੇ ਮੁਤਾਬਕ 243 ਲੋਕ ਸਵਾਰ ਸੀ, ਜਿਨ੍ਹਾਂ ਦੇ ਵਿੱਚੋਂ 213 ਯਾਤਰੀ ਤੇ ਚਾਲਕ ਦਲ ਦੇ 30 ਮੈਂਬਰ ਮੌਜੂਦ ਸੀ। ਉੱਥੇ ਅਗਲੀ ਖਬਰ ਸਵੀਡਨ ਤੋਂ। ਬੇਸ਼ੱਕ ਆਸਟ੍ਰੇਲੀਆ ਦੇ ਵਿੱਚ ਮਾਈਗ੍ਰੇਸ਼ਨ ਵਿਰੋਧੀ ਨੀਤੀ ਦੇ ਨਾਂ ਦੇ ਉੱਤੇ ਵਨ ਨੇਸ਼ਨ ਪਾਰਟੀ ਜਾਂ ਹੋਰਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੋਵੇ, ਪਰ ਯੂਰਪ ਦੇ ਕੁਝ ਐਸੇ ਮੁਲਕ ਵੀ ਨੇ ਜਿੱਥੋਂ ਦੇ ਲੋਕਾਂ ਨੂੰ ਮਾਈਗ੍ਰੇਸ਼ਨ ਦੇ ਖਿਲਾਫ ਬੋਲਣ ਵਾਲੀ ਪੋਲੀਟੀਕਲ ਪਾਰਟੀ ਬਿਲਕੁਲ ਵੀ ਪਸੰਦ ਨਹੀਂ ਆਈ। ਐਤਵਾਰ ਦੇ ਦਿਨ ਹੋਈਆਂ ਜਨਰਲ ਇਲੈਕਸ਼ਨ ਦੇ ਵਿੱਚ ਗਿਣਤੀ ਤੋਂ ਬਾਅਦ ਹੁਣ ਧੁਰ ਦੱਖਣ ਪੰਥੀ ਇੱਕ ਪਾਰਟੀ ਉੱਥੇ ਬਾਹਰ ਹੋ ਗਈ ਹੈ। ਦੱਸ ਦਈਏ ਕਿ ਮੌਜੂਦਾ ਪ੍ਰਧਾਨ ਮੰਤਰੀ ਉਲਫ ਕ੍ਰਿਸਟਨ ਦੀ ਅਗਵਾਈ ਵਾਲੀ ਪਾਰਟੀ ਨੂੰ ਕੁਝ ਇੱਕ ਹੋਰ ਪਾਰਟੀਆਂ ਦੇ ਗਠਜੋੜ ਦੇ ਨਾਲ ਫਾਰ ਰਾਈਟ ਸਵੀਡਨ ਡੈਮੋਕਰੇਟਸ ਨੂੰ ਇੱਕ ਵਾਰ ਫਿਰ ਤੋਂ ਹਾਰ ਦੇਣ ਦੇ ਵਿੱਚ ਕਾਮਯਾਬੀ ਮਿਲੀ ਹੈ। ਇਸ ਦਰਮਿਆਨ ਸਵੀਡਨ ਦੀ ਇਹ ਖੱਬੇ ਪੱਖੀ ਪਾਰਟੀ, ਜਿਹਨੂੰ ਇੱਕ ਤਰੀਕੇ ਦੇ ਨਾਲ 50% ਤੋਂ ਵੀ ਜ਼ਿਆਦਾ ਵੋਟਾਂ ਕਾਊਂਟ ਕਰਨ ਤੋਂ ਬਾਅਦ ਵਧੇਰੇ ਵੋਟਾਂ ਹਾਸਲ ਹੋਈਆਂ ਨੇ। ਦੱਸ ਦਈਏ ਕਿ 2017 ਦੇ ਵਿੱਚ ਸਵੀਡਨ ਡੈਮੋਕਰੇਟਸ ਨੇ ਐਂਟੀ ਇਮੀਗ੍ਰੇਸ਼ਨ ਦਾ ਇੱਕ ਨਾਰਾ ਦੇ ਕੇ ਆਪਣੀ ਹਮਾਇਤ ਗੁਆ ਦਿੱਤੀ ਸੀ। ਉਸ ਤੋਂ ਬਾਅਦ ਲਗਾਤਾਰ ਹੀ ਉਹ ਇਸ ਕਿਸਮ ਦੀ ਰਣਨੀਤੀ ਅਪਣਾ ਰਹੇ ਨੇ, ਪਰ ਸਵੀਡਨ ਦੀਆਂ ਇਹ ਚੋਣਾਂ ਯੂਰਪ ਦੇ ਦੂਸਰੇ ਮੁਲਕਾਂ ਦੇ ਲਈ ਵੀ ਇੱਕ ਸੁਨੇਹਾ ਬਣ ਕੇ ਗਈਆਂ ਨੇ। ਉਧਰ ਯੂਕਰੇਨ ਦੇ ਵਿੱਚ ਪੋਲੈਂਡ ਦੀ ਸਰਹੱਦ ਦੇ ਨਾਲ ਯਾਹੋਦੀਨ ਇਲਾਕੇ ਦੇ ਵਿੱਚ ਇੱਕ ਯਾਤਰੀ ਟ੍ਰੇਨ ਨੂੰ ਰੂਸ ਦੇ ਡਰੋਨ ਦੇ ਦੁਆਰਾ ਨਿਸ਼ਾਨਾ ਬਣਾਇਆ ਗਿਆ। ਹਮਲੇ ਤੋਂ ਬਾਅਦ ਟ੍ਰੇਨ ਦੇ ਇੰਜਨ ਨੂੰ ਨੁਕਸਾਨ ਪਹੁੰਚਿਆ। ਹਾਲਾਂਕਿ ਘਟਨਾ ਦੇ ਬਾਅਦ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ। ਖਾਸ ਗੱਲ ਇਹ ਹੈ ਕਿ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਤੇ ਯੂਰਪ ਦੇ ਸਿਖਰਲੇ ਸੁਰੱਖਿਆ ਅਧਿਕਾਰੀਆਂ ਦਾ ਕਾਫਲਾ ਵੀ ਇਸੇ ਰੇਲ ਮਾਰਗ ਦੇ ਜ਼ਰੀਏ ਇੱਕ ਦੂਸਰੀ ਟ੍ਰੇਨ ਦੇ ਵਿੱਚ ਸਵਾਰ ਹੋ ਕੇ ਕੁਝ ਸਮੇਂ ਪਹਿਲਾਂ ਹੀ ਇੱਥੋਂ ਗੁਜ਼ਰਿਆ ਸੀ। ਯੂਕਰੇਨੀ ਅਧਿਕਾਰੀਆਂ ਦੇ ਮੁਤਾਬਕ ਇਹ ਹਮਲਾ ਯੋਹੋਦੀਨ ਦੇ ਵਿੱਚ ਹੋਇਆ, ਜੋ ਪੋਲੈਂਡ ਦੀ ਸਰਹੱਦ ਤੋਂ ਕਰੀਬ 2 ਕਿਲੋਮੀਟਰ ਦੂਰ ਹੈ। ਬੋਰਿਸ ਜਾਨਸਨ ਦੇ ਨਾਲ ਯੂਰਪੀ ਦੇਸ਼ਾਂ ਦੇ ਕਈ ਮੈਂਬਰ ਕੌਮੀ ਸੁਰੱਖਿਆ ਸਲਾਹਕਾਰ ਵੀ ਇਸੇ ਰੇਲ ਮਾਰਗ ਦੇ ਜ਼ਰੀਏ ਗੁਜ਼ਰ ਰਹੇ ਸੀ। ਇਸ ਦੇ ਵਿੱਚ ਹੀ ਬਰਤਾਨੀਆ ਦੇ ਕੌਮੀ ਸੁਰੱਖਿਆ ਸਲਾਹਕਾਰ ਜੋਨਾਥਨ ਪਾਵੇਲ ਵੀ ਮੌਜੂਦ ਸੀ। ਸਾਰੇ ਅਧਿਕਾਰੀ ਕੀਵ ਦੇ ਵਿੱਚ ਆਯੋਜਿਤ ਇੱਕ ਸੰਮੇਲਨ ਦੇ ਵਿੱਚ ਹਿੱਸਾ ਲੈ ਕੇ ਵਾਪਸ ਪਰਤ ਰਹੇ ਸੀ। ਰੂਸ ਨੇ ਵੀ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ। ਰੂਸੀ ਧਿਰ ਦੇ ਮੁਤਾਬਕ ਪੱਛਮੀ ਯੂਕਰੇਨ ਦੇ ਵਿੱਚ ਰੇਲਵੇ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ ਸੀ। ਹਾਲਾਂਕਿ ਯੂਕਰੇਨ ਦੀ ਸਰਕਾਰੀ ਰੇਲਵੇ ਕੰਪਨੀ ਨੇ ਸ਼ੱਕ ਜਤਾਇਆ ਕਿ ਡਰੋਨ ਦਾ ਅਸਲ ਨਿਸ਼ਾਨਾ ਜਿਹੜਾ ਇਹਨਾਂ ਕੂਟਨੀਤਿਕਾਂ ਨੂੰ ਲੈ ਕੇ ਜਾ ਰਹੀ ਟ੍ਰੇਨ ਹੋ ਸਕਦੀ ਹੈ। ਰੇਲਵੇ ਕੰਪਨੀ ਦੇ ਮੁਤਾਬਕ ਟਾਈਮ ਟੇਬਲ ਦੇ ਵਿੱਚ ਬਦਲਾਅ ਦੇ ਚੱਲਦਿਆਂ ਕੂਟਨੀਤਿਕਾਂ ਦੀ ਟ੍ਰੇਨ ਜਿਹੜੀ ਸੀ ਉਹ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਸਟੇਸ਼ਨ ਤੋਂ ਰਵਾਨਾ ਹੋ ਗਈ। ਰੂਸ ਦੀ ਤਰਫ ਤੋਂ ਲਗਾਤਾਰ ਹੋ ਰਹੇ ਹਵਾਈ ਹਮਲਿਆਂ ਦੇ ਖਤਰੇ ਨੂੰ ਦੇਖਦਿਆਂ ਹੋਇਆਂ ਟ੍ਰੇਨ ਦੇ ਸਮੇਂ ਦੇ ਵਿੱਚ ਹੀ ਇਹ ਬਦਲਾਅ ਕੀਤਾ ਗਿਆ ਸੀ। ਵੈਸੇ ਹਮਲੇ ਇੱਕ ਦੂਜੇ ਪਾਸੇ ਵੀ ਹੋ ਰਹੇ ਨੇ। ਓਮਾਨ ਦੇ ਤੱਟ ਦੇ ਕੋਲ ਐਤਵਾਰ ਦੇ ਦਿਨ ਕਮਰਸ਼ੀਅਲ ਜਹਾਜ਼ MTL ਗਾਇਆ ਦੇ ਉੱਤੇ ਹਮਲਾ ਹੋਇਆ। ਜਹਾਜ਼ ਦੇ ਉੱਤੇ 14 ਭਾਰਤੀ ਕਰੂ ਮੈਂਬਰ ਸਵਾਰ ਸੀ, ਜਿਨ੍ਹਾਂ 'ਚੋਂ 13 ਨੂੰ ਸੁਰੱਖਿਅਤ ਬਚਾ ਲਿਆ ਗਿਆ, ਜਦਕਿ ਇੱਕ ਭਾਰਤੀ ਹਾਲੇ ਵੀ ਲਾਪਤਾ ਹੈ। ਵਿਦੇਸ਼ ਮੰਤਰਾਲੇ ਨੇ ਜਹਾਜ਼ ਦੇ ਉੱਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਮੰਤਰਾਲੇ ਨੇ ਦੱਸਿਆ ਕਿ ਓਮਾਨ ਦੇ ਵਿੱਚ ਭਾਰਤੀ ਸਫਾਰਤਖਾਨੇ ਨੇ ਪੂਰੇ ਘਟਨਾਕ੍ਰਮ ਦੇ ਉੱਤੇ ਨਿਗਾਹ ਰੱਖੀ ਹੋਈ ਹੈ ਔਰ ਇਸ ਦੇ ਨਾਲ ਹੀ ਲਾਪਤਾ ਭਾਰਤੀਆਂ ਦੀ ਤਲਾਸ਼ ਵੀ ਕੀਤੀ ਜਾ ਰਹੀ ਹੈ। ਉੱਥੇ ਦੂਸਰੇ ਪਾਸੇ ਕੌਮਾਂਤਰੀ ਖਬਰਾਂ ਦੀ ਸਾਂਝ ਅੱਗੇ ਪਾਕਿਸਤਾਨ ਦੇ ਨਾਲ ਜੁੜੀ ਹੋਈ ਵੀ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਮੀਡੀਆ ਰਿਪੋਰਟ ਦੇ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ 23 ਸਤੰਬਰ ਨੂੰ ਸੰਯੁਕਤ ਰਾਸ਼ਟਰ
ਮਹਾਸਭਾ ਦੇ ਸੈਸ਼ਨ ਦੇ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਮੁਲਾਕਾਤ ਕਰਨਗੇ। ਅਮਰੀਕੀ ਰਾਸ਼ਟਰਪਤੀ ਅਤੇ ਫਸਟ ਲੇਡੀ ਮੇਲਾਨੀਆ ਟਰੰਪ 23 ਸਤੰਬਰ ਦੀ ਸ਼ਾਮ ਨੂੰ ਮੈਡੀਸਨ ਐਵਨਿਊ ਸਥਿਤ ਲੋਟੇ ਨਿਊਯਾਰਕ ਪੈਲੇਸ ਹੋਟਲ ਦੇ ਵਿੱਚ UNGA ਦੇ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਦੇਸ਼ਾਂ ਦੇ ਸਰਕਾਰਾਂ ਦੇ ਮੁਖੀਆਂ ਦੇ ਲਈ ਰਿਸੈਪਸ਼ਨ ਡਿਨਰ ਦੀ ਮੇਜ਼ਬਾਨੀ ਕਰਨਗੇ। ਦੀ ਨਿਊਜ਼ ਅਖਬਾਰ ਦੇ ਮੁਤਾਬਕ ਐਤਵਾਰ ਦੇ ਦਿਨ ਇਹ ਵੀ ਪਤਾ ਚੱਲਿਆ ਕਿ ਸ਼ਰੀਫ ਨੂੰ ਇਸ ਡਿਨਰ ਦਾ ਵੀ ਸੱਦਾ ਮਿਲਿਆ ਜਿੱਥੇ ਦੁਨੀਆ ਭਰ ਦੇ ਆਗੂ ਸ਼ਾਮਲ ਹੋਣਗੇ। ਵੈਸੇ ਭਾਰਤ ਦੀ ਸ਼ਮੂਲੀਅਤ ਨਹੀਂ ਹੈ। ਖਬਰਾਂ ਇਹ ਵੀ ਨੇ ਕਿ ਇਸ ਇਕੱਠ ਦੇ ਵਿੱਚ ਅਲੱਗ ਅਲੱਗ ਸੂਬਿਆਂ ਦੇ ਅਮਰੀਕਾ ਦੇ ਜਿਹੜੇ ਗਵਰਨਰ ਨੇ ਉਹਨਾਂ ਨੂੰ ਵੀ ਗੱਲਬਾਤ ਕਰਨ ਦਾ ਮੌਕਾ ਮਿਲੇਗਾ ਕਿਉਂਕਿ ਅਮਰੀਕਾ 'ਚ ਮਿਡ ਟਰਮ ਇਲੈਕਸ਼ਨ ਨੇ। ਸੋ ਇਸ ਨੂੰ ਵੀ ਖਾਸ ਤੌਰ ਦੇ ਉੱਤੇ ਧਿਆਨ ਦੇ ਵਿੱਚ ਰੱਖਿਆ ਜਾ ਰਿਹਾ। ਟਰੰਪ ਦੇ ਨਾਲ ਸ਼ਰੀਫ ਦੀ ਇਹ ਮੁਲਾਕਾਤ ਫਰਵਰੀ ਮਹੀਨੇ ਦੇ ਵਿੱਚ ਵਾਸ਼ਿੰਗਟਨ ਦੇ ਵਿੱਚ ਹੋਈ ਬੋਰਡ ਆਫ ਪੀਸ ਦੀ ਸ਼ੁਰੂਆਤੀ ਮੀਟਿੰਗ ਤੋਂ ਬਾਅਦ ਉਹਨਾਂ ਦੀ ਤਾਜ਼ਾ ਆਹਮੋ ਸਾਹਮਣੇ ਦੀ ਹੋਣ ਵਾਲੀ ਮੁਲਾਕਾਤ ਹੋਏਗੀ। ਸ਼ਰੀਫ ਦੇ ਰਿਸੈਪਸ਼ਨ ਡਿਨਰ ਤੋਂ ਇੱਕ ਦਿਨ ਪਹਿਲਾਂ ਨਿਊਯਾਰਕ ਪਹੁੰਚਣ ਅਤੇ 25 ਸਤੰਬਰ ਨੂੰ ਯੂਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਨ ਦਾ ਪਲੈਨ ਵੀ ਹੈ। ਪਾਕਿਸਤਾਨ ਦੀ ਗੱਲ ਤੁਰੀ ਹੋਇਆ ਤਾਂ ਅਗਲੀ ਖਬਰ ਵੀ ਪਾਕਿਸਤਾਨ ਦੇ ਨਾਲ ਜੁੜੀ, ਜਿੱਥੇ ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੂਚਿਸਤਾਨ ਦੇ ਲਾਸਬੇਲਾ ਜ਼ਿਲ੍ਹੇ ਦੇ ਵਿੱਚ ਸੁਰੱਖਿਆ ਬਲਾਂ 'ਤੇ ਇੱਕ ਵੱਡਾ ਅੱਤਵਾਦੀ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਕਰਾਚੀ ਅਤੇ ਕੁਵੈਟਾ ਨੂੰ ਜੋੜਨ ਵਾਲੇ ਐਨ ਨੈਸ਼ਨਲ ਹਾਈਵੇ 25 ਦੇ ਉੱਤੇ ਪਾਕਿਸਤਾਨ ਦੀ ਫੌਜ ਦੀ ਫਰੰਟੀਅਰ ਫੋਰਸ ਦੇ ਲਗਭਗ 15 ਵਾਹਨਾਂ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਧਮਾਕਾ ਕੀਤਾ ਗਿਆ। ਸ਼ੁਰੂਆਤੀ ਰਿਪੋਰਟਾਂ ਦੇ ਮੁਤਾਬਕ ਲਾਸਬੇਲਾ ਦੇ ਕਸ਼ਾਰੀ ਇਲਾਕੇ ਦੇ ਵਿੱਚ ਹੋਏ ਇਸ ਹਮਲੇ ਦੇ ਵਿੱਚ 23 ਤੋਂ ਵਧੇਰੇ ਫੌਜੀ ਮਾਰੇ ਜਾਣ ਦਾ ਖਦਸ਼ਾ ਸਾਹਮਣੇ ਆਇਆ। ਕਈ ਹੋਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਹੋਏ ਨੇ। ਧਮਾਕੇ ਤੋਂ ਤੁਰੰਤ ਬਾਅਦ ਸੁਰੱਖਿਆ ਬਲਾਂ ਦੀ ਇੱਕ ਗੱਡੀ ਨੂੰ ਭਿਆਨਕ ਅੱਗ ਲੱਗ ਗਈ ਅਤੇ ਜ਼ਖਮੀ ਜਵਾਨਾਂ ਨੂੰ ਇਲਾਜ ਦੇ ਲਈ ਨੇੜਲੇ ਬੇਲਾ ਕੈਂਪ ਦੇ ਵਿੱਚ ਭਰਤੀ ਵੀ ਕਰਵਾਇਆ ਗਿਆ। ਇਸ ਘਾਤਕ ਹਮਲੇ ਦੀ ਜ਼ਿੰਮੇਵਾਰੀ ਬਲੋਚ ਲਿਬਰੇਸ਼ਨ ਆਰਮੀ ਯਾਨੀ BLA ਦੀ ਤਰਫ ਤੋਂ ਲਈ ਗਈ ਹੈ, ਜੋ ਕਿ ਪਿਛਲੇ ਕੁਝ ਮਹੀਨਿਆਂ ਤੋਂ ਇਸ ਇਲਾਕੇ 'ਚ ਸਰਕਾਰੀ ਇਮਾਰਤਾਂ, ਹਾਈਵੇ ਅਤੇ ਫੌਜੀ ਕਾਫਲਿਆਂ ਨੂੰ ਖਾਸ ਤੌਰ ਦੇ ਉੱਤੇ ਨਿਸ਼ਾਨਾ ਬਣਾ ਰਹੀ ਹੈ। ਉੱਥੇ ਹੀ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਅਤੇ ਭਾਰਤ ਦੇ ਨਾਲ ਜੁੜੀਆਂ ਖਬਰਾਂ, ਜਿੱਥੇ ਇੱਕ ਵਾਰ ਫਿਰ ਤੋਂ ਭਾਰਤ ਦੇ ਵਿੱਚ ਸਕੂਲੀ ਵਿਦਿਆਰਥੀ ਜਿਹੜੇ ਨੇ ਉਹ ਸਕੂਲ ਦਾ ਖਾਣਾ ਖਾ ਕੇ ਬਿਮਾਰ ਹੋਏ ਨੇ। ਦੱਸ ਦਈਏ ਕਿ ਸੂਰਤ ਦੇ ਇੱਕ ਨਿੱਜੀ ਬੋਰਡਿੰਗ ਸਕੂਲ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਸ਼ੱਕੀ ਜ਼ਹਿਰ ਵਾਲਾ ਯਾਨੀ ਪਾਇਜ਼ਨਸ ਖਾਣਾ ਖਾਣ ਤੋਂ ਬਾਅਦ ਘੱਟੋ ਘੱਟ 75 ਵਿਦਿਆਰਥੀ ਬਿਮਾਰ ਹੋਏ ਨੇ, ਜਿਨ੍ਹਾਂ 'ਚੋਂ 12 ਨੂੰ ਜ਼ੇਰੇ ਇਲਾਜ ਹਸਪਤਾਲ ਭਰਤੀ ਕੀਤਾ ਗਿਆ। ਇਸ ਘਟਨਾ ਦੀ ਸੂਚਨਾ ਅਧਿਕਾਰੀਆਂ ਦੀ ਤਰਫ ਤੋਂ ਜ਼ਿਲ੍ਹੇ ਦੇ ਅਧਿਕਾਰੀਆਂ ਦੀ ਤਰਫ ਤੋਂ ਦਿੱਤੀ ਗਈ ਹੈ ਅਤੇ ਕਿਹਾ ਗਿਆ ਕਿ ਉਂਝ ਸਾਰੇ ਵਿਦਿਆਰਥੀ ਖਤਰੇ ਤੋਂ ਬਾਹਰ ਨੇ, ਪਰ ਸ਼ਹਿਰ ਦੇ ਅਬਰਾਮਾ ਇਲਾਕੇ ਦੇ ਵਿੱਚ PP ਸਾਵਨੀ ਸਕੂਲ ਦੇ ਹੋਸਟਲ ਦੇ ਵਿੱਚ ਰਹਿਣ ਵਾਲੇ ਇਹਨਾਂ 75 ਵਿਦਿਆਰਥੀਆਂ ਦੇ ਸ਼ਨੀਵਾਰ ਦੇ ਦਿਨ ਹੀ ਰਾਤ ਵੇਲੇ ਤੋਂ ਅਸਲ ਦੇ ਵਿੱਚ ਦਸਤ ਅਤੇ ਉਲਟੀਆਂ ਲੱਗਣ ਦੀ ਸ਼ਿਕਾਇਤ ਸਾਹਮਣੇ ਆ ਗਈ ਸੀ। ਜਦੋਂ ਉਹਨਾਂ ਨੇ ਖਾਣਾ ਖਾਧਾ ਸੀ ਉਸ ਦੇ ਵਿੱਚ 15 ਤੋਂ 17 ਸਾਲ ਦੀਆਂ 9 ਕੁੜੀਆਂ ਸਨ। ਕੁੱਲ 12 ਵਿਦਿਆਰਥੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਵੀ ਕਰਵਾਇਆ ਗਿਆ। ਖੁਰਾਕ ਵਿਭਾਗ, ਸਿਹਤ ਵਿਭਾਗ ਅਤੇ ਸੈਨੀਟੇਸ਼ਨ ਵਿਭਾਗ ਦੀਆਂ ਟੀਮਾਂ ਨੇ PP ਸਾਵਨੀ ਸਕੂਲ ਦੇ ਹੋਸਟਲ ਦਾ ਨਿਰੀਖਣ ਵੀ ਕੀਤਾ। ਨਿਰੀਖਣ ਦੇ ਦਰਮਿਆਨ ਭੋਜਨ ਦੇ 4 ਨਮੂਨੇ ਵੀ ਲਏ ਗਏ ਨੇ। ਮੋਬਾਈਲ ਮੈਡੀਕਲ ਟੀਮ ਦੀ ਵੀ ਇੱਕ ਮੌਕੇ ਦੇ ਉੱਤੇ ਤਾਇਨਾਤ ਕਰ ਦਿੱਤੀ ਗਈ ਹੈ। ਉਧਰੋਂ ਅਮਰੀਨ ਇਹ ਵੀ ਗੱਲ ਦੱਸੀ ਗਈ ਹੈ ਕਿ ਬੋਰਡਿੰਗ ਸਕੂਲ ਦੇ ਵਿੱਚ ਲਗਭਗ 2200 ਵਿਦਿਆਰਥੀ ਪੜ੍ਹਦੇ ਨੇ, 300 ਸਟਾਫ ਮੈਂਬਰ ਨੇ। ਵੈਸੇ ਸਾਰਿਆਂ ਨੇ ਇੱਕੋ ਜਿਹਾ ਹੀ ਖਾਣਾ ਖਾਧਾ ਸੀ, ਪਰ ਫਿਰ ਵੀ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਉਧਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਫ ਤੋਂ ਅੱਜ ਸੋਮਵਾਰ ਦੇ ਦਿਨ ਗਣੇਸ਼ ਚਤੁਰਥੀ ਮੌਕੇ ਦੇ ਉੱਤੇ ਦੇਸ਼ ਭਰ ਦੇ ਲੋਕਾਂ ਨੂੰ ਵਧਾਈ ਦਿੱਤੀ ਗਈ ਅਤੇ ਪ੍ਰਾਰਥਨਾ ਕੀਤੀ ਗਈ ਕਿ ਪਰਮਾਤਮਾ ਆਸ਼ੀਰਵਾਦ ਦੇ ਨਾਲ ਸਾਰਿਆਂ ਦੇ ਸਫਲ ਹੋਣ ਅਤੇ ਦੇਸ਼ ਦੀ ਤਰੱਕੀ ਦੇ ਲਈ ਆਪਣਾ ਆਸ਼ੀਰਵਾਦ ਬਣਾ ਕੇ ਰੱਖੇ। ਆਪਣੇ ਸੰਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਨੇ ਕਾਮਨਾ ਕੀਤੀ ਹੈ ਕਿ ਰੁਕਾਵਟਾਂ ਨੂੰ ਦੂਰ ਕਰਨ ਵਾਲੇ ਭਗਵਾਨ ਗਣੇਸ਼ ਦੀ ਪੂਜਾ ਅਤੇ ਉਹਨਾਂ ਦੇ ਆਸ਼ੀਰਵਾਦ ਪ੍ਰਾਪਤ ਕਰਕੇ ਇਹ ਸ਼ੁਭ ਤਿਉਹਾਰ ਸਾਰਿਆਂ ਦੇ ਜੀਵਨ 'ਚ ਨਵੀਂ ਊਰਜਾ ਪ੍ਰਦਾਨ ਕਰੇ। ਅੱਜ ਗਣੇਸ਼ ਚਤੁਰਥੀ ਮੌਕੇ ਦੇਸ਼ ਭਰ ਦੇ ਵਿੱਚ ਜਿਹੜਾ ਇੱਕ ਭਗਤੀਮਈ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਖਬਰ ਆਸਟ੍ਰੇਲੀਆ ਦੇ ਪਾਰਲੀਮੈਂਟ ਦੀ ਅੱਜ ਦੇ ਦਿਨ ਦੀ ਕਾਰਵਾਈ ਦੇ ਨਾਲ ਜੁੜੀ ਹੋਈ। ਵੈਸੇ ਪ੍ਰਸ਼ਨ ਕਾਲ ਦੇ ਦਰਮਿਆਨ ਬਹੁਤ ਕੁਝ ਹੋਇਆ। ਸਭ ਤੋਂ ਪਹਿਲਾਂ ਤਾਂ ਆਸਟ੍ਰੇਲੀਆ ਦੇ ਵਿੱਚ ਇਸ ਵਕਤ ਘਰਾਂ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਐਂਗਸ ਟੇਲਰ ਜਿਹੜੇ ਕਿ ਵਿਰੋਧੀ ਧਿਰ ਨੇਤਾ ਨੇ, ਉਹਨਾਂ ਨੇ ਆਪਣੇ ਸਮੇਂ ਦਾ ਇਸਤੇਮਾਲ ਕਰਦਿਆਂ ਕਿਹਾ ਕਿ ਆਸਟ੍ਰੇਲੀਆ ਦੇ ਹੋਮ ਲੋਨਸ ਦੇ ਉੱਤੇ ਜੇਕਰ ਝਾਤ ਮਾਰੀਏ ਤਾਂ 20% ਆਸਟ੍ਰੇਲੀਆਈ ਲੋਕ ਉਹ ਨੇ ਜਿਨ੍ਹਾਂ ਨੇ ਪਿਛਲੇ 3 ਸਾਲਾਂ ਦੇ ਵਿੱਚ ਘਰ ਖਰੀਦੇ ਨੇ ਅਤੇ ਹੁਣ ਉਹ ਫਸਿਆ ਮਹਿਸੂਸ ਕਰਦੇ ਨੇ। ਖਾਸ ਤੌਰ ਦੇ ਉੱਤੇ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਇਸ ਗੱਲ ਨੂੰ ਸਪਸ਼ਟ ਕਰਨ ਕਿ ਹਾਊਸਿੰਗ ਮਾਰਕੀਟ ਨੂੰ ਲੇਬਰ ਦੀਆਂ ਯੋਜਨਾਵਾਂ ਨੇ ਪੂਰੇ ਤਰੀਕੇ ਦੇ ਨਾਲ ਕਿਵੇਂ ਖਤਮ ਕੀਤਾ। ਐਂਥਨੀ ਐਲਬਨੀਜ਼ ਨੇ ਕਿਹਾ ਕਿ
ਉਹਨਾਂ ਕਿਹਾ ਕਿ ਐਂਥਨੀ ਅਲਬਨੀਜ਼ ਤੋਂ ਇਸ ਗੱਲ ਦਾ ਉਹ ਜਵਾਬ ਵੀ ਮੰਗਣਗੇ ਕਿ ਆਸਟ੍ਰੇਲੀਆ ਦੇ ਵਿੱਚ ਕਿਵੇਂ ਪਿਛਲੇ ਕੁਝ ਸਮੇਂ ਦੇ ਦਰਮਿਆਨ ਆਰ ਬੀ ਆਈ ਦੇ ਲਗਾਤਾਰ ਆ ਰਹੇ ਫੈਸਲਿਆਂ ਦੀ ਦੇ ਚੱਲਦਿਆਂ ਕੁਝ ਆਮ ਆਸਟ੍ਰੇਲੀਅਨ ਲੋਕ ਝੰਝੋੜੇ ਗਏ ਨੇ। ਦੱਸ ਦਈਏ ਕਿ ਏ ਬੀ ਐਸ ਸੀ ਯਾਨੀ ਆਸਟ੍ਰੇਲੀਅਨ ਬਿਊਰੋ ਆਫ ਸਟੇਟਿਸਟਿਕਸ ਦੇ ਡੇਟਾ ਦੇ ਮੁਤਾਬਕ ਇਹ ਖਬਰ ਸਾਹਮਣੇ ਆਈ ਹੈ ਕਿ 8,468 ਇਨਵੈਸਟਰਸ ਨੇ ਜਿਹੜੀ ਜੂਨ ਮਹੀਨੇ ਦੀ ਤਿਮਾਹੀ ਹੈ ਉਸ ਤੋਂ ਬਾਅਦ ਨਵੇਂ ਘਰ ਦੀ ਜਿਹੜੀ ਬਣਾਉਣ ਦੀ ਜਿਹੜੀ ਇੱਕ ਸਰਕਾਰ ਦੀ ਯੋਜਨਾ ਉਸ ਦੇ ਵਿੱਚ ਹਸਤਾਖਰ ਕੀਤੇ ਨੇ। ਹਾਲਾਂਕਿ ਇਸ ਦਰਮਿਆਨ ਸਰਕਾਰ ਦੀ ਤਰਫ ਤੋਂ ਜਿਹੜੇ ਘਰ ਨੇ ਉਹਨਾਂ ਨੂੰ ਕਿਫਾਇਤੀ ਬਣਾਉਣ ਦੇ ਲਈ ਇਹ ਸਕੀਮ ਲਿਆਂਦੀ ਗਈ ਹੈ, ਪਰ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਸ ਦੇ ਚੱਲਦਿਆਂ ਆਸਟ੍ਰੇਲੀਅਨ ਲੋਕ ਅਕਸਰ ਉਸ ਦੇ ਦਬਾਅ ਦੇ ਹੇਠ ਦਬ ਹੀ ਰਹੇ ਨੇ। ਉਧਰ ਇਸ ਦਰਮਿਆਨ ਜਦੋਂ ਇਹ ਪੁੱਛਿਆ ਗਿਆ ਕਿ ਕੀ ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੇ ਮੈਰਿਕਵਿਲ ਗੋਲਫ ਕੋਰਸ ਨੂੰ ਦਿੱਤੀ ਗ੍ਰਾਂਟ ਦੇ ਬਾਰੇ ਕੋਈ ਸਵਾਲ ਕੀਤੇ ਨੇ ਤਾਂ ਨਹੀਂ, ਤਾਂ ਇਸ ਦੇ ਬਾਰੇ ਵਿਰੋਧੀ ਧਿਰ ਦੇ ਜਿਹੜੇ ਫਰੰਟ ਬੈਂਚਰ ਨੇ ਐਂਜੀ ਬੈਲ, ਉਹਨਾਂ ਨੇ ਕਿਹਾ ਕਿ ਫਿਲਹਾਲ ਇਸ ਮਸਲੇ ਦੇ ਉੱਤੇ ਇੱਕਜੁੱਟ ਹੋ ਕੇ ਕੋਈ ਫੈਸਲਾ ਨਹੀਂ ਲਿਆ ਗਿਆ। ਦੱਸ ਦਈਏ ਕਿ ਪਿਛਲੇ ਦਿਨਾਂ ਦੇ ਦਰਮਿਆਨ ਇਹ ਖਬਰ ਸਾਹਮਣੇ ਆਈ ਸੀ ਕਿ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਜਿਹੜੇ ਗੋਲਫ ਕੋਰਸ ਦੇ ਵਿੱਚ ਜਾਂਦੇ ਨੇ ਉਸ ਨੂੰ $6 million ਤੱਕ ਦੀ ਗ੍ਰਾਂਟ ਦਿੱਤੀ ਗਈ ਹੈ। ਬਾਅਦ ਦੇ ਵਿੱਚ ਪ੍ਰਧਾਨ ਮੰਤਰੀ ਦੀ ਤਰਫ ਤੋਂ ਸਪਸ਼ਟ ਕੀਤਾ ਗਿਆ ਕਿ ਸੀਵੇਜ ਪ੍ਰੋਬਲਮ ਨੂੰ ਦਰੁਸਤ ਕਰਨ ਦੇ ਲਈ ਹੀ ਇਹ ਗ੍ਰਾਂਟ ਦਿੱਤੀ ਗਈ ਸੀ। ਉਧਰ ਹਾਊਸ ਦੇ ਲੀਡਰ ਟੋਨੀ ਬਰਕ ਦੀ ਤਰਫ ਤੋਂ ਆਪਣੀ ਸੀਟ ਤੋਂ ਖੜ੍ਹੇ ਹੋ ਕੇ ਇਸ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਦਾ ਬਚਾਅ ਕੀਤਾ ਗਿਆ। ਉਹਨਾਂ ਕਿਹਾ ਕਿ ਆਖਿਰਕਾਰ ਇਸ ਮਾਮਲੇ 'ਚ ਜਿਹੜਾ ਉਸ ਇਲਾਕੇ ਦੀ ਬਣਦੀ ਜਿਹੜੀ ਗ੍ਰਾਂਟ ਸੀ ਉਹ ਉਸ ਥਾਂ ਦੇ ਉੱਤੇ ਪਹੁੰਚੀ ਹੈ, ਹੁਣ ਇਸ ਮੁੱਦੇ ਦੇ ਉੱਤੇ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ। ਖਾਸ ਤੌਰ ਦੇ ਉੱਤੇ ਵਿਰੋਧੀ ਧਿਰ ਜਿਹੜੀ ਇਸ ਇਲਾਕੇ ਦੇ ਲਈ ਕਈ ਵਾਰ $1.6 billion ਦੀ ਜਿਹੜੀ ਇੱਕ ਮਦਦ ਦੀ ਵਾਅਦਾ ਹੈ ਉਹ ਕਰ ਚੁੱਕੀ ਹੈ, ਪਰ ਕਦੇ ਵੀ ਇੱਥੇ ਨਹੀਂ ਪਹੁੰਚ ਸਕਿਆ। ਉਸ ਨੂੰ ਲੈ ਕੇ ਇਸ ਮਸਲੇ ਦਾ ਹੁਣ ਜ਼ਿਆਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ। ਉੱਥੇ ਹੀ ਇੰਡੀਪੈਂਡੈਂਟ ਐਮ ਪੀ ਰਵੇਕਾ ਸ਼ਾਰਕੀ ਨੇ ਸਰਕਾਰ ਦੇ ਉੱਤੇ ਵਰਜਦਿਆਂ ਹੋਇਆਂ ਕਿਹਾ ਕਿ ਏਜਡ ਕੇਅਰ ਸੈਕਟਰ ਨੂੰ ਦਰੁਸਤ ਕਰਨ ਦੇ ਵਿੱਚ ਸਰਕਾਰ ਅਸਫਲ ਹੋਈ ਹੈ। ਉਹਨਾਂ ਕਿਹਾ ਕਿ ਮੇਰੇ ਹੀ ਸੂਬੇ ਸਾਊਥ ਆਸਟ੍ਰੇਲੀਆ ਦੇ ਵਿੱਚ 2022 ਤੋਂ ਬਾਅਦ ਸਟੇਟ ਹੋਸਪਿਟਲਸ ਦੀ ਹਾਲਤ ਇਹ ਹੈ ਕਿ 60 ਦੇ ਕਰੀਬ ਜਿਹੜੇ ਬਜ਼ੁਰਗ ਮਰੀਜ਼ ਨੇ ਉਹ ਰੈਜੀਡੈਂਸ਼ੀਅਲ ਕੇਅਰ ਦੇ ਵਿੱਚ ਹਾਲੇ ਵੀ ਨਹੀਂ ਜਾ ਪਾ ਰਹੇ ਔਰ ਇਸ ਕਰਕੇ ਸਟੇਟ ਹੋਸਪਿਟਲਸ ਦੇ ਵਿੱਚ ਭਰਤੀ ਨੇ, ਔਰ ਇਹ 2022 ਤੋਂ ਅਜਿਹੇ ਹੀ ਹਾਲਾਤ ਨੇ। ਇਹ ਨੰਬਰ ਵੱਧਦੇ ਜਾ ਰਹੇ ਨੇ ਅਤੇ ਹੁਣ 487 ਬਜ਼ੁਰਗ ਜਿਹੜੇ ਨੇ ਉਹ ਏਜ ਕੇਅਰ ਦੀ ਉਡੀਕ ਕਰ ਰਹੇ ਨੇ। ਉਹਨਾਂ ਕਿਹਾ ਕਿ 5,000 ਲੋਕ ਤਾਂ ਹੋਮ ਪੈਕੇਜਿਸ ਦਾ ਇਸਤੇਮਾਲ ਕਰਦਿਆਂ ਹੋਇਆਂ ਘਰਾਂ ਦੇ ਵਿੱਚ ਹੀ ਦਮ ਤੋੜ ਗਏ ਨੇ, ਉਹ ਬਜ਼ੁਰਗ ਜਿਨ੍ਹਾਂ ਨੂੰ ਲੱਗਦਾ ਸੀ ਕਿ ਉਹ ਏਜ ਕੇਅਰ ਸਰਵਿਸਿਜ਼ ਦੇ ਵਿੱਚ ਜਾ ਕੇ ਰਹਿਣ ਲੱਗਣਗੇ। ਉਹਨਾਂ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਏਜ ਕੇਅਰ ਸਰਵਿਸਿਜ਼ ਨੂੰ ਮਿਆਰੀ ਪੱਧਰ ਤੱਕ ਦੇਣ ਦੇ ਵਿੱਚ ਅਸਫਲ ਰਹੀ ਹੈ। ਉੱਥੇ ਪਾਰਲੀਮੈਂਟ ਦੇ ਬਾਹਰ ਲੋਨ ਦੇ ਵਿੱਚ ਇੱਕ ਐਗਜ਼ੀਬਿਸ਼ਨ ਵੀ ਲਗਾਇਆ ਗਿਆ ਜਿਹੜਾ ਪਾਰਲੀਮੈਂਟ ਪ੍ਰਸ਼ਨ ਕਾਲ ਤੋਂ ਇਲਾਵਾ ਚਰਚਾ ਦੇ ਵਿੱਚ ਬਣਿਆ ਰਿਹਾ। ਇਸ ਐਗਜ਼ੀਬਿਸ਼ਨ ਦੇ ਵਿੱਚ ਇੱਕ ਵੱਡੀ ਸਾਰੀ ਜਿਹੜੀ ਗੱਤੇ ਦੀ ਕੰਧ ਉਹ ਖੜੀ ਕੀਤੀ ਗਈ ਹੈ ਜਿਸ ਦੇ ਉੱਤੇ ਕੁਝ ਨਾਮ ਉਕੇਰੇ ਗਏ ਨੇ। ਇਹ ਨਾਮ ਨੇ 18,457 ਉਹਨਾਂ ਬੱਚਿਆਂ ਦੇ ਜਿਹੜੇ 7 October 2023 ਤੋਂ ਬਾਅਦ ਗਜ਼ਾ ਦੇ ਵਿੱਚ ਇਜ਼ਰਾਈਲ ਹਮਲਿਆਂ ਦੇ ਦਰਮਿਆਨ ਮਾਰੇ ਗਏ ਨੇ ਔਰ July 2025 ਤੱਕ ਦੇ ਇਹ ਅੰਕੜੇ ਨੇ। ਇਸ ਦੀਵਾਰ ਨੂੰ ਆਰਟਿਸਟ ਫਿਲ ਬੁਲਕਰ ਦੀ ਤਰਫ ਤੋਂ ਤਿਆਰ ਕੀਤਾ ਗਿਆ। ਹਾਲਾਂਕਿ ਇਸ ਦਰਮਿਆਨ ਗ੍ਰੀਨਸ ਪਾਰਟੀ ਦੇ ਡਿਪਟੀ ਲੀਡਰ ਮਹਿਰੀਨ ਫਰੇਕੀ ਉੱਥੇ ਪਹੁੰਚੇ। ਉਹਨਾਂ ਕਿਹਾ ਕਿ ਇਹ ਕੰਧ ਜਿਹੜੀ ਹੈ ਉਹਨਾਂ ਬੱਚਿਆਂ ਦੀ ਯਾਦ ਦਿਲਵਾਉਂਦੀ ਰਹੇਗੀ ਜਿਹੜੇ ਮਾਸੂਮ ਸੀ ਜਿਹੜੇ ਇਜ਼ਰਾਈਲ ਦੀ ਗੋਲੀਬਾਰੀ ਦਾ ਸ਼ਿਕਾਰ ਹੋਏ ਨੇ। ਯੂਨੀਸੈਫ ਦਾ ਅੰਦਾਜ਼ਾ ਹੈ ਕਿ ਗਜ਼ਾ ਦੇ ਵਿੱਚ October 2023 ਤੋਂ ਬਾਅਦ 76,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੋਏਗੀ। ਉੱਥੇ ਵਨ ਨੇਸ਼ਨ ਪਾਰਟੀ ਦੇ ਦੁਆਰਾ ਕੱਲ੍ਹ ਦੇ ਦਿਨ ਐਲਾਨ ਕੀਤਾ ਗਿਆ ਸੀ ਕਿ ਉਹ ਦੇਸ਼ ਦੇ ਵਿੱਚ ਇੱਕ ਨਵੀਂ ਮਾਈਗ੍ਰੇਸ਼ਨ ਪਾਲਿਸੀ ਲੈ ਕੇ ਆਉਣਗੇ ਜੇਕਰ ਉਹ ਜਿੱਤ ਕੇ ਸੱਤਾ ਦੇ ਵਿੱਚ ਆਏ। ਹੁਣ ਇਸ ਪਾਲਿਸੀ ਨੂੰ ਦੇਖ ਕੇ ਲੱਗਦਾ ਹੈ ਕਿ ਆਸਟ੍ਰੇਲੀਆ ਆਪਣੇ ਮਿੱਤਰ ਦੇਸ਼ਾਂ ਨੂੰ ਵੀ ਨਾਰਾਜ਼ ਕਰ ਦੇਵੇਗਾ। ਅਸਲ ਦੇ ਵਿੱਚ ਇਸ ਦੇ ਅੰਦਰ 26 ਉਹ ਦੇਸ਼ ਜਿਨ੍ਹਾਂ ਨੂੰ ਸਰਕਾਰ ਨੇ ਡੂ ਨੋਟ ਟਰੈਵਲ ਦੀ ਕੈਟੇਗਰੀ ਦੇ ਵਿੱਚ ਪਾ ਰੱਖਿਆ। ਵਨ ਨੇਸ਼ਨ ਪਾਰਟੀ ਦਾ ਕਹਿਣਾ ਹੈ ਕਿ ਉੱਥੋਂ ਆਉਣ ਵਾਲੇ ਲੋਕਾਂ ਨੂੰ ਵੀ ਬੈਨ ਕਰ ਦਿੱਤਾ ਜਾਣਾ ਚਾਹੀਦਾ ਹੈ। ਇਸ ਦੇ ਵਿੱਚ ਯੂਕਰੇਨ ਅਤੇ ਵੈਨਜ਼ੂਏਲਾ ਵੀ ਸ਼ਾਮਲ ਨੇ। ਵੈਸੇ ਜ਼ਿਆਦਾਤਰ ਅਫਰੀਕੀ ਅਤੇ ਮੱਧ ਪੂਰਬ ਦੇ ਮੁਲਕ ਨੇ ਜਿਨ੍ਹਾਂ ਦੇ ਵਿੱਚ ਇਰਾਨ, ਇਰਾਕ, ਅਫਗਾਨਿਸਤਾਨ, ਪੈਲਸਤਾਈਨ, ਕੁਵੈਤ, ਬਹਿਰੇਨ,
ਲੈਬਨਾਨ, ਚੈਡ, ਸਾਊਥ ਸੁਡਾਨ, ਰਸ਼ੀਆ ਤੇ ਬੈਲਾਰੂਸ ਸ਼ਾਮਲ ਨੇ, ਜਿੱਥੋਂ ਦੇ ਵਸਨੀਕਾਂ ਨੂੰ, ਜਿੱਥੋਂ ਦੇ ਨਾਗਰਿਕਾਂ ਨੂੰ ਪੌਲਿਨ ਹੈਨਸਨ ਤੇ ਵਨ ਨੇਸ਼ਨ ਪਾਰਟੀ ਆਸਟ੍ਰੇਲੀਆ ਦੇ ਵਿੱਚ ਦਾਖਲ ਨਹੀਂ ਹੁੰਦੇ ਕਿ ਜੇਕਰ ਉਹ ਜਿੱਤ ਕੇ ਸੱਤਾ ਦੇ ਵਿੱਚ ਆਉਂਦੇ ਨੇ ਤੇ ਉਹ ਚਾਹੁੰਦੇ ਨੇ ਕਿ ਇਹਨਾਂ ਲੋਕਾਂ ਨੂੰ ਬੈਨ ਕਰ ਦਿੱਤਾ ਜਾਣਾ ਚਾਹੀਦਾ, ਇਹਨਾਂ ਨਾਗਰਿਕਾਂ ਨੂੰ ਆਸਟ੍ਰੇਲੀਆ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ। ਉਧਰ ਇਸ ਦਰਮਿਆਨ ਆਸਟ੍ਰੇਲੀਆ ਦੀ ਤਰਫ ਤੋਂ ਵਾਰਸ਼ਿਪਸ ਦੇ ਉੱਤੇ $27 billion ਸਿਰਫ 3 ਵਾਰਸ਼ਿਪਸ ਦੇ ਉੱਤੇ ਖਰਚ ਕਰਦੇ ਨੇ, ਕਿੱਧਰ ਦੀ ਸਮਝਦਾਰੀ ਹੈ ਇਸ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ। ਦੱਸ ਦਈਏ ਕਿ ਐਡੀਲੇਡ ਦੇ ਵਿੱਚ ਔਸਬੋਰਨ ਸ਼ਿਪਯਾਰਡ ਦੇ ਅੰਦਰ ਇਹ ਵੱਡੇ ਜਿਹੜੇ ਵਾਰਸ਼ਿਪਸ ਨੇ ਇਹਨਾਂ ਨੂੰ ਤਿਆਰ ਕਰਨ ਦਾ ਕੰਮ ਚੱਲ ਰਿਹਾ ਔਰ ਮੰਨਿਆ ਜਾ ਰਿਹਾ ਹੈ ਕਿ ਮੇਜਰ ਕੰਸਟਰਕਸ਼ਨ ਕੰਮ ਜਿਹੜਾ ਹੈ ਉਹ 2032 ਤੱਕ ਮੁਕੰਮਲ ਹੋ ਜਾਏਗਾ ਜਦੋਂ ਇਹਨਾਂ ਦੀ ਡਿਲੀਵਰੀ ਹੋਣ ਲੱਗੇਗੀ। ਪਰ ਇਸ ਦਰਮਿਆਨ ਸਵਾਲ ਇਹ ਉੱਠ ਰਿਹਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਆਖਿਰਕਾਰ ਇੰਨੀ ਵੱਡੀ ਰਕਮ ਜਿਹੜੀ ਹੈ ਰੱਖਿਆ ਖੇਤਰ ਦੇ ਵਿੱਚ ਲਗਾਉਣ ਦੀ ਕੀ ਵਾਕਈ ਜ਼ਰੂਰਤ ਮਹਿਸੂਸ ਹੋ ਰਹੀ ਸੀ ਜਾਂ ਨਹੀਂ। ਉੱਥੇ ਆਸਟ੍ਰੇਲੀਅਨ ਪਾਰਲੀਮੈਂਟ ਦੇ ਵਿੱਚ ਕ੍ਰੋਸ ਬੈਂਚ MP ਡੇਵਿਡ ਪੈਕੌਕ ਦੀ ਤਰਫ ਤੋਂ ਇਹ ਸਵਾਲ ਖੜ੍ਹੇ ਕੀਤੇ ਗਏ ਨੇ ਕਿ ਮੌਜੂਦਾ ਐਂਥਨੀ ਅਲਬਨੀ ਸਰਕਾਰ ਦੀ ਤਰਫ ਤੋਂ ਆਸਟ੍ਰੇਲੀਆ ਦੇ ਲਈ ਜਿਹੜੇ ਇਜ਼ਰਾਈਲ ਤੋਂ ਹਥਿਆਰ ਮੰਗਵਾਏ ਜਾ ਰਹੇ ਨੇ ਉਹਨਾਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਜਾਣੀ ਚਾਹੀਦੀ। ਅਸਲ 'ਚ ਪਿਛਲੇ ਹਫ਼ਤੇ ਦੇ ਦਰਮਿਆਨ ਤੁਹਾਡੇ ਨਾਲ ਇਹ ਖ਼ਬਰ ਸਾਂਝੀ ਕੀਤੀ ਸੀ ਕਿ ਬਰਤਾਨੀਆ, ਕੈਨੇਡਾ, ਫਰਾਂਸ ਵਰਗੇ ਮੁਲਕਾਂ ਦੀ ਤਰਫ ਤੋਂ ਹੁਣ ਵੈਸਟ ਬੈਂਕ ਦੇ ਵਿੱਚੋਂ ਤਿਆਰ ਹੋ ਰਿਹਾ ਸਮਾਨ ਆਸਟ੍ਰੇਲੀਆ ਦੇ ਵਿੱਚ ਨਹੀਂ ਆਏਗਾ। ਪਰ ਆਸਟ੍ਰੇਲੀਆ ਮਾਫ਼ ਕਰਨਾ ਉਹਨਾਂ ਦੇਸ਼ਾਂ ਦੇ ਵਿੱਚ ਨਹੀਂ ਜਾਏਗਾ, ਪਰ ਆਸਟ੍ਰੇਲੀਆ ਨੇ ਇਸ ਕਿਸਮ ਦਾ ਕੋਈ ਵੀ ਬੈਨ ਨਹੀਂ ਸੀ ਲਗਾਇਆ। ਦੱਸ ਦਈਏ ਕਿ ਆਸਟ੍ਰੇਲੀਆ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਸੀ ਕਿ ਉਹਨਾਂ ਨੇ ਆਪਣੇ F-35 ਫਾਈਟਰ ਜੈਟਸ ਨੂੰ ਇਜ਼ਰਾਈਲੀ ਮਿਲਟਰੀ ਨੂੰ ਨਹੀਂ ਦਿੱਤਾ ਤਾਂ ਕਿ ਉਹ ਜੰਗ ਦੇ ਵਿੱਚ ਇਸਦਾ ਇਸਤੇਮਾਲ ਕਰ ਸਕਣ। ਪਰ ਹੁਣ ਇਹਨਾਂ ਕ੍ਰੋਸ ਬੈਂਚਰਸ ਦੀ ਤਰਫ ਤੋਂ ਸਰਕਾਰ ਦੇ ਉੱਤੇ ਸੋਮਵਾਰ ਦੇ ਦਿਨ ਯਾਨੀ ਅੱਜ ਦੇ ਦਿਨ ਸਵਾਲ ਖੜ੍ਹੇ ਕੀਤੇ ਗਏ, ਕਿਹਾ ਗਿਆ ਕਿ ਕੌਮਾਂਤਰੀ ਮਨੁੱਖੀ ਅਧਿਕਾਰ ਕਾਨੂੰਨਾਂ ਦੇ ਮਾਮਲੇ ਦੇ ਵਿੱਚ ਆਸਟ੍ਰੇਲੀਆ ਆਖਿਰਕਾਰ ਕਿੱਥੇ ਖੜ੍ਹੇ ਹੁੰਦਾ ਹੈ। ਪਤਾ ਇਹ ਚੱਲਿਆ ਸੀ ਕਿ ਆਸਟ੍ਰੇਲੀਆ ਇਜ਼ਰਾਈਲੀ ਏਅਰਫੋਰਸ ਦੀ ਤਰਫ ਤੋਂ F-35 ਜਿਹੜੇ ਏਅਰਕ੍ਰਾਫਟ ਵਰਤੇ ਗਏ ਨੇ ਉਹ ਆਸਟ੍ਰੇਲੀਆ ਦੀ ਮਦਦ ਦੇ ਨਾਲ ਹੀ ਇਜ਼ਰਾਈਲ ਤੱਕ ਪਹੁੰਚਾਏ ਗਏ ਸੀ। ਉੱਥੇ ਕੁਇਨਜ਼ਲੈਂਡ ਦੇ ਵਿੱਚ ਸਭ ਤੋਂ ਮਹਿੰਗੀ ਪ੍ਰੋਪਰਟੀ ਦੀ ਖਰੀਦ ਆਖਿਰਕਾਰ ਕਿੱਥੇ ਕੀਤੀ, ਕਿਸਨੇ ਕੀਤੀ, ਇਸ ਦਾ ਹੁਣ ਪਤਾ ਚੱਲਿਆ ਹੈ। ਦੱਸ ਦਈਏ ਕਿ ਆਇਲ ਅਤੇ ਗੈਸ ਦਾ ਜਿਹੜਾ ਟੈਕਸਾਸ ਦੇ ਵਿੱਚ ਬਿਜ਼ਨਸ ਚਲਾਉਂਦੇ ਨੇ ਜੈਮੀ ਵੈਲਚ ਅਤੇ ਉਹਨਾਂ ਦੀ ਪਾਰਟਨਰ ਫਿਲੋਥਰਪਿਸਟ ਫਿਓਨਾ ਐਂਜਲੀਨੀ ਦੀ ਤਰਫ ਤੋਂ ਨੂਸਾ ਦੇ ਵਿੱਚ ਵਾਟਰਫਰੰਟ ਜਿਹੜੀ ਪ੍ਰੋਪਰਟੀ ਹੈ ਲਗਭਗ $40 million ਖਰਚ ਕੇ ਖਰੀਦੀ ਗਈ ਹੈ। ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਦੀ ਇਸ ਖਬਰ ਦੇ ਮੁਤਾਬਕ ਪਿਛਲੀ ਵਾਰ 2021 'ਚ ਹੀ ਪ੍ਰੋਪਰਟੀ $34 million ਦੀ ਸੀ। ਵੈਸੇ ਆਸਟ੍ਰੇਲੀਆ ਦੀ ਸਭ ਤੋਂ ਅਮੀਰ ਸ਼ਖਸੀਅਤ ਅਤੇ ਲੋਹੇ ਦੇ ਕਾਰੋਬਾਰ ਦੇ ਖਦਾਨਾਂ ਦੇ ਵਿੱਚ ਜੁੜੀ ਹੋਈ ਜੀਨਾ ਰਾਈਨਹਾਰਟ ਦਾ ਇਹ ਇੱਕ ਮੈਂਸ਼ਨ ਸੀ ਸ਼ਨਸ਼ਾਈਨ ਬੀਚ ਦੇ ਵਿੱਚ, ਜਿਸ ਨੂੰ ਬਾਅਦ ਦੇ ਵਿੱਚ ਵੇਚ ਦਿੱਤਾ ਗਿਆ ਅਤੇ ਹੁਣ ਵੈਲਸ ਦੇ ਐਂਜਲੀਨੀ ਦੀ ਤਰਫ ਤੋਂ 1222 square meters ਦੀ ਇਹ ਪ੍ਰੋਪਰਟੀ ਜਿਹੜੀ ਆਪਣੇ ਨਾਮ ਕੀਤੀ ਗਈ ਹੈ। ਅਸਲ ਦੇ ਵਿੱਚ 2 ਮੰਜ਼ਿਲਾ ਇਹ ਇਮਾਰਤ ਹੈ ਔਰ ਇਸ ਦੇ ਵਿੱਚ 80ਵਿਆਂ ਦੇ ਦਹਾਕੇ ਦੇ ਦਰਮਿਆਨ ਬਣਿਆ ਇਹ ਬਲੋਕ ਹੈ, ਜਿਸ ਨੂੰ ਕਾਫ਼ੀ ਜ਼ਿਆਦਾ ਲਗਜ਼ਰੀ ਜਿਹੜਾ ਕੁਇਨਜ਼ਲੈਂਡ ਦੇ ਵਿੱਚ ਸਭ ਤੋਂ ਲਗਜ਼ਰੀ ਪ੍ਰੋਪਰਟੀਜ਼ ਦੀ ਲਿਸਟ ਦੇ ਵਿੱਚ ਰੱਖਿਆ ਜਾਂਦਾ ਹੈ। ਪਿਛਲੇ ਓਨਰਸ ਜਿਹੜੇ ਸੀ ਉਹ ਬ੍ਰਿਸਬੇਨ ਦੇ ਵਿੱਚ ਰਿਟਾਇਰਡ ਕਪਲ ਲੌਰੀ ਅਤੇ ਗੇਲ ਸਮਿਥ ਸੀ, ਜਿਨ੍ਹਾਂ ਨੇ ਇਸ ਪ੍ਰੋਪਰਟੀ ਤੋਂ ਇਲਾਵਾ ਨੂਸਾ ਦੇ ਵਿੱਚ ਹੀ ਲਗਭਗ ਅਤੇ ਕੁਇਨਜ਼ਲੈਂਡ ਦੇ ਵਿੱਚ ਆਪਣਾ $16 million ਦੀ ਇੱਕ ਹੋਰ ਪ੍ਰੋਪਰਟੀ ਜਿਹੜੀ ਉਹ ਵੇਚੀ ਹੈ। ਖ਼ਬਰਾਂ ਦੇ ਆਖਰੀ ਸੈਕਸ਼ਨ ਦੇ ਵਿੱਚ ਦੁਬਈ ਦੇ ਵਿੱਚ ਐਤਵਾਰ ਦੇ ਦਿਨ ਖੇਡੇ ਗਏ ਮਹਿਲਾ T20 ਏਸ਼ੀਆ ਕੱਪ ਦੇ ਨਾਲ ਜੁੜੀ ਖ਼ਬਰ, ਅਸਲ 'ਚ ਖ਼ਬਰ ਤਾਂ ਤੁਹਾਡੇ ਨਾਲ ਸਾਂਝੀ ਕਰ ਹੀ ਦਿੱਤੀ ਸੀ, ਪਰ ਇਸ ਨੂੰ ਇਸ ਦੇ ਫਾਈਨਲ ਨੂੰ ਜਿੱਤਣ ਤੋਂ ਬਾਅਦ ਭਾਰਤੀ ਟੀਮ ਏਸ਼ੀਆਈ ਕ੍ਰਿਕਟ ਕੌਂਸਲ ਦੇ ਜਿਹੜੇ ਪ੍ਰਮੁੱਖ ਨੇ ਅਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਰ ਗਈ। ਮੋਹਸਿਨ ਨਕਵੀ ਨੇ ਉੱਥੇ ਏਸ਼ੀਅਨ ਕ੍ਰਿਕਟ ਕੌਂਸਲ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੀਫ ਦੇ ਤੌਰ ਦੇ ਉੱਤੇ ਮੌਜੂਦਗੀ ਰੱਖੀ ਸੀ। ਇਸ ਮੈਚ ਦੇ ਵਿੱਚ ਸ਼੍ਰੀਲੰਕਾ ਨੂੰ 72 ਦੌੜਾਂ ਦੇ ਨਾਲ ਹਰਾਉਣ ਤੋਂ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਆਪਣੀ ਖਿਡਾਰੀਆਂ ਦੇ ਨਾਲ ਜਸ਼ਨ ਮਨਾਉਂਦੀ ਦਿਖੀ, ਪਰ 8ਵੀਂ ਵਾਰ ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੀ ਅਗਵਾਈ ਕਰਨ ਵਾਲੀ ਹਰਮਨਪ੍ਰੀਤ ਕੌਰ ਜਦੋਂ ਪ੍ਰੈਜੈਂਟੇਸ਼ਨ ਸਮਾਰੋਹ ਦੇ ਦਰਮਿਆਨ ਟਰਾਫੀ ਲੈਣ ਨਹੀਂ ਆਈ ਤਾਂ ਉਸ ਤੋਂ ਬਾਅਦ ਹੁਣ ਅੱਜ ਦੇ ਦਿਨ ਖ਼ਬਰ ਸਾਹਮਣੇ ਆਈ ਕਿ ਅਸਲ ਦੇ ਵਿੱਚ ਪਾਕਿਸਤਾਨ ਦੇ
ਗ੍ਰਹਿ ਮੰਤਰੀ ਦਾ ਜਿਹੜਾ ਇੱਕ ਕਿਸਮ ਦੇ ਨਾਲ ਇਹ ਵਿਰੋਧ ਕੀਤਾ ਗਿਆ ਸੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 183 ਦੌੜਾਂ ਬਣਾਈਆਂ ਸੀ। ਜਵਾਬ 'ਚ ਸ਼੍ਰੀਲੰਕਾ ਦੀ ਟੀਮ 20 ਓਵਰਾਂ ਦੇ ਵਿੱਚ 111 ਦੌੜਾਂ ਦੇ ਉੱਤੇ ਹੀ ਆਲ ਆਊਟ ਹੋ ਗਈ ਸੀ। ਅੰਪਾਇਰਾਂ ਨੂੰ ਮੋਮੈਂਟੋ ਅਤੇ ਉਪਵਿਜੇਤਾ ਸ਼੍ਰੀਲੰਕਾ ਦੇ ਖਿਡਾਰੀਆਂ ਨੂੰ ਮੈਡਲ ਅਤੇ ਪੁਰਸਕਾਰ ਰਾਸ਼ੀ ਦਾ ਚੈੱਕ ਦੇਣ ਤੋਂ ਬਾਅਦ ਪ੍ਰੈਜੈਂਟੇਸ਼ਨ ਸੈਰੇਮਨੀ ਖਤਮ ਕਰ ਦਿੱਤੀ ਗਈ। ਪਾਕਿਸਤਾਨ ਦੀ ਤਰਫ ਤੋਂ ਇਸ ਘਟਨਾ ਨੂੰ ਖੇਡ ਭਾਵਨਾ ਦੇ ਨਾਲ ਜੋੜਦਿਆਂ ਹੋਇਆ ਕਿਹਾ ਗਿਆ ਕਿ ਇਹ ਕੋਈ ਚੰਗੀ ਖੇਡ ਭਾਵਨਾ ਦੇ ਨਾਲ ਮੁਕੰਮਲ ਹੋਈ ਖੇਡ ਨਹੀਂ ਸੀ। 2025 'ਚ ਵੀ ਪਾਕਿਸਤਾਨ ਨੂੰ ਹਰਾ ਕੇ ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਪੁਰਸ਼ਾਂ ਦੀ ਟੀਮ ਨੇ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਦੁਬਈ ਦੇ ਵਿੱਚ ਸਥਾਨਕ ਸਮੇਂ ਦੇ ਮੁਤਾਬਕ ਰਾਤ 10 ਵਜੇ ਦੇ ਆਸ ਪਾਸ ਇਹ ਮੁਕਾਬਲਾ ਖਤਮ ਹੋਇਆ ਸੀ, ਪਰ ਤਕਰੀਬਨ 40 ਮਿੰਟ ਤੱਕ ਪ੍ਰੈਜੈਂਟੇਸ਼ਨ ਸੈਰੇਮਨੀ ਸ਼ੁਰੂ ਹੋਣ ਦਾ ਇੰਤਜ਼ਾਰ ਹੁੰਦਾ ਰਿਹਾ। ਇਸ ਤੋਂ ਬਾਅਦ ਮੈਦਾਨ ਦੇ ਉੱਤੇ ਕੁਝ ਹਲਚਲ ਵੀ ਦਿਖੀ। ਅੰਪਾਇਰਾਂ ਨੂੰ ਮੋਮੈਂਟੋ ਦਿੱਤੇ ਗਏ ਔਰ ਇਸ ਤੋਂ ਬਾਅਦ ਉਪਵਿਜੇਤਾ ਸ਼੍ਰੀਲੰਕਾ ਨੂੰ ਆਪਣਾ ਮੈਡਲ ਦੇ ਦਿੱਤਾ ਗਿਆ। ਸ਼੍ਰੀਲੰਕਾ ਦੀ ਕਪਤਾਨ ਚਮਾਰੀ ਅਟਾਪਟੂ ਨੇ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਮੁੱਖ ਮੋਹਸਿਨ ਨਕਵੀ ਦੇ ਹੱਥੋਂ ਹੀ ਪੁਰਸਕਾਰ ਰਾਸ਼ੀ ਦਾ ਚੈੱਕ ਹਾਸਲ ਕੀਤਾ ਸੀ। ਉੱਧਰ ਇਸੇ ਮਸਲੇ ਦੇ ਉੱਤੇ ਹੁਣ ਪਾਕਿਸਤਾਨ ਦੀ ਤਰਫ ਤੋਂ ਵੀ ਅਸਾਸੀ ਬਾਨ ਸਾਹਮਣੇ ਆ ਰਹੇ ਨੇ। ਦੁਬਈ 'ਚ ਜਿਹੜਾ ਭਾਰਤੀ ਟੀਮ ਦਾ ਇਹ ਵਿਰੋਧ ਕਰਨ ਦਾ ਅੰਦਾਜ਼ ਸੀ, ਉਸ ਨੂੰ ਲੈ ਕੇ ਪਾਕਿਸਤਾਨ ਦੀ ਪੁਰਸ਼ਾਂ ਦੀ ਟੀਮ ਦੇ ਸਾਬਕਾ ਕਪਤਾਨ ਰਾਸ਼ਿਦ ਲਤੀਫ ਨੇ ਕਿਹਾ ਕਿ ਭਾਰਤ ਨੇ ਚੰਗੇ ਵਿਵਹਾਰ ਦੀ ਬਜਾਏ ਖਰਾਬ ਖੇਡ ਭਾਵਨਾ ਨੂੰ ਚੁਣਿਆ, ਉਹਨਾਂ ਦਾ ਬਚਾਅ ਕਰਨਾ ਹੁਣ ਮੁਸ਼ਕਲ ਹੋ ਰਿਹਾ। ਰਾਸ਼ਿਦ ਲਤੀਫ ਨੇ ਐਕਸ ਦੇ ਉੱਤੇ ਲਿਖਿਆ ਕਿ BCCI ਤੇ ਭਾਰਤੀ ਟੀਮ ਦੇ ਵਿਵਹਾਰ ਦਾ ਬਚਾਅ ਕਰਨਾ, ਬਾਰ ਬਾਰ ਉਹਨਾਂ ਦੇ ਚੰਗੇ ਵਿਵਹਾਰ ਦੀ ਜਗ੍ਹਾ ਖੇਡ ਭਾਵਨਾ ਨੂੰ ਖਰਾਬ ਕਰਦਾ ਹੈ ਔਰ ਕੌਮਾਂਤਰੀ ਪੱਧਰ ਦੇ ਉੱਤੇ ਕ੍ਰਿਕਟ ਨੂੰ ਵੀ ਨੁਕਸਾਨ ਪਹੁੰਚਾਉਂਦਾ। ਉਹਨਾਂ ਲਿਖਿਆ ਕਿ ਜੋ ਹੋ ਰਿਹਾ ਉਸ ਦੇ ਬਾਰੇ ਇਮਾਨਦਾਰ ਹੋਵੋ। ਰਾਜਨੀਤੀ ਤੋਂ ਪ੍ਰਭਾਵਿਤ ਭਾਰਤੀ ਟੀਮ ਦੁਨੀਆ ਭਰ ਦੇ ਵਿੱਚ ਇਸ ਖੇਡ ਨੂੰ ਨੁਕਸਾਨ ਪਹੁੰਚਾ ਰਹੀ ਹੈ ਅਤੇ ਖੇਡ ਭਾਵਨਾ ਨੂੰ ਖਤਮ ਕਰ ਰਹੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।

ਗਿੱਲ ਹੋਰੀ ਆ ਗਏ ਨੇ ਜੀ, ਅਰਮਾਨ ਗਿੱਲ ਤੇ ਅਰਨਾਜ਼ ਗਿੱਲ ਦਾ ਇੱਕ ਹੋਰ ਗਾਣਾ ਗਿੱਲ ਸੰਸ, ਵੈਸੇ SSZN ਕਰਕੇ ਕੁਛ ਇਹਨਾਂ ਨੇ ਏਦਾਂ ਵਾਲਾ ਪਾਇਆ ਹੈਗਾ। ਪਰ ਇਹ ਅੱਜ ਕੱਲ੍ਹ ਨਵੀਂ ਜਨਰੇਸ਼ਨ ਦੇ ਐਲਫਾ ਕਿਹੜੀ ਹੁੰਦੀ ਹੈ, ਇਹਨਾਂ ਦਾ ਇਹੀ ਤਰੀਕਾ ਹੈਗਾ। ਸੋ ਸਵਾਗਤ, ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਨਮਸਕਾਰ ਜੀ। ਰੇਡੀਓ ਹਾਂਜੀ 1674 AM ਦੇ ਉੱਤੇ ਸੋਮਵਾਰ ਦਾ ਦਿਨ, ਅਤੇ ਅੱਜ ਦੇ ਦਿਨ ਵੈਸੇ ਸ਼ੁਰੂਆਤ ਦੇ ਵਿੱਚ ਇੱਕ ਹਿਪ ਹੋਪ ਦੇ ਨਾਲ ਹੀ ਸ਼ੁਰੂਆਤ ਕਰਤੀ, ਅਤੇ ਇਸ ਵਾਰ ਹਸਲ ਦੇ ਵਿੱਚ ਬੜੇ ਕਲੈਬਰੇਸ਼ਨਸ ਦੇ ਵਿੱਚ ਗਾਣੇ ਜਿਹੜੇ ਆਏ ਹੈਗੇ ਨੇ ਬੜੇ ਵਧੀਆ ਵਧੀਆ ਹੋਏ। ਪਰ ਉਹਨਾਂ ਦੇ ਵਿੱਚੋਂ ਇੱਕ ਜੇ ਤੁਸੀਂ ਕਹਿ ਲਓ ਕਿ ਕਿਹੜਾ ਮਾਟੀ, ਜਿਹੜਾ ਕਿ ਕੰਪਲੀਟਲੀ ਹਰਿਆਣਵੀ ਜਾਂ ਫਿਰ ਇੰਡੀਆ ਦੀ ਮਿੱਟੀ ਨੂੰ ਲੈ ਕੇ ਜਿਸ ਕਿਸਮ ਦਾ ਇੱਕ ਹਸਲ ਸੀਗਾ, ਉਹ ਬਿਲਕੁਲ ਵੀ ਟਿਪੀਕਲ ਜਿਹੜਾ ਅੱਜ ਕੱਲ੍ਹ ਦਾ ਹਿਪ ਹੋਪ ਸਟਾਈਲ ਆ ਉਹਦੇ ਤੋਂ ਥੋੜ੍ਹਾ ਜਿਹਾ ਡਿਫਰੈਂਟ ਸਟਾਈਲ ਦਾ ਉਹ ਸੀਗਾ। ਜਿਹੜਾ ਮੈਨੂੰ ਵਧੀਆ ਲੱਗਿਆ ਉਹ ਵੀ ਮੈਂ ਤੁਹਾਨੂੰ ਸੁਣਾ ਦਿੰਦਾ ਹੈਗਾ।

ਬਹੁਤ ਸਾਰੇ ਸ਼ਾਇਦ ਤੁਹਾਨੂੰ ਮੈਟਾਫੋਰਸ ਸ਼ਾਇਦ ਨਾ ਵੀ ਸਮਝਣ, ਮੈਨੂੰ ਵੀ ਦੁਬਾਰਾ ਦੁਬਾਰਾ ਬਾਰ ਬਾਰ ਸੁਣ ਸੁਣ ਕੇ ਹੀ ਪਤਾ ਚੱਲੇ ਉਹ। ਪਰ ਧੜਕਣ ਮੁੰਡਾ ਕਮਾਲ ਹੈ ਅਤੇ ਉੱਤੋਂ ਸਿਰੋਈ ਕਮਾਲ ਹੈਗੀ ਹੈ, ਅਤੇ ਉਹਨਾਂ ਦੇ ਵੀ ਗਰੁੱਪ ਨੇ ਇੱਕ ਗਾਣਾ ਗਾਇਆ ਫਿਰ ਹਿੱਟ ਸਕੁਐਡ। ਇਹ ਮੈਨੂੰ ਘੈਂਟ ਲੱਗਿਆ ਥੋੜ੍ਹਾ ਜਿਹਾ।

ਮੈਨੂੰ ਲਾਈਨ ਨੀ ਸਮਝ ਲੱਗੀ। ਸਾਡੇ ਵਾਲੇ ਕੈਮ ਤਾਂ ਠੀਕ ਹੈ, ਟਰੁੱਪਰਾਂ ਦਾ ਟਾਈਮ ਚੱਲੇ ਲੋਕੀ ਕਰੇ ਮੈਂ, ਸਾਰਿਆਂ ਦਾ ਵਹਿਮ ਕੱਢੇ ਮੁੱਕਰੇ ਨਾ ਫੈਮ। ਸੋ ਫੈਮ ਸ਼ਾਇਦ ਫੈਮਲੀ, ਬਟ ਆਈ ਡੋਨਟ ਨੋ, ਕੁਛ ਕੁ ਚੀਜ਼ਾਂ ਰਾਈਮ ਕਰਨ ਨੂੰ ਵੀ ਜਚਾ ਦਿੱਤੀਆਂ ਜਾਂਦੀਆਂ ਹੁੰਦੀਆਂ ਨੇ। ਐਨੀਵੇਜ਼, ਲੋ ਜੀ, ਅੱਜ ਮੰਡੇ ਦਾ ਦਿਨ ਹੈਗਾ ਅਤੇ ਮੈਂ ਸ਼ਾਇਦ ਦੱਸਣਾ ਭੁੱਲ ਗਿਆ ਥਾ ਕਿ ਅੱਜ ਮੰਡੇ ਕੋ ਹਮ ਚਲਾਤੇ ਹੈ ਡੀਪ ਟਾਕ ਸ਼ੋਅ। ਸੋ ਕਿਤੇ ਥੋੜ੍ਹਾ ਜ਼ਿਆਦਾ ਡੀਪ ਤਾਂ ਨਹੀਂ ਹੋ ਗਿਆ ਹੈਗਾ।

ਕੰਮ ਅੱਜ ਦੇ ਦਿਨ ਡੀਪ ਟਾਕ ਸ਼ੋਅ ਦੇ ਵਿੱਚ ਥੋੜ੍ਹੀ ਜਿਹੀ ਵੱਖਰੀ ਜਿਹੀ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ ਜਾਓ ਫਿਰ ਕਰਦੇ ਹਾਂ ਗੱਲਾਂ ਬਾਤਾਂ ਅਗਲੇ ਸੈਗਮੈਂਟ 'ਚ ਕੁਛ ਹਿੰਦੀ ਗਾਣੇ ਵੀ ਹੋਣਗੇ ਮੈਂ ਪਹਿਲਾਂ ਹੀ ਹਿੰਦੀ ਚਲਾਉਣ ਲੱਗਿਆ ਸੀਗਾ ਅਤੇ ਕੁਛ ਪੰਜਾਬੀ ਗਾਣੇ ਵੀ ਹੋਣਗੇ ਅਤੇ ਮੈਂਡੀ ਤੱਖੜ ਅਤੇ ਸਿੰਮੀ ਚਾਹਲ ਦੀ ਫਿਲਮ ਆ ਰਹੀ ਹੈ ਫਿਟੇਮੂ ਇੰਗਲਿਸ਼ ਉਹਦਾ ਇੱਕ ਗਾਣਾ ਸੁਣ ਲਓ

ਕਿਸੇ ਨੂੰ ਨਹੀਂ ਅੱਗ ਲੱਗਣੀ ਚਾਹੀਦੀ। ਭਾਸ਼ਾਵਾਂ ਸਾਰੀਆਂ ਘੈਂਟ ਹੀ ਹੁੰਦੀਆਂ ਨੇ ਜੀ, ਐਵੇਂ ਹੀ ਕਿਤੇ ਪੰਜਾਬੀ ਨੂੰ ਬੱਲੇ ਬੱਲੇ ਕਰਨ ਦੇ ਚੱਕਰ ਦੇ ਵਿੱਚ ਹੋਰਨਾ ਭਾਸ਼ਾਵਾਂ ਦਾ ਨਹੀਂ ਆਪਾਂ ਟਾਈਮ ਟਾਈਮ ਫਿਸ ਕਰਨੀ ਹੈਗੀ। ਸੁਖਸ਼ਿੰਦਰ ਸ਼ਿੰਦਾ ਜੀ ਦਾ ਵੀ ਨਵਾਂ ਗਾਣਾ ਆਇਆ ਹੈਗਾ ਕਲਾਸ, ਬੜੇ ਟਾਈਮ ਬਾਅਦ ਕੱਢਿਆ ਸ਼ਿੰਦਾ ਸਾਹਿਬ ਹੈਂ।

की क्यों करे है? मतलब की करे छो क्यों करे है? ਸ਼ਿੰਦਰ ਸ਼ਿਡਾ ਕਿੱਡਾ ਬੜਾ ਨਾਂ ਹੈ ਯਾਰ। ਇੱਕ ਤਾਂ ਆਲੇ ਦੁਆਲੇ ਜਿਹੜੇ ਕਲਾਕਾਰਾਂ ਦੇ ਹੁੰਦੇ ਨੇ ਨਾ ਬਾਈ, ਘੈਂਟ ਹੈ ਕੰਮ ਚੱਕ ਕੇ ਜੀ। ਇਹ ਆਲੇ ਦੁਆਲੇ ਵਾਲੇ ਚੱਕ ਦਿੰਦੇ ਹੈਗੇ ਨੇ ਕੰਮ। ਸ਼ਿੰਦਾ ਸਾਹਿਬ ਨੂੰ ਵੀ ਲੱਗਿਆ ਵੀ ਜੇ ਮੇਰੇ ਆਲੇ ਦੁਆਲੇ ਵਾਲੇ ਕਹਿ ਰਹੇ ਨੇ ਵੀ ਘੈਂਟ ਹੀ ਹੋਣਾ ਤਾਂ ਫਿਰ ਚੱਕ ਦਿੰਦੇ ਹਾਂ। ਇੰਨੀ ਵੀ ਨਹੀਂ ਗੱਲ ਬਣੀ। ਆਹ ਨਵਾਂ ਮੁੰਡਾ ਸੁਣ ਲਓ, ਪਵਿੱਤਰ।

ਅੱਜ ਕੱਲ ਇੰਨਾ ਕਿ ਸਮਝ ਮੈਨੂੰ ਲੱਗਦਾ ਕਿ ਪਿਛਲੇ ਹਫਤੇ ਦੇ ਗਾਣੇ ਕੋਈ ਖਾਸ ਵਧੀਆ ਆਏ ਨੀ, ਇੱਕ ਦੋ ਹੀ ਆਏ ਹੈਗੇ ਨੇ, ਇੱਕ ਦੋ EPs ਵਧੀਆ ਆਈਆਂ ਹੈਗੀਆਂ ਇਸ ਵੀਕ, ਤਾਂ ਉਹ ਵੀ ਨਹੀਂ ਕਿਉਂਕਿ ਉਮੀਦ ਸੀਗੀ ਕਿ ਫਰਾਈਡੇ ਨੂੰ ਕੁਛ ਅੱਛੇ ਗਾਣੇ ਆ ਜਾਣਗੇ, ਹਾਲੇ ਤੱਕ ਕੁਛ ਆਇਆ ਨਹੀਂ। ਹੁਣ ਬੈਕ ਟੂ ਬੈਕ ਤੁਸੀਂ ਗਾਣੇ ਸੁਣ ਲਓ ਅਤੇ ਫਿਰ ਆ ਕੇ ਗੱਲਾਂ ਬਾਤਾਂ ਕਰਦੇ ਹਾਂ। ਰੇਡੀਓ ਹਾਂਜੀ 1674 AM 'ਤੇ ਬ੍ਰੇਕ ਫਰੀ ਸ਼ੋਅ ਹੈਗਾ, ਸਿਰਫ ਗਾਣੇ ਹੀ ਤੁਹਾਨੂੰ ਸੁਣਨ ਨੂੰ ਮਿਲਣਗੇ, ਕੋਈ ਕਮਰਸ਼ੀਅਲ ਨਹੀਂ ਚਲਾਉਣ ਲੱਗੇ ਆਪਾਂ।

ਪ੍ਰੋਬਲਮ ਪਤਾ ਕੀ ਹੈ, ਕੱਲੀਆਂ ਫਿਲਮਾਂ ਨਹੀਂ ਖਰਾਬ ਹੈਗੀਆਂ, ਆਪਾਂ ਗੱਲ ਫਿਲਮਾਂ ਦੇ ਉੱਤੇ ਹੀ ਦੇਈ ਜਾਈਏ ਕਿ ਫਿਲਮਾਂ ਮਾੜੀਆਂ ਅਤੇ ਇੱਦਾਂ, ਅਸਲ 'ਚ ਇਹੋ ਜਿਹੇ ਗਾਣੇ ਵੀ ਜਿਹੜੇ ਨੇ ਉਹ ਉਕਸਾਉਂਦੇ ਹੈਗੇ ਨੇ, ਅਤੇ ਫਿਰ ਉਹਦਾ ਨਤੀਜਾ ਫਿਰ ਇਹੀ ਹੈ ਕਿ ਚੰਗੇ ਭਲੇ ਸ਼ੋਆਂ 'ਤੇ ਵੀ ਖੱਜਲ ਖੁਆਰੀਆਂ ਦੇਖਣ ਨੂੰ ਮਿਲਦੀਆਂ। ਦੇਖ ਲਓ ਹੁਣ ਅੱਜ ਕੱਲ੍ਹ ਜੇ ਕੋਈ ਸਿਡਨੀ ਅਤੇ ਮੈਲਬਨ 'ਚ ਸ਼ੋਅ ਸਿਰੇ ਚੜ੍ਹ ਜਾਵੇ ਬਿਨਾਂ ਉਹ ਹੱਲੇ ਤੋਂ, ਔਖਾ ਹੀ ਹੁੰਦਾ ਕੰਮ। ਇਹ ਨਤੀਜੇ ਇਹਨਾਂ ਦੇ ਹੀ ਨੇ, ਪਹਿਲਾਂ ਤੁਸੀਂ ਚੱਕਵੇਂ ਚੱਕਵੇਂ ਚੱਕਵੇਂ ਜਿਹੇ ਗਾਣੇ ਲਿਆਉਂਦੇ ਰਹੇ ਅਤੇ ਨਾਓ ਯੂ ਫੀਲਿੰਗ ਕਿ ਨਾ ਹੁਣ ਲੋਕ ਆਪਣੇ ਟਿਕ ਕੇ ਰਹਿਣ, ਆਰਾਮ ਦੇ ਨਾਲ ਰਹਿਣ, ਕਿਵੇਂ ਟਿਕ ਜਾਣਗੇ। ਆਹੀ ਕੰਮ ਹੋਣਾ, ਚੱਕ ਲਓ ਧੜ ਲਓ ਹੀ ਹੋਣੀ ਹੈ ਜਦੋਂ ਤੁਸੀਂ ਇਹੋ ਜਿਹੇ ਗਾਣੇ ਲੈ ਕੇ ਆਉਂਦੇ ਹੈਗੇ ਹੋ। ਅਤੇ ਸਪੈਸ਼ਲੀ ਬੀਬੀਆਂ ਨੂੰ ਵੀ ਸੋਚਣਾ ਚਾਹੀਦਾ ਹੈਗਾ, ਅੱਜ ਕੱਲ੍ਹ ਜਿਹੜੀਆਂ ਫੀਮੇਲ ਸਿੰਗਰਸ ਆਈਆਂ ਸੀਗੀਆਂ ਪਿੱਛੇ ਜੇ, ਉਹ ਹਾਂਡਾ ਹੁੰਡਾ ਵਰਗੀਆਂ, ਉਹ ਵੀ ਵਿਚਾਰੀਆਂ ਇਹੋ ਜਿਹੇ ਗਾਣੇ ਲੈ ਕੇ ਆ ਰਹੀਆਂ ਸੀ। ਇੱਕ ਹੋਰ ਫੀਮੇਲ ਸਿੰਗਰ ਹੈ, ਦੇਖੀਏ ਕਿਹੋ ਜਿਹਾ ਗਾਣਾ ਹੈ। ਸਚਿਨ ਅਹੂਜਾ ਨੇ ਬੜੇ ਵੱਡੇ ਟਾਈਮ ਬਾਅਦ ਕਿਸੇ ਸਿੰਗਲ ਟਰੈਕ ਦੇ ਲਈ ਮਿਊਜ਼ਿਕ

ਅਚਾਨਕ ਕਲੀਅਰ ਨਹੀਂ ਸੀ ਸੁਣ ਰਿਹਾ ਮੈਨੂੰ ਪਹਿਲਾਂ, ਮੈਨੂੰ ਬੜਾ, ਮੈਂ ਕਿਹਾ 40-40 ਕੀ ਚੱਕਰਾਂ 'ਚ ਪਾਇਆ, ਸਿਡਨੀ ਤੋਂ ਸੈਂਡਲ ਆ ਰਹੇ ਨੇ ਮੁਟਿਆਰ ਦੇ, ਲੈ ਸੁਣ ਲਓ ਭਾਈ। ਸਿਡਨੀ ਵਾਲਿਆਂ ਨੂੰ ਆਪ ਨਹੀਂ ਪਤਾ ਹੈਗਾ ਕਿ ਅਸੀਂ ਸੈਂਡਲ ਐਕਸਪੋਰਟ ਕਰ ਰਹੇ ਹੈਗੇ ਇੰਡੀਆ ਨੂੰ। ਸੋ ਚੱਕਵੇਂ ਜਿਹੇ ਗਾਣੇ, ਅਤੇ ਕਿਹੜਾ ਹੈ, ਹਰਿਆਣਵੀ ਰਾਗਣੀ ਹੈ, ਲੱਸੀ ਹੀ। ਪਿੱਛੇ ਜਿਹੇ ਕੁਛ ਗਾਣੇ ਜਿਹੜੇ ਨੇ ਹਰਿਆਣਵੀ, ਬਹੁਤ ਅੱਛੇ ਅੱਛੇ ਗਾਏ ਹੈਗੇ ਨੇ। ਰੇਡੀਓ ਹਾਂਜੀ 1674 AM ਦੇ ਉੱਤੇ ਹਰਿਆਣਵੀ ਰਾਗਣੀ।

ਹੈ ਨਹੀਂ ਸਰ, ਤੁਸੀਂ ਰਾਗਣੀ ਦੇ ਨਾਂ 'ਤੇ ਕੁਛ ਵੀ ਨਹੀਂ ਦੇ ਸਕਦੇ ਹੈਗੇ ਸਾਨੂੰ, ਅਸੀਂ ਵੀ ਸੁਣੀ ਹੈ ਹਰਿਆਣਵੀ ਰਾਗਣੀ, ਇਹੋ ਜਿਹੀ ਥੋੜ੍ਹੇ ਹੁੰਦੀ ਹੈਗੀ। ਐਨੀਵੇਜ਼, ਦਲਜੀਤ ਦੋਸਾਂਝ ਦੀ ਹੁਣ ਚਾਰੇ ਪਾਸੇ ਗੱਲ ਹੋ ਰਹੀ ਹੈ, ਕਹਿੰਦੇ ਵੈਂਬਲੀ ਦੇ ਵਿੱਚ ਕਮਾਲ ਹੀ ਕਰਤਾ, ਪਰ ਦਲਜੀਤ ਦੋਸਾਂਝ ਦੀ ਤਾਜ਼ਾ ਐਲਬਮ ਜਿਹੜੀ ਸੀਗੀ ਉਹ ਠੀਕ ਠੀਕ ਹੀ ਲੱਗੀ ਮੈਨੂੰ, ਉਹ ਕੋਈ ਐਡੀ ਘੈਂਟ ਨਹੀਂ ਲੱਗੀ ਹੈਗੀ। ਸੁਣਦੇ ਹਾਂ ਅਗਲਾ ਗਾਣਾ, ਇਹ ਤੋਂ ਬਾਅਦ ਨਹੀਂ, ਇਹ ਤਾਂ ਹਸਤਿੰਦਰ ਦਾ, ਉਹ ਤੋਂ ਬਾਅਦ ਦਲਜੀਤ ਦਾ।

ਆ ਮਿਊਜ਼ਿਕ ਮੈਨੂੰ ਲੱਗਿਆ। ਕਿਸ ਕੀ ਖੁਸ਼ਬੂ ਹੈ ਮੇਰੀ ਸਾਸੋਂ ਮੈਂ, ਉਹ ਵਾਲਾ ਕਿਹੜੇ ਹੁੰਦੇ ਸੀਗੇ ਉਹ, ਸ਼ਾਮਾ ਕਡਾਵਰ ਦਾ ਗਾਣਾ। ਐਨੀਵੇਜ਼ ਆਪਾਂ ਜੀ ਹੁਣ ਬਸ ਲਈਏ ਜਾਸਤਾਂ ਇਸ ਬੈਕ ਟੂ ਬੈਕ ਗਾਣੇ ਵਾਲੇ ਸ਼ੋਅ ਦੇ ਵਿੱਚ। ਹਿੰਦੀ ਗਾਣੇ ਕਿਹਾ ਸੀਗਾ ਦੋ ਕੁ ਗਾਣੇ, ਨਹੀਂ ਇਹ ਤਾਂ ਅਰਮਾਨ ਢਿੱਲੋਂ ਦਾ ਗਾਣਾ, ਇੱਕ ਹਿੰਦੀ ਗਾਣਾ ਵੀ ਹੈਗਾ ਮੇਰੇ।

ਬੰਟੀ ਬੈਂਸ ਨਹੀਂ ਇਹ ਪ੍ਰਭ ਬੈਂਸ ਦਾ ਲਿਖਿਆ ਹੋਇਆ ਗਾਣਾ ਸੀਗਾ ਜੀ ਲੈਣੇ ਇਜਾਜ਼ਤਾਂ ਤੇ ਤੁਸੀਂ ਰੱਖੋ ਸਿਹਤਾਂ ਦਾ ਖਿਆਲ ਪ੍ਰੋਗਰਾਮ ਕੀ ਨਾਮ ਹੈ ਅਗਲੇ ਦਾ ਡੀਪ ਟਾਕ ਸ਼ੋ ਡੀਪ ਟਾਕ ਦੇ ਵਿੱਚ ਆਪਾਂ ਗੱਲਬਾਤ ਕਰਦੇ ਹੈ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਸਤਿ ਸ਼੍ਰੀ ਅਕਾਲ, ਆਦਾਬ, ਸਲਾਮ ਤੇ ਨਮਸਕਾਰ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਲੈ ਕੇ ਹੋਏ ਹਾਂ ਵਿਦ ਡਾਕਟਰ ਸੰਦੀਪ ਕੌਰ। ਔਰ ਪ੍ਰੋਗਰਾਮ ਦੇ ਵਿੱਚ ਬੜੀਆਂ ਸੋਹਣੀਆਂ, ਬੜੀਆਂ ਇੰਟਰਸਟਿੰਗ ਗੱਲਾਂ, ਬੜੀਆਂ ਐਜੂਕੇਸ਼ਨ ਜਾਂ ਇਨਫੋਰਮੇਸ਼ਨ ਦੇ ਨਾਲ ਲੱਦੀਆਂ ਹੋਈਆਂ ਜਿਹੜੀਆਂ ਗੱਲਾਂ ਹੁੰਦੀਆਂ ਉਹ ਅਸੀਂ ਤੁਹਾਡੇ ਨਾਲ ਕਰਦੇ ਹਾਂ, ਪਰ ਬੜੇ ਸੌਖੇ, ਸਰਲ, ਸਾਦੇ ਅੰਦਾਜ਼ ਦੇ ਵਿੱਚ। ਸੰਦੀਪ ਜੀ ਸਾਡੇ ਨਾਲ ਇਸ ਪ੍ਰੋਗਰਾਮ 'ਚ ਵਾਇਆ ਫੋਨ ਲਾਈਨ ਮੌਜੂਦ ਹੁੰਦੇ ਨੇ, ਅੱਜ ਵੀ ਹੈਗੇ ਨੇ, ਦੂਰ ਬੈਠੇ ਨੇ, ਨੇੜੇ ਬੈਠੇ ਨੇ, ਕੀ ਲੈਣਾ, ਜਾਣਕਾਰੀਆਂ ਤਾਂ ਬੜੀਆਂ ਸੋਹਣੀਆਂ ਦੇ ਰਹੇ ਨੇ। ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ, ਵੈਲਕਮ, ਕੀ ਹਾਲ ਚਾਲ ਨੇ? ਠੀਕ ਠਾਕ, ਐਨ ਵਧੀਆ। ਤੁਸੀਂ ਹਰ ਵਾਰ ਮੇਰੇ ਤੋਂ ਸਵਾਲ ਦੇ ਨਾਲ ਸ਼ੁਰੂਆਤ ਕਰਦੇ ਹੋ, ਅੱਜ ਦਾ ਜਿਹੜਾ ਟੌਪਿਕ ਹੈ ਚੰਗਾ ਹੋਇਆ ਤੁਸੀਂ ਮੈਨੂੰ ਦੱਸਤਾ, ਕਿਉਂਕਿ ਅੱਜ ਤੁਸੀਂ ਫਸ ਗਏ। ਹੁਣ ਅੱਜ ਸਵਾਲ ਮੇਰਾ, ਵੈਸੇ ਤਾਂ ਸਾਰੇ ਹੀ ਸਵਾਲ ਮੇਰੇ ਹੁੰਦੇ, ਪਰ ਤੁਸੀਂ ਵੈਜੀਟੇਰੀਅਨ ਹੋ ਕਿ ਨਾਨ ਵੈਜੀਟੇਰੀਅਨ? ਵੈਜੀਟੇਰੀਅਨ ਓਕੇ, ਉਹਨਾਂ ਲਈ ਇੱਕ ਅੰਡਰਸਟੈਂਡਿੰਗ ਇਹ ਹੈਗੀ ਹੈ ਕਿ ਫਿਸ਼ ਤਾਂ ਖਾਂਦਾ ਹੀ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਫਿਸ਼ ਮੀਟ ਨਹੀਂ ਹੁੰਦਾ, ਤੇ ਆਪਾਂ ਇੰਡੀਅਨ ਸਬ ਕੰਟੀਨੈਂਟ ਦੇ ਵਿੱਚ ਅਸੀਂ ਫਿਸ਼ ਨੂੰ ਐਜ਼ ਆ ਮੀਟ ਕਾਊਂਟ ਕਰਦੇ ਹੈਗੇ, ਜਦਕਿ ਦੁਨੀਆ ਦੇ ਬਹੁਤ ਸਾਰੇ ਕੋਨਿਆਂ ਦੇ ਵਿੱਚ ਫਿਸ਼ ਨੂੰ ਮੀਟ ਕੰਸੀਡਰ ਨਹੀਂ ਕੀਤਾ ਜਾਂਦਾ ਹੈਗਾ। ਮੀਟ ਜਿੱਦਾਂ ਤੁਸੀਂ ਦੱਸਿਆ ਕਿ ਰੈੱਡ ਮੀਟ ਹੋ ਗਿਆ ਜਾਂ ਵਾਈਟ ਮੀਟ ਹੋ ਗਿਆ, ਯਾਨੀ ਚਿਕਨ ਹੋ ਗਿਆ ਜਾਂ ਫਿਰ ਪੋਕ ਹੋ ਗਿਆ ਜਾਂ ਬੀਫ ਹੋ ਗਿਆ, ਸੋ ਇਹ ਸਾਰੇ ਹੁੰਦੇ ਨੇ। ਬਟ ਐਨੀਵੇ, ਸਵਾਲ ਇਸ ਕਰਕੇ ਸੀਗਾ ਕਿ ਅੱਜ ਡੋਲਫਿਨਸ ਦੀ ਗੱਲ ਕਰਨੀ ਹੈ, ਅਤੇ ਬਚਪਨ ਦੇ ਵਿੱਚ ਸਭ ਤੋਂ ਵਧੀਆ ਇੱਕ ਮੱਛੀ ਜਿਹੜੀ ਲੱਗਦੀ ਹੈ ਉਹ ਡੋਲਫਿਨ ਹੀ ਲੱਗਦੀ ਹੈ, ਅਤੇ ਸਭ ਤੋਂ ਡਰਾਵਨੀ ਜਿਹੜੀ ਉਹ ਸ਼ਾਰਕ ਜਾਂ ਹੋਰ ਦੂਸਰੀਆਂ ਸਾਰੀਆਂ ਮੱਛੀਆਂ ਲੱਗਦੀਆਂ ਨੇ। ਆਹ ਅੱਡ ਗੱਲ ਹੈਗੀ ਹੈ ਕਿ ਘਰਾਂ ਦੇ ਵਿੱਚ ਐਕੁਏਰੀਅਮ ਪਏ, ਸਾਡੇ ਘਰ ਹੁੰਦਾ ਸੀਗਾ ਇੱਕ ਐਕੁਏਰੀਅਮ, ਅਤੇ ਉਹਦੇ 'ਚ ਬੜੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਫਿਸ਼ਿਜ਼ ਹੁੰਦੀਆਂ ਸੀ, ਗੋਲਡਨ ਫਿਸ਼ ਹੁੰਦੀ ਸੀ, ਹੋਰ ਹੁੰਦੀਆਂ ਸੀਗੀਆਂ। ਡੋਲਫਿਨ ਕਦੇ ਵੀ ਐਕੁਏਰੀਅਮ ਦੇ ਵਿੱਚ ਫਿੱਟ ਨਹੀਂ ਹੋ ਪਾਉਂਦੀ, ਪਰ ਉਹ ਐਕੁਏਰੀਅਮ ਦੇ ਵਿੱਚ ਜ਼ਰੂਰ ਫਿੱਟ ਹੋ ਜਾਂਦੀ ਹੈ ਜਿਹੜੇ ਤੁਸੀਂ ਸਿਟੀਜ਼ ਦੇ ਵਿੱਚ ਜਾਂਦੇ ਹੋ, ਜਦੋਂ ਅੰਡਰ ਵਾਟਰ ਐਕਟੀਵਿਟੀਜ਼ ਦੇਖਣ ਜਾਂਦੇ ਹੈਗੇ ਹੋ, ਅਤੇ ਉਹਨਾਂ ਦੇ ਵਿੱਚ ਡੋਲਫਿਨਸ ਦੇ ਸਪੈਸ਼ਲੀ ਸ਼ੋਜ਼ ਵੀ ਔਰਗਨਾਈਜ਼ ਕੀਤੇ ਜਾਂਦੇ ਆ, ਸੋ ਇਸ ਕਰਕੇ ਸਭ ਤੋਂ ਫਰੈਂਡਲੀ ਫਿਸ਼ਿਜ਼ ਦੇ ਵਿੱਚੋਂ ਇੱਕ ਮੰਨ ਲਿਆ ਜਾਂਦਾ। ਅਤੇ ਅੱਜ ਆਪਾਂ ਉਸੇ ਫਰੈਂਡਲੀ ਫਿਸ਼ ਦੇ ਵਿੱਚੋਂ ਉਸ ਸਪੀਸੀਜ਼ ਦੀ ਗੱਲ ਕਰਨੀ ਹੈ, ਡੋਲਫਿਨਸ ਦੇ ਬਾਰੇ ਚੰਗੀ ਤਰ੍ਹਾਂ ਅੱਗੇ ਪਿੱਛੇ ਦੀ ਗੱਲ ਕਰ ਛੱਡਣੀ ਹੈ। ਉਹਦੀ ਵਜ੍ਹਾ ਕੀ ਹੈ ਉਹ ਵੀ ਅੱਗੇ ਚੱਲ ਕੇ ਤੁਹਾਨੂੰ ਸ਼ੋਅ ਦੇ ਵਿੱਚ ਪਤਾ ਲੱਗ ਜਾਏਗੀ, ਪਰ ਸੰਦੀਪ ਜੀ ਕੀ ਸ਼ੈ ਡੋਲਫਿਨ?
1: ਹਾਂਜੀ ਬਲਜੀਤ ਜੀ, ਇੱਦਾਂ ਡੋਲਫਿਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੇ ਦਿਮਾਗ 'ਚ ਜਿਹੜੀ ਬਾਕੀ ਵੀ ਸ਼ਾਰਕਸ ਹੈਗੀਆਂ ਜਾਂ ਵੇਲਸ ਵਗੈਰਾ ਸਾਰੀਆਂ ਆ ਜਾਂਦੀਆਂ, ਹੈ ਨਾ, ਤਾਂ ਮੋਸਟਲੀ ਸਾਨੂੰ ਇੱਦਾਂ ਲੱਗਦਾ ਕਿ ਕਿਉਂਕਿ ਉਹ ਪਾਣੀ 'ਚ ਰਹਿੰਦੇ, ਓਸ਼ੀਅਨ 'ਚ ਰਹਿੰਦੇ ਆ, ਤਾਂ ਅਸੀਂ ਇਹਨਾਂ ਨੂੰ ਮੋਸਟਲੀ ਫਿਸ਼ ਮੰਨ ਲੈਂਦੇ ਹਾਂ ਡੋਲਫਿਨਸ ਨੂੰ, ਬਟ ਡੋਲਫਿਨਸ ਫਿਸ਼ ਨਹੀਂ ਹੁੰਦੇ, ਡੋਲਫਿਨਸ ਫਿਸ਼ ਨਾਲ ਜ਼ਿਆਦਾ ਰਿਲੇਟਡ ਹੁੰਦੇ ਆ ਹਿਊਮਨ ਦੇ ਨਾਲ, ਤੁਸੀਂ ਕਹਿ ਸਕਦੇ, ਮਤਲਬ ਮੈਨਿਮਲਸ ਜਦੋਂ ਆਪਾਂ ਪੋਡਕਾਸਟ ਕੀਤੇ ਸੀ ਨਾ ਲਾਈਫ ਵਾਲੇ ਓਰੀਜਨ ਆਫ ਲਾਈਫ, ਤੇ ਉਹ 'ਚ ਆਪਾਂ ਡਿਫਰੈਂਟ ਡਿਫਰੈਂਟ ਕੈਟੇਗਰੀਜ਼ ਦੀ ਗੱਲ ਕੀਤੀ ਸੀ, ਜਿਵੇਂ ਸੱਪ ਵਗੈਰਾ ਹੁੰਦੇ ਆ, ਰੈਪਟਾਈਲਸ ਹੁੰਦੇ ਆ, ਕੁਛ ਐਨੀਮਲਸ ਏਦਾਂ ਦੇ ਹੁੰਦੇ ਜਿਹੜੇ ਪਾਣੀ 'ਚ ਵੀ ਰਹਿ ਲੈਂਦੇ ਆ, ਲੈਂਡ 'ਚ ਵੀ ਰਹਿ ਲੈਂਦੇ ਆ, ਹਨਾ, ਐਮਫੀਬੀਅਨਸ ਜਿਵੇਂ ਫਰੋਗਸ ਹੋ ਗਏ, ਜਾਂ ਹਿਊਮਨਸ ਹੋ ਗਏ ਜਿਹੜੇ ਅਸੀਂ ਲੈਂਡ ਤੇ ਹੀ ਨਹੀਂ ਰਹਿੰਦੇ, ਅਸੀਂ ਮੈਮਲਸ ਦੇ ਵਿੱਚ ਆਉਂਦੇ ਹਾਂ। ਮੈਮਲਸ ਉਹ ਵਾਲੇ ਜਿਹੜੀ ਐਨੀਮਲਸ ਹੁੰਦੇ ਆ ਜਿਹੜੇ ਬੱਚਿਆਂ ਨੂੰ ਜਨਮ ਦਿੰਦੇ ਆ, ਐਗਸ ਨੂੰ, ਮਤਲਬ ਐਗਸ ਪ੍ਰੋਡਿਊਸ ਕਰਨ ਦੀ ਬਜਾਏ ਬੱਚਿਆਂ ਨੂੰ ਜਨਮ ਦਿੰਦੇ ਆ, ਹਨਾ, ਤੇ ਬਾਰਨ ਬਲੱਡਡ ਹੁੰਦੇ ਆ ਮੋਸਟਲੀ। ਸੋ ਅਗਰ ਅਸੀਂ ਡੋਲਫਿਨ ਦੀ ਗੱਲ ਕਰੀਏ ਤਾਂ ਡੋਲਫਿਨ ਫਿਸ਼ ਨਾਲੋਂ ਜ਼ਿਆਦਾ ਰਿਲੇਟਡ ਡੋਲਫਿਨ ਜਿਹੜੇ ਆ ਹਿਊਮਨਸ ਨਾਲ ਜਾਂ ਬਾਕੀ ਮੈਮਲਸ ਜਿਵੇਂ ਲਾਇਨਸ ਹੋ ਗਏ, ਐਲੀਫੈਂਟਸ ਹੋ ਗਏ, ਇਹਨਾਂ ਦੇ ਨਾਲ ਜ਼ਿਆਦਾ, ਕਿਉਂਕਿ ਇਹ ਮੈਮਲਸ ਹੁੰਦੇ ਆ, ਇਹ ਫਿਸ਼ ਨਹੀਂ ਹੁੰਦੀ। ਬਟ ਮੋਸਟਲੀ ਉਹੀ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਕਿਉਂਕਿ ਪਾਣੀ 'ਚ ਰਹਿੰਦੀ ਆ ਤਾਂ ਸਾਡੇ ਦਿਮਾਗ 'ਚ ਇਹੀ ਆਉਂਦਾ ਕਿ ਫਿਸ਼ ਹੁੰਦੀ ਹੈ ਨਾ। ਹੁਣ ਜੇ ਅਸੀਂ ਸ਼ਾਰਕਸ ਦੀ ਗੱਲ ਕਰਦੇ ਹਾਂ, ਸ਼ਾਰਕਸ ਜਿਹੜੀਆਂ ਉਹ ਫਿਸ਼ ਹੁੰਦੀਆਂ, ਬਟ ਡੋਲਫਿਨ ਦੇ ਵੇਲਸ ਜਿਹੜੀਆਂ ਉਹ ਫਿਸ਼ ਨਹੀਂ ਹੁੰਦੀਆਂ, ਉਹ ਮੈਮਲਸ ਹੁੰਦੀਆਂ। ਤੇ ਇਹ ਜਿਹੜੀ ਸਭ ਤੋਂ ਜਿਹੜਾ ਯੂਨੀਵਰਸਲੀ ਜਿਹੜਾ ਆਪਾਂ ਨੂੰ ਮਤਲਬ ਮੋਸਟ ਆਫ ਦ ਲੋਕ ਇਹ ਮੰਨਦੇ ਆ। ਸੋ ਪਹਿਲਾਂ ਤਾਂ ਇਹ ਗੱਲ ਹੈ ਕਿ ਫਿਸ਼ ਨਹੀਂ ਹੁੰਦੀ, ਮੈਮਲਸ ਹੁੰਦੀਆਂ। ਤੇ ਬਹੁਤ ਸਾਰੀਆਂ ਸਪੀਸੀਜ਼ ਹੈਗੀਆਂ, ਜਿਵੇਂ ਅਰਾਊਂਡ 36 ਸਪੀਸੀਜ਼ ਜਿਹੜੀਆਂ ਮਿਲਦੀਆਂ ਹੈਗੀਆਂ, ਔਰ ਸਾਨੂੰ ਓਸ਼ਨ 'ਚ ਵੀ ਮਿਲ ਜਾਂਦੀਆਂ ਔਰ ਫਰੈਸ਼ ਵਾਟਰ 'ਚ ਵੀ ਮਿਲ ਜਾਂਦੀਆਂ, ਮਤਲਬ ਰਿਵਰਸ 'ਚ ਵੀ ਮਿਲ ਜਾਂਦੀਆਂ। ਜਦੋਂ ਆਪਾਂ ਪੋਡਕਾਸਟ ਕੀਤਾ ਸੀ, ਇੱਕ ਐਮਾਜ਼ੋਨ ਫੋਰੈਸਟ ਤੇ ਪੋਡਕਾਸਟ ਕੀਤਾ ਸੀ, ਤਾਂ ਉਹਦੇ 'ਚ ਅਸੀਂ ਗੱਲ ਕੀਤੀ ਸੀ ਕਿ ਡੋਲਫਿਨ ਰਿਵਰ, ਉੱਥੇ ਜਿਹੜੀ ਡੋਲਫਿਨ ਮਿਲਦੀ ਆ, ਪਿੰਕ ਡੋਲਫਿਨ, ਉਹ ਉੱਥੇ ਜਿਹੜੀ ਉੱਥੇ ਦੇ ਫਰੈਸ਼ ਵਾਟਰ ਰਿਵਰਸ ਦੇ ਵਿੱਚ ਮਿਲਦੀ ਆ, ਜਾਂ ਇੰਡੀਆ ਦੇ ਵਿੱਚ ਜਿਹੜੀ ਗੰਗਾ ਰਿਵਰ ਹੈਗੀ ਆ, ਉੱਥੇ ਗੰਗਾ ਡੋਲਫਿਨ ਹੀ ਉਹਦਾ ਨਾਮ ਆ, ਉਹ ਮਿਲਦੀ ਆ, ਹਨਾ, ਉੱਥੇ। ਸੋ ਇਹ ਤੁਹਾਨੂੰ ਸਿਰਫ ਸਮੁੰਦਰ 'ਚ ਹੀ ਨਹੀਂ ਮਿਲਦੀਆਂ ਹੈਗੀਆਂ, ਓਸ਼ੀਅਨਿਕ ਜਿਹੜੀ ਰਿਵਰ ਵਗੈਰਾ ਜਿਹੜੇ ਫਰੈਸ਼ ਵਾਟਰ ਦੇ ਸੋਰਸ ਹੈਗੇ ਆ। ਫਰੈਸ਼ ਵਾਟਰ ਅਸੀਂ ਉਹਨੂੰ ਕਹਿ ਦਿੰਦੇ ਹਾਂ ਜਿਹਨੂੰ ਅਸੀਂ ਆਪਣੇ ਲਈ ਯੂਜ ਕਰ ਸਕਦੇ ਹਾਂ, ਮਤਲਬ ਘਰ ਦੀਆਂ ਐਕਟੀਵਿਟੀਜ਼ ਲਈ ਜਾਂ ਪੀਣ ਦੇ ਲਈ, ਹਨਾ, ਉਹਨਾਂ ਚੀਜ਼ਾਂ ਲਈ ਅਸੀਂ ਉਸ ਪਾਣੀ ਨੂੰ ਯੂਜ਼ ਕਰ ਸਕਦੇ ਹਾਂ, ਬਟ ਓਸ਼ੀਅਨਿਕ ਵਾਟਰ ਨੂੰ ਅਸੀਂ ਯੂਜ਼ ਨਹੀਂ ਕਰ ਸਕਦੇ। ਪਰ ਇਹ ਜ਼ਰੂਰ ਹੈ ਕਿ ਮੋਸਟਲੀ ਜਿਹੜੀਆਂ ਸਪੀਸੀਜ਼, ਜ਼ਿਆਦਾਤਰ ਜਿੰਨੀਆਂ, ਮਤਲਬ ਡੋਲਫਿਨਸ ਤਾਂ ਇੱਕ ਗਰੁੱਪ ਆਫ ਐਨੀਮਲਸ ਆ, ਬਟ ਇਹਦੀਆਂ ਅੱਗੇ ਬਹੁਤ ਸਾਰੀਆਂ ਅਲੱਗ ਅਲੱਗ ਸਪੀਸੀਜ਼ ਹੈਗੀਆਂ, ਹਨਾ, ਜਿਵੇਂ ਅਸੀਂ ਕੈਟ ਫੈਮਿਲੀ ਦੀ ਗੱਲ ਕਰਦੇ ਨੇ, ਕੈਟਸ ਦੇ ਵਿੱਚ ਲਾਇਨਸ ਵੀ ਆ ਜਾਂਦੇ ਆ, ਦੂਜੀਆਂ ਕੈਟਸ ਵੀ ਆ ਜਾਂਦੀਆਂ, ਵਾਈਲਡ ਕੈਟਸ ਆ ਜਾਂਦੀਆਂ ਸਾਰੀ, ਹਨਾ, ਹਾਂਜੀ, ਜੈਗੁਆਰਸ, ਇੱਦਾਂ ਦੇ ਡੋਲਫਿਨ ਜਿਹੜਾ ਇੱਕ ਗਰੁੱਪ ਹੈਗਾ, ਇਹਦੇ ਵਿੱਚ ਹੋਰ ਅਲੱਗ ਤਰ੍ਹਾਂ ਦੀਆਂ ਸਪੀਸੀਜ਼ ਆ, ਜਿਹਦੇ ਵਿੱਚ 36 ਸਪੀਸੀਜ਼ ਐਵੇਂ ਦੀਆਂ ਜਿਹੜੀਆਂ ਸਾਨੂੰ ਸਮੁੰਦਰ ਦੇ ਵਿੱਚ ਮਿਲਦੀਆਂ, ਔਰ ਕੁਛ ਕੁ ਸਪੀਸੀਜ਼ ਜਿਹੜੀਆਂ ਸਾਨੂੰ ਰਿਵਰਸ ਦੇ ਵਿੱਚ ਮਿਲਦੀਆਂ ਹੈਗੀਆਂ, ਹਨਾ। ਤੇ ਦੂਜੇ ਦੀ ਇੱਕ ਹੋਰ ਇੰਪੋਰਟੈਂਟ ਚੀਜ਼ ਕਿ ਕਿਉਂ ਅਸੀਂ ਇਹਨੂੰ ਫਿਸ਼ ਨਹੀਂ ਮੰਨਦੇ, ਉਹ ਇਹਦਾ ਰੀਜ਼ਨ ਇਹ ਵੀ ਹੈ ਕਿਉਂਕਿ ਇਹਨਾਂ ਦੇ ਵਿੱਚ ਜਿਹੜੇ ਆ ਸਾਹ ਲੈਣ ਦੇ ਲਈ ਹਿਊਮਨਸ ਦੇ ਵਾਂਗੂ ਲੰਗਸ ਹੁੰਦੇ ਆ, ਨਾ ਕਿ ਗਿਲਸ ਹੁੰਦੇ ਆ। ਗਿਲਸ ਜਿਹੜੀਆਂ ਫਿਸ਼ਿਸ ਦੇ ਵਿੱਚ ਹੁੰਦੇ, ਜਿਹੜੇ ਉਹਨਾਂ ਨੂੰ ਹੈਲਪ ਕਰਦੀਆਂ ਕਿ ਉਹ ਪਾਣੀ ਦੇ ਵਿੱਚ ਹੀ ਰਹਿ ਸਕਦੀਆਂ ਤੇ ਨਾਲ ਨਾਲ ਸਾਹ ਵੀ ਲੈ ਸਕਦੀਆਂ, ਹਨਾ। ਬਟ ਜਿਹੜੀ ਗਿਲਸ ਹੁੰਦੀ, ਜਿਹੜੀਆਂ ਡੋਲਫਿਨਸ ਹੁੰਦੀਆਂ ਔਰ ਵੇਲਸ ਹੁੰਦੀਆਂ, ਇਹਨਾਂ ਨੂੰ ਹਿਊਮਨਸ ਵਾਂਗੂ ਅਸੀਂ ਇਹ ਜਿਹੜੀਆਂ ਇਹਨਾਂ ਦੇ ਗਿਲਸ ਨਹੀਂ ਹੁੰਦੇ, ਲੰਗਸ ਹੁੰਦੇ, ਤੇ ਇਹਨਾਂ ਨੂੰ ਇਸੇ ਲਈ ਬਾਹਰ ਆਉਣਾ ਪੈਂਦਾ, ਬਾਰ ਬਾਰ ਜਿਹੜਾ ਪਾਣੀ ਦੇ ਵਿੱਚ ਇਹ ਬਾਹਰ ਆਉਂਦੀਆਂ ਸਾਹ ਲੈਣ ਦੇ ਲਈ, ਹਨਾ, ਕਿਉਂਕਿ ਇਹ ਯੂਜ਼ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਦੇ ਗਿਲਸ ਹੁੰਦੇ ਨਹੀਂ ਆ, ਤੇ ਉਹ ਅਡੈਪਟ ਨਹੀਂ ਹੋਈਆਂ ਹੁੰਦੀਆਂ। ਔਰ ਜਦ ਅਸੀਂ ਐਵੋਲਿਊਸ਼ਨ ਦੀ ਵੀ ਗੱਲ ਕਰਦੇ ਹਾਂ, ਜਿੱਦਾਂ ਸਾਨੂੰ ਪਤਾ ਹੈ ਕਿ ਕੁਛ ਜਿਹੜੇ ਮੋਸਟਲੀ ਐਨੀਮਲ ਜਿਹੜੇ ਆ ਉਹ ਪਾਣੀ ਦੇ ਵਿੱਚ ਪਹਿਲਾਂ ਲਾਈਫ ਜਿਹੜੀ ਸ਼ੁਰੂ ਹੋਈ ਸੀ, ਉਸ ਤੋਂ ਬਾਅਦ ਅਰਥ ਦੇ ਉੱਤੇ ਆਈ, ਤਾਂ ਉਸ ਤੋਂ ਬਾਅਦ ਕੁਛ ਜਿਹੜੇ ਆ, ਅੱਜ ਤੋਂ 50 million ਸਾਲ ਪਹਿਲਾਂ ਜਿਹੜੇ ਕੁਛ ਜਿਹੜੇ ਐਨੀਮਲਸ ਅਰਥ ਦੇ ਉੱਤੇ ਆ ਗਏ ਸੀ, ਉਹ ਅਰਥ ਦੇ ਉੱਤੇ ਸਰਵਾਈਵ ਨਹੀਂ ਕਰ ਪਾਏ, ਉਹ ਵਾਪਸ ਪਾਣੀ ਦੇ ਵਿੱਚ ਚਲੇ ਗਏ, ਹਨਾ। ਤੇ ਉਹਨਾਂ ਦੇ ਵਿੱਚੋਂ ਹੀ ਇੱਕ ਜਿਹੜੀਆਂ ਡੋਲਫਿਨਸ ਹੈਗੀਆਂ ਜਿਹੜੀਆਂ ਵਾਪਸ ਪਾਣੀ ਦੇ ਵਿੱਚ ਚਲੇ ਗਈਆਂ, ਤੇ ਉਹਨਾਂ ਚ ਹੁਣ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਮਿਲੀਆਂ, ਕਿਉਂਕਿ ਜਿਹੜਾ ਇਹਨਾਂ ਦੇ ਨੋਜ਼ ਦੇ, ਮਤਲਬ ਹੈਡ ਦੇ ਉੱਤੇ ਇੱਕ ਹੋਲ ਜਿਹਾ ਹੁੰਦਾ, ਜਿਹੜਾ ਨੋਜ਼ ਨੋਸਟ੍ਰਿਲ ਹੁੰਦੀ ਆ, ਜਿਹੜਾ ਇਹਨਾਂ ਨੂੰ ਸਾਹ ਲੈਣ ਚ ਹੈਲਪ ਕਰਦੀ ਆ, ਉਹ ਜਿਹੜੀਆਂ ਇਹਨਾਂ ਦੀ ਜਦੋਂ ਇਹ ਵਾਪਸ ਪਾਣੀ ਚ ਗਏ ਉਦੋਂ ਡਿਵੈਲਪ ਹੋਈਆਂ। ਉਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਲੈਂਬਸ ਜਿਹੜੇ ਹੁੰਦੇ ਆ, ਮਤਲਬ ਲੱਤਾਂ ਬਾਹਾਂ ਹੁੰਦੀਆਂ, ਐਨੀਮਲਸ ਜਿਹੜੇ ਲੈਂਡ ਦੇ ਉੱਤੇ ਰਹਿੰਦੇ ਆ, ਉਹ ਇਹਨਾਂ ਦੀਆਂ ਫਿਨਸ ਦੇ ਵਿੱਚ ਕਨਵਰਟ ਹੋਈਆਂ, ਜਿਹੜੀਆਂ ਇਹਨਾਂ ਨੂੰ ਪਾਣੀ ਦੇ ਵਿੱਚ ਹੈਲਪ ਕਰਨ ਲੱਗੀਆਂ। ਸੋ ਇਹਦੀ ਐਵੋਲਿਊਸ਼ਨ ਇਹਦਾ ਜਿਹੜਾ ਐਵੇਂ ਹੋਇਆ, 50 ਮਤਲਬ ਕਾਫੀ ਸਾਲਾਂ ਤੋਂ ਜਿਹੜੀਆਂ ਡੋਲਫਿਨਸ ਹੈਗੀਆਂ ਨਾ, ਤੇ ਕਿਉਂਕਿ ਇਹਦੀ ਗਿਲਸ ਨਹੀਂ ਹੁੰਦੇ, ਇੱਕ ਇਹਦਾ ਇੱਕ ਇੰਪੋਰਟੈਂਟ ਫੀਚਰ ਹੋ ਗਿਆ। ਉਸ ਤੋਂ ਇਲਾਵਾ ਜਿਹੜੇ ਵਾਰਮ ਬਲੱਡਡ ਐਨੀਮਲਸ ਹੁੰਦੇ, ਸੋ ਐਨੀਮਲਸ ਨੂੰ ਅਸੀਂ ਦੋ ਤਰ੍ਹਾਂ ਡਿਵਾਈਡ ਮੋਸਟਲੀ ਕਰ ਦਿੰਦੇ, ਇੱਕ ਵਾਰਮ ਬਲੱਡਡ ਅਸੀਂ ਕਹਿੰਦੇ, ਕੋਲਡ ਬਲੱਡਡ ਕਹਿ ਦਿੰਦੇ ਹਾਂ। ਵਾਰਮ ਬਲੱਡਡ ਉਹ ਐਨੀਮਲਸ ਹੁੰਦੇ ਆ ਜਿਹਨਾਂ ਦਾ ਟੈਂਪਰੇਚਰ, ਬਾਡੀ ਟੈਂਪਰੇਚਰ ਸੇਮ ਰਹਿੰਦਾ, ਜਿਵੇਂ ਸਾਡਾ ਹਿਊਮਨਸ ਦਾ ਸੇਮ ਰਹਿੰਦਾ, ਸਾਡਾ ਬਾਡੀ ਟੈਂਪਰੇਚਰ ਐਨਵਾਇਰਮੈਂਟ ਦੇ ਅਕੋਰਡਿੰਗ ਚੇਂਜ ਨਹੀਂ ਹੁੰਦਾ, ਹਨਾ। ਬਟ ਕੁਛ ਐਨੀਮਲਸ ਇੱਦਾਂ ਹੁੰਦੇ ਜਿਹਨਾਂ ਦਾ ਐਨਵਾਇਰਮੈਂਟ ਦੇ ਅਕੋਰਡਿੰਗ ਟੈਂਪਰੇਚਰ ਚੇਂਜ ਹੋ ਜਾਂਦਾ, ਜਿਹਨਾਂ ਨੂੰ ਅਸੀਂ ਕੋਲਡ ਬਲੱਡਡ ਕਹਿ ਦਿੰਦੇ ਹਾਂ। ਜਿਹੜੇ ਜਿਹੜਾ ਠੰਡ ਦਾ ਜਦੋਂ ਸੀਜ਼ਨ ਆ ਜਾਂਦਾ, ਤਾਂ ਉਹ ਇੱਕ ਤਰ੍ਹਾਂ ਹਾਈਬਰਨੇਸ਼ਨ ਸਲੀਪ ਦੇ ਵਿੱਚ ਤੁਸੀਂ ਕਹਿ ਸਕਦੇ ਚਲੇ ਜਾਂਦੇ, ਜਿਵੇਂ ਸਨੇਕਸ ਵਗੈਰਾ ਹੋ ਗਏ, ਇਹਨਾਂ ਦੇ ਬਾਡੀ ਟੈਂਪਰੇਚਰ ਚੇਂਜ ਹੋ ਜਾਂਦਾ ਇਨਵਾਇਰਮੈਂਟ ਦੇ ਅਕੋਰਡਿੰਗ। ਬਟ ਜਿਹੜਾ ਹਿਊਮਨਸ ਦਾ, ਜੋ ਹੋਰ ਮੈਮਲਸ ਹੈਗੇ ਆ ਵਾਰਮ ਬਲੱਡਡ, ਉਹਨਾਂ ਦਾ ਬਾਡੀ ਟੈਂਪਰੇਚਰ ਸੇਮ ਹੀ ਰਹੇਗਾ, ਚਾਹੇ ਇਨਵਾਇਰਮੈਂਟ ਦਾ ਟੈਂਪਰੇਚਰ ਘਟੇ, ਮਤਲਬ ਗਰਮੀ ਹੋ ਜਾਏ ਜਾਂ ਸਰਦੀ ਹੋ ਜਾਏ, ਬਾਡੀ ਟੈਂਪਰੇਚਰ ਉਹਨਾਂ ਦਾ ਸੇਮ ਰਹੇਗਾ। ਤੇ ਵੇਲਸ ਦਾ ਵੀ, ਡੋਲਫਿਨਸ ਦਾ ਵੀ ਸੇਮ ਹੀ ਸਿਸਟਮ ਹੈਗਾ ਕਿ ਇਹਨਾਂ ਦਾ ਬਾਡੀ ਟੈਂਪਰੇਚਰ ਵੀ ਸੇਮ ਹੀ ਰਹਿੰਦਾ ਹੈ ਹਿਊਮਨਸ ਦੇ ਵਾਂਗੂ, ਸੇ ਵਾਰਮ ਬਲੱਡਡ ਜਿਹੜੇ ਐਨੀਮਲਸ ਹੁੰਦੇ ਆ।
0: ਰਾਈਟ। ਤੇ ਇਹ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇਹ ਫਿਸ਼ ਨਹੀਂ ਹੁੰਦੀਆਂ ਹੈਗੀਆਂ, ਤੇ ਉਹਦੀਆਂ ਚਲੋ ਠੀਕ ਹੈ ਅਲੱਗ ਅਲੱਗ ਕੈਟਾਗਰੀਆਂ ਦੱਸੀਆਂ, ਇਹਦੇ ਬਾਰੇ ਥੋੜ੍ਹਾ ਜਿਹਾ ਆਪਾਂ ਡਿਟੇਲ ਦੇ ਵਿੱਚ ਗੱਲ ਕਰ ਸਕਦੇ ਹਾਂ ਵੀ ਜਿਹੜੀਆਂ ਫਿਸ਼ ਹੈਗੀਆਂ ਨੇ ਉਹ ਕਿਸ ਤਰੀਕੇ ਦੇ ਨਾਲ ਡੋਲਫਿਨਸ ਦੇ ਨਾਲ ਰਹਿ ਪਾਉਂਦੀਆਂ ਨੇ, ਔਰ ਡੋਲਫਿਨਸ ਆਖਿਰਕਾਰ, ਸੁਣਿਆ ਇਹ ਹੈ ਕਿ ਜਿੱਦਾਂ ਸਮੁੰਦਰ ਹੁੰਦਾ ਉਹ ਖਾਰਾ ਪਾਣੀ ਹੁੰਦਾ, ਅਤੇ ਕੁਛ ਜਿਹੜੇ ਮੈਮਲਸ ਹੈਗੇ ਨੇ ਉਹ ਸਿਰਫ ਖਾਰੇ ਪਾਣੀ 'ਚ ਹੀ ਸਰਵਾਈਵ ਕਰਦੇ ਨੇ, ਪਰ ਡੋਲਫਿਨਸ ਨੂੰ ਆਪਾਂ ਜਿਹੜਾ ਜ਼ੂਜ਼ ਦੇ ਵਿੱਚ ਵੀ ਦੇਖਿਆ ਜਾਂ ਜਿਵੇਂ ਅੰਡਰ ਸੀ ਜਿਹੜੇ ਉਹ ਹੁੰਦੇ ਨੇ, ਹੈ ਨਾ, ਐਂਟਰਟੇਨਮੈਂਟ ਪਾਰਕ, ਉੱਥੇ ਵੀ ਦੇਖਿਆ, ਦੈਟ ਮੀਨਸ ਕਿ ਉਹ ਖਾਰੇ ਪਾਣੀ ਤੋਂ ਬਗੈਰ ਵੀ ਸਰਵਾਈਵ ਕਰ ਸਕਦੀਆਂ। ਸੋ ਕਿਵੇਂ ਉਹ ਦੂਸਰੀਆਂ ਫਿਸ਼ਿਜ਼ ਦੇ ਨਾਲ ਰਹਿੰਦੀਆਂ ਨੇ, ਕਿੰਨੀਆਂ ਕੁ ਉਹ ਕੋਰਡੀਅਲ ਹੁੰਦੀਆਂ ਨੇ, ਉਹਦੇ ਬਾਰੇ ਕੁਛ ਦੱਸ ਸਕਦੇ ਨੇ?
1: ਹਾਂਜੀ, ਫਿਸ਼ਿਜ਼ ਦੇ, ਕਿਉਂਕਿ ਫਿਸ਼ਿਜ਼ ਤੇ ਮੋਸਟਲੀ ਇਹ ਫੀਡ ਕਰਦੀਆਂ, ਔਰ ਜਿੱਦਾਂ ਮੈਂ ਪਹਿਲੇ ਕਿਹਾ ਕਿ ਸਾਨੂੰ ਓਸ਼ੀਅਨ ਦੇ ਵਿੱਚ ਵੀ ਮਿਲਦੀਆਂ ਤੇ ਫਰੈਸ਼ ਵਾਟਰ ਦੇ ਵਿੱਚ ਵੀ ਮਿਲਦੀਆਂ, ਜਿਵੇਂ ਸਾਡੀ ਰਿਵਰਸ ਵਗੈਰਾ ਹੋ ਗਈਆਂ, ਉਹਦੇ ਵਿੱਚ ਐਮਾਜ਼ੋਨ ਰਿਵਰ ਹੋ ਗਈ ਜਾਂ ਸਾਡੀ ਗੰਗਾ ਰਿਵਰ ਹੋ ਗਈ ਜਾਂ ਆਸਟ੍ਰੇਲੀਆ ਦੇ ਵਿੱਚ ਵੀ ਕਾਫੀ ਸਾਰੀ ਰਿਵਰਸ ਦੇ ਵਿੱਚ ਮਿਲਦੀਆਂ, ਹਨਾ। ਤੇ ਇਹਦਾ ਮਤਲਬ ਇਹ ਹੈ ਕਿ ਸਰਵਾਈਵ ਕਰ ਲੈਂਦੀ, ਇਹਨੂੰ ਸਿਰਫ ਖਾਣੇ ਖਾਰੇ ਪਾਣੀ ਦੀ ਲੋੜ ਨਹੀਂ ਹੁੰਦੀ ਹੈਗੀ ਕੁਛ ਸਪੀਸੀਜ਼, ਔਰ ਡਿਪੈਂਡ ਕਰਦਾ ਕਿਹੜੀ ਸਪੀਸੀਜ਼ ਆ, ਹਨਾ, ਕਿਉਂਕਿ ਖਾਰੇ ਪਾਣੀ ਵਾਲੀ ਓਬਵੀਅਸਲੀ ਫਰੈਸ਼ ਵਾਟਰ ਚ ਨਹੀਂ ਰਹਿ ਸਕਦੀ ਜੇ ਉਹ ਉਦਾਂ ਦੇ ਇਨਵਾਇਰਮੈਂਟ ਚ ਹੀ ਸਰਵਾਈਵ ਕਰਦੀ ਹੈਗੀ ਆ। ਤੇ ਫਿਸ਼ ਤੇ ਮੋਸਟਲੀ ਫੀਡ ਕਰਦੀ ਆ, ਤੋ ਇਹਨਾਂ ਨੂੰ ਫਿਸ਼ ਤੋਂ ਕੋਈ ਖਤਰਾ ਨਹੀਂ ਹੁੰਦਾ, ਫਿਸ਼ ਨੂੰ ਇਹਨਾਂ ਤੋਂ ਖਤਰਾ ਹੁੰਦਾ ਕਿਉਂਕਿ ਇਹਨਾਂ ਨੇ ਫੀਡਿੰਗ ਕਰਨੀ ਆ। ਤੇ ਅੱਗੇ ਆਪਾਂ ਪੋਡਕਾਸਟ ਗੱਲ ਕਰਾਂਗੇ ਕਿ ਕਿਵੇਂ ਫੀਡ ਕਾਫੀ ਜਿਹੜੀ, ਕਿਉਂਕਿ ਮੋਸਟ ਫੈਸੀਨੇਟਿੰਗ ਫੈਕਟਰ ਜਿਹੜਾ ਅਸੀਂ ਇਹਦੇ ਬਾਰੇ ਲੈਂਦੇ ਹੋ ਅਸੀਂ ਕਹਿੰਦੇ ਹਾਂ ਕਿ ਫਿਸ਼ ਇਹ ਜਿਹੜੀਆਂ ਡੋਲਫਿਨਸ ਹੁੰਦੀਆਂ ਬਹੁਤ ਇੰਟੈਲੀਜੈਂਟ ਹੁੰਦੀਆਂ ਹਨਾ, ਤੇ ਇੰਟੈਲੀਜੈਂਟ ਮਤਲਬ ਕਿ ਡਿਫਰੈਂਟ ਡਿਫਰੈਂਟ ਵੇਸ ਚ ਹੁੰਦੀਆਂ, ਉਹਦੇ ਵਿੱਚੋਂ ਕੁਛ ਜਿਹੜੇ ਵੇ ਇਹਨਾਂ ਦੇ ਇੱਦਾਂ ਦੇ ਕਿ ਇਹ ਬੜੇ ਮਤਲਬ ਇਹਨਾਂ ਦੇ ਅਨੋਖੇ ਤਰੀਕੇ ਆ ਕਿ ਕਿਵੇਂ ਫਿਸ਼ ਨੂੰ ਕੈਪਚਰ ਕਰਦੀਆਂ ਕਿਵੇਂ ਖਾਂਦੀਆਂ, ਕਾਫੀ ਸਾਰਾ ਮਤਲਬ ਬਿਹੇਵੀਅਰ ਇਹਨਾਂ ਦੇ ਰਿਕਾਰਡ ਹੋਇਆ ਕਿਉਂਕਿ ਬਹੁਤ ਸਾਰੇ ਸਾਇੰਟਿਸਟ ਆਲ ਓਵਰ ਦਾ ਵਰਲਡ ਕੰਮ ਕਰਦੇ ਆ, ਮਰੀਨ ਬਾਇਓਲੋਜਿਸਟ ਜਿਹੜੇ ਜਿਹਨਾਂ ਨੂੰ ਅਸੀਂ ਕਹਿ ਦਿੰਦੇ ਆ ਜਿਹੜੇ ਇਹਨਾਂ ਦੇ ਉੱਤੇ ਕੰਮ ਕਰਦੇ ਆ, ਉਹ ਡਿਫਰੈਂਟ ਡਿਫਰੈਂਟ ਇਕਿਪਮੈਂਟ ਲਾ ਕੇ ਇਹਨਾਂ ਦੀਆਂ ਆਵਾਜ਼ਾਂ ਸੁਣਨ ਦੀ ਕੋਸ਼ਿਸ਼ ਕਰਦੇ ਆ ਹਨਾ, ਤੇ ਸਾਰੀ ਜਿਹੜੀ ਕਾਫੀ ਇੰਟੈਲੀਜੈਂਟ ਹੁੰਦੀ ਆ। ਬਟ ਜਿੱਦਾਂ ਮੈਂ ਪਹਿਲਾਂ ਦੱਸਿਆ ਹੀ ਆ ਕਿ ਇਹਨਾਂ ਦੇ ਕੁਛ ਫੀਚਰ ਕਿ ਇਹਨਾਂ ਦੇ ਬੱਚਿਆਂ ਨੂੰ ਜਨਮ ਦਿੰਦੇ ਆ ਡਾਇਰੈਕਟਲੀ ਹਨਾ, ਐਗਸ ਲੇ ਨਹੀਂ ਕਰਦੇ, ਜਾਂ ਇਹਨਾਂ ਦੇ ਲੰਗਸ ਹੁੰਦੇ ਆ ਨਾ ਕਿ ਗਿਲਸ ਹੁੰਦੇ ਆ, ਇਸ ਲਈ ਔਰ ਇਹ ਵਾਰਮ ਬਲੱਡਡ ਹੁੰਦੇ ਆ, ਇਸ ਲਈ ਇਹਨਾਂ ਨੂੰ ਅਸੀਂ ਮੈਮਲਸ ਗਰੁੱਪ ਚ ਰੱਖ ਦਿੰਦੇ ਆ, ਨਾ ਕਿ ਅਸੀਂ ਫਿਸ਼ ਦੇ ਗਰੁੱਪ ਦੇ ਵਿੱਚ ਰੱਖਦੇ ਹਾਂ।
0: ਓਕੇ, ਰਾਈਟ ਰਾਈਟ। ਅੱਛਾ, ਇਹਦੇ ਚ ਇੱਕ ਗੱਲ ਬੜੀ ਸੋਹਣੀ ਹੈਗੀ, ਮੈਂ ਮਤਲਬ ਜਦੋਂ ਅਮੇਜ਼ ਹੁੰਦਾ ਸੀਗਾ ਡੋਲਫਿਨ ਬਾਰੇ ਜਾਣ ਕੇ ਕਿ ਬੁਲਬਲੇ ਬਣਾ ਲੈਂਦੀਆਂ ਨੇ, ਬੜੀਆਂ ਸਾਰੀਆਂ ਇਹਨਾਂ ਦੀਆਂ ਚੀਜ਼ਾਂ ਹੈਗੀਆਂ ਨੇ ਪਾਣੀ ਦੇ ਵਿੱਚ ਜਿੱਦਾਂ ਦੀਆਂ ਹਰਕਤਾਂ ਕਰਦੀਆਂ ਨੇ ਡੋਲਫਿਨਸ, ਉਹ ਸਾਨੂੰ ਅਟਰੈਕਟ ਕਰਦੀਆਂ ਹੈਗੀਆਂ ਨੇ। ਔਰ ਜਿੱਦਾਂ ਅਸੀਂ ਸਰਕਸ ਦੇ ਵਿੱਚ ਦੇਖੇ ਨੇ ਕਿ ਕੁਛ ਜਾਨਵਰਸ ਨੂੰ ਟ੍ਰੇਨ ਕਰੋ ਅਤੇ ਫਿਰ ਉਹ ਕੰਮ ਕਰਦੇ ਨੇ ਉਸ ਤਰੀਕੇ ਦੇ ਨਾਲ, ਪਰ ਡੋਲਫਿਨਸ ਵਾਕਈ ਜਿਸ ਤਰੀਕੇ ਦੇ ਨਾਲ ਜਿੱਦਾਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਔਰ ਬਹੁਤ ਥੋੜ੍ਹੇ ਟਾਈਮ ਦੇ ਵਿੱਚ ਮੈਂ ਸੁਣਿਆ ਸੀ ਕਿਸੇ ਇੰਟਰਵਿਊ, ਪਤਾ ਨਹੀਂ ਨੈਸ਼ਨਲ ਜੋਗ੍ਰਾਫਿਕ 'ਤੇ, ਕਿ ਬੜੀ ਛੇਤੀ ਤਿਆਰ ਹੋ ਜਾਂਦੀਆਂ ਹੈਗੀਆਂ ਨੇ। ਅਤੇ ਜਦੋਂ ਆਪਾਂ ਅਕਸਰ ਇਹ ਗੱਲ ਕਰਦੇ ਹੁੰਦੇ ਨਾ ਕਿ ਮੈਮਲਸ ਅਤੇ ਐਨੀਮਲਸ ਦੇ ਵਿੱਚ ਜੇ ਸਭ ਤੋਂ ਬੈਸਟ ਮੈਮਰੀ ਹੈਗੀ ਹੈ ਤਾਂ ਉਹ ਐਲੀਫੈਂਟ ਜਾਂ ਡੋਲਫਿਨਸ ਦੀ ਹੈ, ਕਿ ਡੋਲਫਿਨ ਆਪਣੀ ਗੱਲ ਨੂੰ ਯਾਦ ਰੱਖਦੀਆਂ ਨੇ। ਸੋ ਆਰ ਦੇ ਵਾਕਈ ਵੈਰੀ ਵੈਰੀ ਇੰਟੈਲੀਜੈਂਟ ਡੋਲਫਿਨਸ ਜਿਹੜੀਆਂ ਹੈਗੀਆਂ, ਆਊਟ ਆਫ ਆਲ ਦੀ ਜਿੰਨੇ ਵੀ ਆਪਾਂ ਮਰੀਨ ਲਾਈਫ ਦੇ ਮੈਮਲਸ ਦੀ ਐਨੀਮਲਸ ਦੀ ਗੱਲ ਕਰਦੇ ਹੈਗੇ ਹਾਂ, ਜਿੰਨੇ ਵੀ ਮਰੀਨ ਲਾਈਫ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਨਾਲੋਂ ਸਭ ਤੋਂ ਇੰਟੈਲੀਜੈਂਟ ਇਹੀ ਹੁੰਦੀਆਂ ਨੇ।
1: ਹਾਂਜੀ, ਮੋਸਟਲੀ ਅਸੀਂ ਇਹ ਕਹਿੰਦੇ ਹਾਂ ਕਿ ਹਿਊਮਨਸ, ਸਾਨੂੰ ਇੱਦਾਂ ਲੱਗਦਾ ਕਿਉਂਕਿ ਇਸ ਲਈ ਇਹਨਾਂ 'ਤੇ ਬਹੁਤ ਰਿਸਰਚ ਵੀ ਚੱਲਦੀ ਹੈ ਕਿ ਹਿਊਮਨਸ ਦੇ ਵਾਂਗ ਵੀ ਇੰਟੈਲੀਜੈਂਟ ਹੁੰਦੀ ਆ। ਬਟ ਜਦੋਂ ਅਸੀਂ ਇੰਟੈਲੀਜੈਂਸੀ ਦੀ ਗੱਲ ਕਰਦੇ ਹਾਂ ਤਾਂ ਜ਼ਰੂਰੀ ਨਹੀਂ ਹੈ ਕਿ ਉਹ ਇੰਟੈਲੀਜੈਂਸੀ ਜਿਵੇਂ ਦੀ ਸਾਡੀ ਇੰਟੈਲੀਜੈਂਸ ਆ ਉੱਦਾਂ ਦੀ ਹੋਵੇ, ਹਨਾ, ਕਿ ਅਸੀਂ ਜਿਹੜਾ ਕੋਈ ਇੰਸਟਰੂਮੈਂਟ ਨਵਾਂ ਬਣਾ ਲਈਏ, ਅਸੀਂ ਸਪੇਸ ਕਰਾਫਟ ਬਣਾ ਲਈਏ ਜਾਂ ਟਰੱਕ ਬਣਾ ਲਈਏ ਜਾਂ ਕੋਈ ਵੀ ਮਤਲਬ ਜਿਹੜੀ ਜਿੰਨੀ ਵੀ ਅਸੀਂ ਆ ਸਕਦੇ ਮੋਬਾਈਲ ਫੋਨਸ ਬਣਾ ਦਈਏ ਨਾ, ਤੋ ਇਹਨਾਂ ਦੇ ਕਿਉਂਕਿ ਇਨਵਾਇਰਮੈਂਟ ਦੇ ਵਿੱਚ ਜਿਹੜੇ ਇਨਵਾਇਰਮੈਂਟ ਦੇ ਵਿੱਚ ਰਹਿੰਦੇ ਆ ਉੱਥੇ ਕਿਵੇਂ ਕਮਿਊਨੀਕੇਟ ਕਰਦੇ ਆ ਜਾਂ ਕਿੱਥੇ ਉੱਥੇ ਕਿਵੇਂ ਉੱਥੇ ਸਰਵਾਈਵ ਕਰਦੇ ਆ ਔਰ ਆਪਣੇ ਫੂਡ ਕਿਵੇਂ ਜਿਹੜਾ ਆ ਗੇਨ ਕਰਦੇ ਆ, ਹਨਾ, ਜਾਂ ਇਹਨਾਂ ਦੇ ਜਿਹੜੇ ਕਿਉਂਕਿ ਇਹਨਾਂ ਦੇ ਸਾਡੇ ਵਾਂਗੂ ਹੱਥ ਪੈਰ ਨਹੀਂ ਹੁੰਦੇ, ਹਨਾ, ਤੇ ਇਹਨਾਂ ਦੇ ਜੋ ਬੋਡੀ ਪਾਰਟ ਇਹਨਾਂ ਨੂੰ ਅਵੇਲੇਬਲ ਹੈਗੇ ਆ ਉਹਨਾਂ ਦੇ ਨਾਲ ਕਿਵੇਂ ਕੋਈ ਵੀ ਇੰਡੀਵਿਜੂਅਲ ਕੋਈ ਵੀ ਐਨੀਮਲ ਜਿਹੜਾ ਹੋ ਗਿਆ ਉਹ ਕਿਵੇਂ ਜਿਹੜਾ ਆਪਣੇ ਇਨਵਾਇਰਮੈਂਟ ਵਿੱਚ ਸਰਵਾਈਵ ਕਰਦਾ। ਮੋਸਟਲੀ ਅਸੀਂ ਇੰਟੈਲੀਜੈਂਸ ਇਹਨੂੰ ਲੈਣੇ ਕਿਉਂਕਿ ਟੈਕਨੀਕਲੀ ਦੇਖਿਆ ਜਾਵੇ ਤਾਂ ਅਸੀਂ ਵੀ ਕਿਵੇਂ ਆਪਣੇ ਆਪ ਨੂੰ ਸਰਵਾਈਵ ਕਰਾਉਂਦੇ ਹਾਂ, ਹਨਾ, ਇਹੀ ਸਾਡੀ ਇੰਟੈਲੀਜੈਂਸ ਹੁੰਦੀ ਹੈ। ਉਸ ਤੋਂ ਬਾਅਦ ਜਦੋਂ ਸਾਨੂੰ ਬਾਕੀ ਚੀਜ਼ਾਂ ਨੂੰ ਜਿਹੜਾ ਅਸੀਂ ਬਹੁਤ ਜ਼ਿਆਦਾ ਕਿਉਰੀਓਸਿਟੀ ਹੈਗੀ ਆ ਹਿਊਮਨਸ ਦੇ ਵਿੱਚ, ਇਸ ਲਈ ਅਸੀਂ ਥੋੜੀਆਂ ਹੋਰ ਚੀਜ਼ਾਂ ਦੇ ਵਿੱਚ ਵੀ ਲੱਤ ਪੈਰ ਫਸਾ ਲੈਂਦੇ ਹਾਂ। ਬਟ ਮੋਸਟਲੀ ਜਦੋਂ ਐਨੀਮਲ ਦੀ ਗੱਲ ਕਰਦੇ ਹਾਂ ਤਾਂ ਇੰਟੈਲੀਜੈਂਸ ਦੀ ਅਸੀਂ ਗੱਲ ਇਹੀ ਕਰਦੇ ਹਾਂ ਕਿ ਉਹ ਕਿਵੇਂ ਆਪਣੇ ਆਪ ਨੂੰ ਜਿਹੜਾ ਸਰਵਾਈਵ ਕਰ ਸਕਦਾ ਆ ਕਿਸੇ ਹਾਰਸ਼ ਇਨਵਾਇਰਮੈਂਟ ਦੇ ਵਿੱਚ, ਹਨਾ। ਤੋ ਜਦੋਂ ਅਸੀਂ ਜਨਰਲੀ ਇੰਟੈਲੀਜੈਂਸ ਦੀ ਗੱਲ ਕਰਦੇ ਤੇ ਇੱਕ ਅਸੀਂ ਮਤਲਬ ਕਹਿ ਸਕਦੇ ਤੁਸੀਂ ਇੱਕ ਇਕੁਏਸ਼ਨ ਯੂਜ ਕਰਦੇ ਆ ਜਾਂ ਇੱਕ ਰੇਸ਼ੋ ਹੁੰਦੀ ਆ ਕਿ ਤੁਹਾਡੀ ਬੋਡੀ ਮਾਸ ਜਿਹੜਾ ਹੈਗਾ ਉਹਦੇ ਕੰਪੈਰੇਟਿਵਲੀ ਤੁਹਾਡਾ ਬ੍ਰੇਨ ਦਾ ਜਿਹੜਾ ਮਾਸ ਕਿੰਨਾ ਹੈਗਾ, ਹਨਾ। ਤੇ ਜਦੋਂ ਰੇਸ਼ੋ ਜਿਹੜੀ ਕੱਢੀ ਗਈ ਤਾਂ ਹਿਊਮਨ ਦੀ ਜਿਹੜੀ ਉਹ ਰੇਸ਼ੋ ਹੈਗੀ ਉਹ 7.5 ਮਤਲਬ 7.5 ਰੇਸ਼ੋ ਹੈਗੀ ਆ। ਪਰ ਡੋਲਫਿਨਸ ਦੀ ਅਸੀਂ ਗੱਲ ਕਰਦੇ, ਡੋਲਫਿਨਸ ਦੀ ਵੀ 5.3 ਰੇਸ਼ੋ, ਮਤਲਬ ਸੈਕਿੰਡ ਨੰਬਰ ਤੇ ਡੋਲਫਿਨਸ ਆਉਂਦੀਆਂ, ਫਿਰ ਚਿੰਪੈਂਜ਼ੀਜ਼ ਆਉਂਦੇ ਆ 2.5 ਉਹਨਾਂ ਦੀ ਆ, ਗੋਰਿਲਾ ਆਉਂਦੇ ਆ, ਹਨਾ, ਫਿਰ ਡੋਗਸ ਆਉਂਦੇ ਉਸ ਤੋਂ ਬਾਅਦ। ਤੇ ਇਹਦਾ ਮਤਲਬ ਇਹ ਆ ਕਿ ਇਹਨਾਂ ਚੀਜ਼ਾਂ ਤੋਂ ਸਾਨੂੰ ਥੋੜਾ ਜਿਹਾ ਕਿਉਰੀਓਸਿਟੀ ਹੋਈ ਕਿ ਇਹ ਵੀ ਸਾਡੇ ਵਾਂਗੂ ਹੀ ਜਿਹੜਾ ਕਮਿਊਨੀਕੇਟ ਕਰ ਸਕਦੇ ਜਾਂ ਇੰਟੈਲੀਜੈਂਸ ਕਰ ਸਕਦੇ। ਇਸ ਲਈ ਬਹੁਤ ਸਾਰੇ ਡਿਫਰੈਂਟ ਡਿਫਰੈਂਟ ਜਿਹੜੇ ਆ ਜਿਹੜੇ ਆ ਸਾਇੰਟਿਸਟ ਜਿਹੜੇ ਸੀਗੇ ਉਹਨਾਂ ਨੇ ਜਿਹੜੇ ਆ ਐਕਸਪੈਰੀਮੈਂਟਸ ਕਰਨੇ ਸ਼ੁਰੂ ਕੀਤੇ। ਉਹਨਾਂ ਵਿੱਚ ਇੱਕ ਐਕਸਪੈਰੀਮੈਂਟ ਹੈਗਾ ਮਿਰਰਸ ਟੈਸਟ ਅਸੀਂ ਕਹਿੰਦੇ ਹਾਂ। ਉਹਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਕੋਈ ਵੀ ਐਨੀਮਲ ਜਿਹੜਾ ਹੈ ਉਹ ਮਿਰਰ ਦੇ ਵਿੱਚ ਦੇਖ ਕੇ ਆਪਣੇ ਆਪ ਨੂੰ ਕਿਵੇਂ ਮਤਲਬ ਮਿਰਰ ਦੇ ਵਿੱਚ ਦੇਖ ਕੇ ਉਹਦੀ ਕੀ ਰਿਐਕਸ਼ਨ ਹੁੰਦੀ ਹੈ, ਹਨਾ। ਤੋ ਬਹੁਤ ਸਾਰੇ ਆਲ ਓਵਰ ਦਾ ਵਰਲਡ ਸਾਇੰਟਿਸਟ ਨੇ ਜਿਹੜੇ ਆ ਮਿਰਰਸ ਲਗਾਏ ਡੋਲਫਿਨਸ ਦੇ ਸਾਹਮਣੇ, ਔਰ ਕੁਛ ਡੋਲਫਿਨਸ ਦੀ ਜਿਹੜੀ ਆ ਬੋਡੀ ਦੇ ਉੱਤੇ ਕੋਈ ਮਾਰਕ ਉਹਨਾਂ ਨੇ ਲਗਾ ਦਿੱਤਾ, ਹਨਾ। ਤੇ ਜਦੋਂ ਡੋਲਫਿਨਸ ਉਹਨਾਂ ਮਿਰਰ ਦੇ ਸਾਹਮਣੇ ਗਈਆਂ ਤੇ ਜਿਹਨਾਂ ਡੋਲਫਿਨਸ ਦੇ ਬੋਡੀ ਦੇ ਉੱਤੇ ਮਾਰਕ ਲੱਗਿਆ ਸੀ ਤੇ ਕੁਛ ਉਹਨਾਂ ਸਾਇੰਟਿਸਟ ਨੇ ਦੇਖਿਆ ਕਿ ਉਹ ਵਾਲੀ ਡੋਲਫਿਨਸ ਨੇ ਬਹੁਤ ਜ਼ਿਆਦਾ ਟਾਈਮ ਜਿਹੜਾ ਸਪੈਂਡ ਕੀਤਾ ਮਿਰਰ ਦੇ ਸਾਹਮਣੇ ਔਰ ਆਪਣੀ ਬੋਡੀ ਨੂੰ ਮੂਵ ਕਰ ਕਰਕੇ ਉਹ ਦੇਖ ਰਹੀਆਂ ਸੀ ਕੀ ਆ ਹਨਾ ਮੇਰੇ ਉੱਪਰ ਲੱਗਿਆ ਔਰ ਜਾਂ ਕਿਸੇ ਦੇ ਉੱਪਰ ਤੇ ਜਿਹੜੀਆਂ ਡੋਲਫਿਨਸ ਦੀ ਬੋਡੀ ਤੇ ਕੋਈ ਨਿਸ਼ਾਨ ਨਹੀਂ ਸੀਗਾ ਉਹ ਉਹਨਾਂ ਨੇ ਕੰਪੈਰੇਟਿਵਲੀ ਘੱਟ ਜਿਹੜਾ ਟਾਈਮ ਉੱਥੇ ਜਿਹੜਾ ਸਪੈਂਡ ਕੀਤਾ ਸ਼ੀਸ਼ੇ ਦੇ ਸਾਹਮਣੇ ਸੋ ਇਹਦਾ ਅਸੀਂ ਮੋਸਟਲੀ ਮੰਨਦੇ ਹਾਂ ਕਿ ਇਹਦਾ ਮਤਲਬ ਇਹ ਹੈ ਕਿ ਉਹ ਆਪਣੇ ਆਪ ਨੂੰ ਓਬਜ਼ਰਵ ਕਰ ਰਹੀਆਂ ਬਟ ਜ਼ਰੂਰੀ ਨਹੀਂ ਹੈਗਾ ਕਿ ਸਾਨੂੰ ਇਹ ਨਹੀਂ ਪਤਾ ਕਿ ਉਹਨਾਂ ਨੂੰ ਇਹ ਪਤਾ ਹੈ ਕਿ ਉਹਨਾਂ ਦੀ ਆਪਣੀ ਜਿਹੜੀ ਇਮੇਜ ਹੈਗੀ ਆ ਜਾਂ ਉਹ ਇਹ ਵੀ ਹੋ ਸਕਦਾ ਸੋਚ ਰਹੀ ਹੈ ਕਿ ਮੋਰੇ ਕੋਈ ਹੋਰ ਡੋਲਫਿਨ ਹਨ ਕਿਉਂਕਿ ਡੋਲਫਿਨਸ ਵੀ ਹਿਊਮਨ ਵਾਂਗੂ ਬਹੁਤ ਸੋਸ਼ਲ ਐਨੀਮਲ ਹੈਗਾ ਹਨਾ ਇਹਨਾਂ ਦੀ ਸੋਸ਼ਲ ਬਿਹੇਵੀਅਰ ਜਿਹੜਾ ਜਿਹੜੀ ਕਮਿਊਨੀਕੇਸ਼ਨ ਬਹੁਤ ਸਟਰੋਂਗ ਹੈਗੀ ਆ ਸੋ ਹੋ ਸਕਦਾ ਕਿ ਦੂਜਿਆਂ ਮਤਲਬ ਦੇਖ ਰਹੀ ਹੈ ਕਿ ਦੂਸਰੀ ਡੋਲਫਿਨ ਜਿਹੜੀ ਆ ਉਹ ਮੈਨੂੰ ਕਿਉਂ ਨਹੀਂ ਰਿਸਪੋਂਡ ਕਰ ਰਹੀ ਕਿਉਂਕਿ ਜਦੋਂ ਅਸੀਂ ਡੋਲਫਿਨ ਦੀ ਇੰਟੈਲੀਜੈਂਸ ਦੀ ਗੱਲ ਕਰਦੇ ਜਾਂ ਕਮਿਊਨੀਕੇਸ਼ਨ ਦੀ ਗੱਲ ਕਰਦੇ ਤਾਂ ਬਹੁਤ ਡਿਫਰੈਂਟ ਡਿਫਰੈਂਟ ਵੇਜ਼ ਜਿਹੜੇ ਅਸੀਂ ਯੂਜ਼ ਕਰਦੇ ਆ ਡੋਲਫਿਨ ਕਮਿਊਨੀਕੇਟ ਕਰਨ ਦੇ ਲਈ ਇਹਨਾਂ ਦੀ ਜਿਹੜੀਆਂ ਇੱਕ ਪਰਟੀਕੁਲਰ ਟਾਈਪ ਦੀ ਵਿਸਲ ਹੁੰਦੀ ਆ ਹਰ ਇੱਕ ਪਰਸਨ ਲਈ ਜਿਵੇਂ ਹਿਊਮਨ ਦਾ ਹਰ ਪਰਸਨ ਦਾ ਇੱਕ ਖਾਸ ਨਾਮ ਹੁੰਦਾ ਹਨਾ ਇਵੇਂ ਹਰ ਡੋਲਫਿਨ ਦੀ ਜਿਹੜੀ ਇੱਕ ਆਪਣੀ ਖਾਸ ਤਰ੍ਹਾਂ ਦੀ ਵਿਸਲ ਜਿਹੜੀ ਇਹ ਇਹਨਾਂ ਦੀ ਪ੍ਰੋਡਿਊਸ ਕਰਦੇ ਆ ਨਾਮ ਦੇ ਵਾਂਗੂ ਤੁਸੀਂ ਕਹਿ ਸਕਦੇ ਦੂਜੀ ਡੋਲਫਿਨ ਜਿਹੜੀਆਂ ਯੂਜ਼ ਕਰਦੀਆਂ ਹਨਾ ਤੇ ਉਸ ਤੋਂ ਇਲਾਵਾ ਜੇ ਕੋਈ ਇਹਨਾਂ ਦਾ ਕੋਈ ਇੰਡੀਵਿਜੁਅਲ ਕੋਈ ਇਹਨਾਂ ਦੀ ਮਤਲਬ ਨਾਲ ਰਹਿ ਰਹੀ ਡੋਲਫਿਨ ਆ ਜਿਹਨਾਂ ਦੇ ਬੱਚੇ ਸੀ ਜਾਂ ਕੋਈ ਹੋਰ ਮਦਰ ਸੀ ਹਨਾ ਉਹਨਾਂ ਨੂੰ ਮੰਨ ਲਓ ਇਹ ਕਾਫੀ ਸਾਲਾਂ ਬਾਅਦ ਮਿਲੇ ਆ ਬਟ ਇਹ ਕਾਫੀ ਸਾਲਾਂ ਬਾਅਦ ਵੀ ਉਹਨਾਂ ਦੀ ਜਿਹੜੀ ਆ ਸਾਊਂਡ ਜਿਹੜੀ ਉਹਨਾਂ ਦੀ ਵਿਸਲ ਦੀ ਸਾਊਂਡ ਪਛਾਣ ਲੈਂਦੇ ਆ ਕਿ ਇਹ ਉਹ ਵਾਲਾ ਇੰਡੀਵਿਜੁਅਲ ਆ ਹਨਾ ਜਿਹੜਾ ਸਾਨੂੰ ਇੰਨੇ ਸਾਲਾਂ ਪਹਿਲਾਂ ਮਿਲਿਆ ਸੀ ਸੋ ਇਹ ਅਸੀਂ ਮੰਨਦੇ ਹਾਂ ਕਿ ਇਹਨਾਂ ਨੂੰ ਹੈਲਪ ਕਰਦਾ ਸੋਸਾਇਟੀ ਚ ਜਿਹੜੀ ਆ ਮਤਲਬ ਕਮਿਊਨੀਕੇਸ਼ਨ ਲਈ ਔਰ ਫੀਡਿੰਗ ਦੇ ਲਈ ਹੈਲਪ ਕਰਦਾ ਔਰ ਸੋਸ਼ਲ ਬਿਹੇਵੀਅਰ ਇਨਹਾਂਸ ਕਰਦਾ ਇਹਨਾਂ ਦੀਆਂ ਜਿਹੜੀਆਂ ਡੋਲਫਿਨਸ ਆ ਉਸ ਤੋਂ ਇਲਾਵਾ ਜਿਹੜੀਆਂ ਇਹ ਇੰਨੀਆਂ ਮਤਲਬ ਇੰਟੈਲੀਜੈਂਟ ਅਸੀਂ ਇਹਨਾਂ ਨੂੰ ਮੰਨਦੇ ਹਾਂ ਕਿ ਅਗਰ ਹਿਊਮਨ ਕੋਈ ਜਿਹੜਾ ਪਾਣੀ ਦੇ ਵਿੱਚ ਹੈਗਾ ਔਰ ਉਹਦੇ ਮੰਨ ਲਓ ਜਿਵੇਂ ਕਈਆਂ ਦਾ ਓਪਰੇਸ਼ਨ ਕਰਕੇ ਲੈਗਸ ਚ ਰੋਡ ਵਗੈਰਾ ਪਾ ਦਿੰਦੇ ਆ ਹਨਾ ਤੇ ਇਹ ਆਈਡੈਂਟੀਫਾਈ ਕਰ ਲੈਂਦੇ ਆ ਕਿ ਇਸ ਬੰਦੇ ਦੀ ਬੋਡੀ ਦੇ ਅੰਦਰ ਰੋਡ ਹੈਗੀ ਆ ਜੋ ਕੁਛ ਮੈਟਲ ਦਾ ਹੈਗਾ ਆ ਕਿਉਂਕਿ ਹਿਊਮਨ ਬੋਡੀ ਜਿਹੜੀ ਮੋਸਟਲੀ ਵਾਟਰ ਸਾਨੂੰ ਪਤਾ ਕਿ ਪਾਣੀ ਹੀ ਹੁੰਦਾ ਆ ਤੇ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਮੈਟਲ ਜਿਹੜੀ ਆ ਡੈਂਸ ਓਬਜੈਕਟ ਮਤਲਬ ਇੱਕ ਡਿਫਰੈਂਟ ਚੀਜ਼ ਆ ਪਾਣੀ ਦੇ ਨਾਲੋਂ ਤਾਂ ਇਹ ਫੀਲ ਕਰ ਲੈਂਦੀ ਆ ਕਿ ਇੱਥੇ ਇਹ ਹਿਊਮਨ ਦੇ ਬੋਡੀ ਦੇ ਵਿੱਚ ਕੁਛ ਹੈਗਾ ਰੋਡ ਵਰਗਾ ਹਨਾ ਉਸ ਤੋਂ ਇਲਾਵਾ ਇਹ ਸਾਊਂਡ ਯੂਜ਼ ਕਰਦੀ ਜਿਵੇਂ ਮੰਨ ਲਓ ਇਹ ਰਾਤ ਦੇ ਟਾਈਮ ਤੇ ਫੀਡਿੰਗ ਕਰਦੀ ਆ ਕਿਉਂਕਿ ਸਮੁੰਦਰ ਦੇ ਵਿੱਚ ਵੈਸੇ ਵੀ ਜ਼ਿਆਦਾ ਸਾਨੂੰ ਪਤਾ ਕਿ ਕੁਛ ਮੀਟਰ ਤੋਂ ਥੱਲੇ ਜਿਹੜਾ ਡਾਰਕ ਹੁੰਦਾ ਹਨਾ ਤੇ ਉਸ ਟਾਈਮ ਦੇ ਉੱਤੇ ਸਾਊਂਡ ਨੂੰ ਕਮਿਊਨੀਕੇਟ ਕਰਨ ਦੇ ਲਈ ਯੂਜ਼ ਕਰਦੀ ਹੈ ਕਰਦੀ ਕੀ ਆ ਕਿ ਕੋਈ ਇੱਕ ਡੋਲਫਿਨ ਜਿਹੜੀ ਆ ਕੋਈ ਵੀ ਸਾਊਂਡ ਕ੍ਰੀਏਟ ਕਰਦੀ ਆ ਔਰ ਉਸ ਸਾਊਂਡ ਦੀ ਇੱਕ ਉਹਨੂੰ ਫਿਰ ਉਹ ਸੁਣਦੀ ਆ ਹਨਾ ਔਰ ਉਹਦਾ ਮਤਲਬ ਹੁੰਦਾ ਕਿ ਉਹ ਧਿਆਨ ਲਗਾਉਂਦੀ ਹੈ ਕਿ ਉਹ ਕਿੰਨੀ ਦੂਰ ਉਹ ਸਾਊਂਡ ਗਈ ਔਰ ਕਿਉਂਕਿ ਜਦੋਂ ਪਾਣੀ ਦੇ ਵਿੱਚ ਸਾਊਂਡ ਨੇ ਕਿਸੇ ਚੀਜ਼ ਨੇ ਕੋਈ ਸਾਊਂਡ ਕੱਢਣੀ ਆ ਉਸ ਤੋਂ ਬਾਅਦ ਉਹ ਸਾਊਂਡ ਨੇ ਕਿਸੇ ਓਬਜੈਕਟ ਦੇ ਵਿੱਚ ਜਾ ਕੇ ਲੱਗਣਾ ਜਾਂ ਫਿਸ਼ ਆ ਮੰਨ ਲਓ ਮੋਰੇ ਉਹ ਫਿਸ਼ ਦੇ ਵਿੱਚ ਜਾ ਕੇ ਲੱਗੀ ਉਹ ਜਦੋਂ ਸਾਊਂਡ ਵਾਪਸ ਆਈ ਉਹਦੀ ਐਕੋ ਵਾਪਸ ਆਈ ਤਾਂ ਇਹ ਮਤਲਬ ਆਈਡੈਂਟੀਫਾਈ ਕਰ ਲੈਂਦੀ ਆ ਕਿ ਉਹ ਓਬਜੈਕਟ ਜੋ ਫਿਸ਼ ਮੇਰੇ ਤੋਂ ਕਿੰਨੀ ਦੂਰ ਆ ਔਰ ਕਿੰਨਾ ਉਹਦਾ ਵੱਡਾ ਸਾਈਜ਼ ਹੈਗਾ ਆ ਤੋ ਕਿਉਂਕਿ ਉਸ ਟਾਈਮ ਦੇਖ ਨਹੀਂ ਸਕਦੀਆਂ ਆਫਕੋਰਸ ਤਾਂ ਇਹ ਜਿਹੜੀ ਆਪਣੀ ਸਾਊਂਡ ਦੀ ਜਿਹੜੀ ਪਾਵਰ ਜਿਹੜੀ ਆ ਉਹਨੂੰ ਯੂਜ਼ ਕਰਦੀਆਂ ਆ ਫਾਇੰਡ ਆਊਟ ਕਰਨ ਦੇ ਲਈ ਕੋਈ ਵੀ ਇਹਨਾਂ ਦਾ ਜਿਹੜਾ ਸ਼ਿਕਾਰ ਹੈਗਾ ਉਹ ਕਿੰਨੀ ਦੂਰ ਆ ਜਾਂ ਫੂਡ ਜਿਹੜਾ ਕਿੰਨੀ ਦੂਰ ਆ ਔਰ ਇਹ ਤੋਂ ਇਲਾਵਾ ਕੁਛ ਜਿਹੜੇ ਅਸੀਂ ਦੇਖੇ ਹੈਗੇ ਆ ਕਿ ਐਕਸਪੈਰੀਮੈਂਟ ਸਾਇੰਟਿਸਟ ਨੇ ਜਿਹੜਾ ਬਿਹੇਵੀਅਰ ਇਹਨਾਂ ਦਾ ਰਿਕਾਰਡ ਕੀਤਾ ਕੀ ਕਰਦੇ ਕਿਉਂਕਿ ਇਹ ਇੱਕ ਸੋਸ਼ਲ ਐਨੀਮਲ ਆ ਤੇ ਬਹੁਤ ਸਾਰੇ ਗਰੁੱਪਸ ਦੇ ਵਿੱਚ ਰਹਿੰਦੇ ਆ ਹਨਾ ਔਰ ਕਈ ਵਾਰ ਹਜ਼ਾਰਾਂ ਦੇ ਗਰੁੱਪ ਚ ਵੀ ਇਹ ਮਿਲ ਜਾਂਦੇ ਆ ਸਾਨੂੰ ਇਹਨਾਂ ਦੇ ਗਰੁੱਪ ਨੂੰ ਅਸੀਂ ਪੌਡਸ ਕਹਿੰਦੇ ਹਾਂ ਸੋ ਕੁਛ ਇੰਡੀਵਿਜੁਅਲ ਤੋਂ ਲੈ ਕੇ ਕਾਫੀ ਇੰਡੀਵਿਜੁਅਲ ਤੱਕ ਦਾ ਜਿਹੜਾ ਪੌਡ ਹੋ ਸਕਦਾ ਸੋ ਇੱਕ ਜਿਹੜਾ ਮੈਥਡ ਇਹਨਾਂ ਦਾ ਫੀਡ ਕਰਨ ਦਾ ਇਹ ਆ ਕਿ ਪਾਣੀ ਦੇ ਵਿੱਚ ਇੱਕ ਮੱਡ ਦੀ ਰਿੰਗ ਜਿਹੀ ਬਣਾ ਦਿੰਦੀ ਆ ਮਤਲਬ ਆਪਣੀ ਜਿਹੜੇ ਆ ਫਿਨਸ ਦੇ ਨਾਲ ਇਹ ਪਾਣੀ ਦੇ ਵਿੱਚ ਜਿਹੜੇ ਜਿਹੜੀ ਮਿੱਟੀ ਹੁੰਦੀ ਆ ਉਹਨੂੰ ਅੜਾ ਦਿੰਦੇ ਆ ਉਹਦੇ ਨਾਲ ਕੀ ਹੁੰਦਾ ਕਿ ਰਿੰਗ ਜਿਹੀ ਬਣ ਜਾਂਦੀ ਆ ਜਿੱਥੇ ਕਿਤੇ ਵੀ ਇਹਨਾਂ ਨੇ ਮੰਨ ਲਓ ਫਿਸ਼ ਦੇਖੀ ਮਤਲਬ ਫਿਸ਼ ਦਾ ਗਰੁੱਪ ਦੇਖਿਆ ਜਾਂ ਫਿਸ਼ ਦੇਖੀ ਤਾਂ ਇਹ ਉਹਦੇ ਆਲੇ ਦੁਆਲੇ ਕੁਛ ਜਿਹੜੇ ਇੰਡੀਵਿਜੁਅਲ ਜਿਹੜੇ ਹੈਗੇ ਇੱਕ ਰਿੰਗ ਬਣਾ ਦਿੰਦੇ ਆ ਮੱਡ ਦੀ ਆਪਣੀ ਫਿਨਸ ਦੀ ਹੈਲਪ ਦੇ ਨਾਲ ਔਰ ਜਿਹੜੀਆਂ ਫਿਸ਼ ਹੁੰਦੀਆਂ ਓਬਵੀਅਸਲੀ ਉਹ ਬਾਹਰ ਜਾਣ ਦੀ ਫਿਰ ਕੋਸ਼ਿਸ਼ ਕਰਦੀਆਂ ਹਨਾ ਤਾਂ ਹੁੰਦਾ ਕਿ ਕੁਛ ਇੰਡੀਵਿਜੁਅਲ ਉਸ ਰਿੰਗ ਨੂੰ ਬਣਾ ਰਹੇ ਹੁੰਦੇ ਔਰ ਕੁਛ ਇੰਡੀਵਿਜੁਅਲ ਬਾਹਰ ਖੜੇ ਮਤਲਬ ਬਾਹਰ ਹੁੰਦੇ ਆ ਉਸ ਰਿੰਗ ਤੋਂ ਮਤਲਬ ਕੁਛ ਡੋਲਫਿਨਸ ਬਾਹਰ ਹੁੰਦੀਆਂ ਔਰ ਜਦੋਂ ਫਿਸ਼ ਬਾਹਰ ਜਾਣ ਦੀ ਕੋਸ਼ਿਸ਼ ਕਰਦੀਆਂ ਤਾਂ ਉਹ ਜਿਹੜੀਆਂ ਬਾਹਰ ਡੋਲਫਿਨ ਹੁੰਦੀਆਂ ਉਹ ਉਹਨਾਂ ਨੂੰ ਖਾ ਲੈਂਦੀਆਂ ਹਨਾ ਔਰ ਉਸ ਤੋਂ ਬਾਅਦ ਫਿਰ ਇਹ ਟਰਨਸ ਜਿਹੜੀਆਂ ਇਹ ਚੇਂਜ ਕਰਦੀਆਂ। ਸੋ ਇਹ ਬਿਹੇਵੀਅਰ ਵੀ ਡੋਲਫਿਨਸ ਦੇ ਵਿੱਚ ਜਿਹੜਾ ਦੇਖਿਆ ਗਿਆ ਫੀਡ ਕਰਨ ਦੇ ਲਈ। ਸੋ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਜਿਹੜੀ ਇਹ ਚੀਜ਼ਾਂ ਯੂਜ ਕਰਦੀਆਂ, ਔਰ ਬਹੁਤ ਅਲੱਗ ਤਰ੍ਹਾਂ ਦੀਆਂ ਜਿਵੇਂ ਮੈਂ ਕਿਹਾ ਆਵਾਜ਼ਾਂ ਇਹ ਯੂਜ ਕਰਦੇ ਹਨ ਦੂਜੇ ਇੱਕ ਦੂਜੇ ਨੂੰ ਆਈਡੈਂਟੀਫਾਈ ਕਰਨ ਦੇ ਲਈ। ਔਰ ਹਿਊਮਨਸ ਦੇ ਵਾਂਗ ਵੀ ਤੁਸੀਂ ਕਹਿ ਸਕਦੇ ਕਿ ਜਿੱਦਾਂ ਹੁਣ ਇਹਨਾਂ ਦਾ ਕੋਈ ਕੋਈ ਡੋਲਫਿਨ ਹੈਗੀ, ਉਹਦਾ ਮੰਨ ਲਓ ਉਹਦਾ ਜਿਹੜਾ ਕਾਫ ਹੈਗਾ ਜਾਂ ਉਹਦਾ ਬੱਚਾ ਹੈਗਾ, ਉਹਦੀ ਡੈਥ ਹੋ ਜਾਂਦੀ ਆ, ਤੇ ਇਹ ਵੀ ਦੇਖਿਆ ਕਿ ਕਾਫੀ ਟਾਈਮ ਤੱਕ ਜਿਹੜਾ ਉਹ ਜਿਹੜੀ ਆ ਉਹਨੂੰ ਛੱਡਦੀ ਨੀ ਹੈਗੀ, ਆਪਣੇ ਨਾਲ ਹੀ ਰੱਖਦੀ ਆ। ਮਤਲਬ ਇਮੋਸ਼ਨਲ ਜਿਹੜਾ ਸਾਰੇ ਐਨੀਮਲਸ ਦੇ ਵਿੱਚ ਅਸੀਂ ਦੇਖਦੇ ਹਾਂ ਇਮੋਸ਼ਨਲ ਇੱਕ ਜਿਹੜਾ ਫੈਕਟਰ ਹੁੰਦਾ ਨਾ, ਉਹ ਇਹਨਾਂ ਦੇ ਵਿੱਚ ਵੀ ਪਾਇਆ ਜਾਂਦਾ ਹੈਗਾ। ਤੋ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਬਾਕੀ ਜਿਹੜੇ ਤੁਸੀਂ ਕੈਪਟੀਵਿਟੀ ਦੀ ਜਿੱਦਾਂ ਗੱਲ ਕੀਤੀ ਆ ਕਿ ਆਪਾਂ ਜ਼ੂਜ਼ ਦੇ ਵਿੱਚ ਦੇਖਦੇ ਹਾਂ ਤੇ ਆਪਾਂ ਡੋਲਫਿਨ ਸ਼ੋਜ਼ ਦੇਖਣ ਜਾਂਦੇ ਹਾਂ, ਉਹ ਡੋਲਫਿਨ ਜਿਹੜੀਆਂ ਪ੍ਰੋਪਰਲੀ ਸਿਖਾਈਆਂ ਹੁੰਦੀਆਂ, ਉਹਨਾਂ ਨੂੰ ਡਿਫਰੈਂਟ ਡਿਫਰੈਂਟ ਜਿਹੜੇ ਆ ਜਿੱਦਾਂ ਸਾਈਨ ਉਹਨਾਂ ਨੂੰ ਪਤਾ ਲੱਗ ਜਾਂਦੇ ਹਨਾ। ਤੇ ਕਾਫੀ ਸਾਰੇ ਅਸੀਂ ਪੁਆਇੰਟਸ ਜਿਹੜੇ ਨੋਟ ਮਤਲਬ ਦੇਖੇ ਵੀ ਹੈਗੇ ਆ, ਬਟ ਹਜੇ ਹੋਰ ਵੀ ਰਿਸਰਚ ਚੱਲ ਰਹੀ ਹੈ ਕਿ ਅਸੀਂ ਜਿਹੜੀਆਂ ਇਹਨਾਂ ਦੀ ਸਾਊਂਡ ਨੂੰ ਜਿਹੜਾ ਆਈਡੈਂਟੀਫਾਈ ਕਰ ਸਕੀਏ। ਔਰ ਏ ਆਈ ਦੇ ਨਾਲ ਅਸੀਂ ਹੈਲਪ ਕੋਸ਼ਿਸ਼ ਕਰ ਰਹੇ ਹੁਣ, ਏ ਆਈ ਦਾ ਜਿਹੜਾ ਵੱਧ ਰਿਹਾ ਚੀਜ਼ਾਂ, ਤੋਂ ਉਹਦੇ ਨਾਲ ਸਾਨੂੰ ਈਜ਼ੀਲੀ ਆਈਡੈਂਟੀਫਾਈ ਅਸੀਂ ਚੀਜ਼ਾਂ ਨੂੰ ਕਰ ਸਕਾਂਗੇ ਇਨ ਫਿਊਚਰ।
0: ਰਾਈਟ ਰਾਈਟ, ਔਰ ਡੈਫੀਨੇਟਲੀ ਜਿੱਦਾਂ ਤੁਸੀਂ ਦੱਸਿਆ ਕਿ 3 ਦਰਜਨ ਦੇ ਆਸ ਪਾਸ ਇਹਨਾਂ ਦੀਆਂ ਅਲੱਗ ਅਲੱਗ ਸਪੀਸੀਜ਼ ਆ, ਉਸ ਤੋਂ ਵੀ ਜ਼ਿਆਦਾ ਹੈਗੀਆਂ ਨੇ। ਸੋ ਸਭ ਦੀਆਂ ਆਪਣੀਆਂ ਆਪਣੀਆਂ ਖਾਸੀਅਤ ਨੇ, ਆਪਣੀਆਂ ਆਪਣੀਆਂ ਆਈਡੈਂਟੀਟੀਜ਼ ਹੈਗੀਆਂ ਨੇ। ਪਰ ਜ਼ਾਹਰ ਜਿਹੀ ਗੱਲ ਹੈ ਕਿ ਜਿੱਥੇ ਏ ਆਈ ਆ ਗਈ, ਅਤੇ ਏ ਆਈ ਨੇ ਤਾਂ ਬੰਦਿਆਂ ਨੂੰ ਵੀ ਕਹਿ ਰਹੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਖਤਰਾ ਪਹੁੰਚਾ ਦੇਣਾ, ਪਰ ਆਸਟ੍ਰੇਲੀਆ ਵਰਗਾ ਮੁਲਕ ਜਿਹੜਾ ਪਣਡੁੱਬੀਆਂ ਕਰਾਰ ਬਣਾ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ, ਕਹਿੰਦੇ ਨੇ ਕਿ ਜਿਹੜੀਆਂ ਨਿਊਕਲੀਅਰ ਪਾਵਰਡ ਸਬਮਰੀਨਸ ਹੈ ਤਾਂ ਹੋਰ ਵੀ ਜ਼ਿਆਦਾ ਖਤਰਨਾਕ ਹੈ। ਪਰ ਹੋਰ ਕਿਹੜੇ ਕਿਹੜੇ ਖਤਰੇ ਨੇ ਉਹਨਾਂ ਦੇ ਬਾਰੇ ਅੱਗੇ ਚੱਲ ਕੇ ਆਪਾਂ ਗੱਲ ਕਰਦੇ ਹਾਂ। ਇੱਕ ਪਹਿਲਾਂ ਬ੍ਰੇਕ ਲੈ ਲਈਏ ਸੰਦੀਪ ਜੀ, ਛੋਟੀ ਜੀ, ਅਤੇ ਫਿਰ ਉਸ ਤੋਂ ਬਾਅਦ ਆ ਕੇ ਗੱਲਬਾਤ ਸਾਰੀ ਇਹ ਕਰਦੇ ਹਾਂ।
1: ਹਾਂਜੀ।
0: ਸੋ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਇੱਕ ਬ੍ਰੇਕ ਤੋਂ ਬਾਅਦ ਗੱਲ ਡੋਲਫਿਨਸ ਦੀ ਚੱਲ ਰਹੀ ਹੈ ਇਸ ਵਕਤ।
2: Now the ultimate power in the universe.
3: Radio Haji 16748.
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
5: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
6: ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 Garfield Road, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: This station is now the ultimate power in the universe.
3: Radio Haji 16748.

0: ਕੁਛ ਹੇਅਰ ਹੁੰਦੇ ਆ, ਬਟ ਬਾਅਦ ਦੇ ਵਿੱਚ ਉਹ ਹੇਅਰ ਜਿਹੜੇ ਆ ਉਹ ਹੌਲੀ ਹੌਲੀ ਜਿਹੜੇ ਖਤਮ ਹੋ ਜਾਂਦੇ ਆ। ਤੇ ਆਪਣੇ ਬਰੀਥ ਕਰਨ ਦੇ ਲਈ ਇਹਨੂੰ ਜਿਹੜਾ ਪਾਣੀ ਦੇ ਵਿੱਚੋਂ ਬਾਹਰ ਆਉਣਾ ਪੈਂਦਾ, ਕਿਉਂਕਿ ਜਦੋਂ ਪਹਿਲੇ ਦੱਸਿਆ ਕਿ ਇਹਨਾਂ ਦੇ ਲੰਗਸ ਦੀ ਵਜ੍ਹਾ ਦੇ ਨਾਲ, ਪਰ ਫਿਰ ਵੀ 5 ਤੋਂ 10 ਮਿੰਟ ਤੱਕ ਜਿਹੜੀਆਂ ਆਪਣੀ ਜਿਹੜੀ ਹੋਲਡ ਕਰ ਸਕਦੀਆਂ ਆਪਣੀ ਬ੍ਰੈਥ ਨੂੰ ਪਾਣੀ ਦੇ ਅੰਦਰ।
1: ਓਕੇ ਓਕੇ ਆਲ ਰਾਈਟ, ਠੀਕ ਹੈ ਠੀਕ ਹੈ। ਅੱਛਾ, ਇਹ ਆਪਾਂ ਜਿਹੜੀ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਆਉਣ ਵਾਲੇ ਟਾਈਮ ਦੇ ਵਿੱਚ AI ਦੀ ਵਰਤੋਂ ਇਹਨਾਂ ਦੇ ਉੱਤੇ ਹੋਏਗੀ, ਇਹਨਾਂ ਦੀ ਸਪੀਸੀਜ਼ ਦੀ ਰਿਸਰਚ ਦੇ ਉੱਤੇ ਜਾਂ ਹੋਰ ਚੀਜ਼ਾਂ ਦੇ ਉੱਤੇ। ਪਿੱਛੇ ਜੇ ਤੁਸੀਂ ਹੁਣ ਦੱਸ ਰਹੇ ਸੀਗੇ ਕਿ ਆਪਾਂ ਸ਼ੋਅ ਦੇ ਵਿੱਚ ਹਲੇ ਗੱਲ ਕਰਨੀ ਹੈ ਕਿ ਵਰਲਡ ਡੋਲਫਿਨ ਡੇ ਵੀ ਮਨਾਇਆ ਗਿਆ ਹੈਗਾ, ਉਹਦੀ ਰੈਲੇਵੈਂਸ ਦੱਸਿਓ, ਅਤੇ ਕੀ ਖਤਰੇ ਕੀ ਹੈਗੇ ਨੇ ਡੋਲਫਿਨਸ ਨੂੰ ਅੱਜ ਦੀ ਤਰੀਕ ਦੇ ਵਿੱਚ?
0: ਹਾਂਜੀ, ਡੋਲਫਿਨ ਸਭ ਤੋਂ ਪਹਿਲਾਂ ਤਾਂ ਖਤਰਾ ਜਿਵੇਂ ਆਪਾਂ ਪੂਰੇ ਪੂਰੇ ਵਰਲਡ ਨੂੰ ਹੈਗਾ ਕਲਾਈਮੇਟ ਚੇਂਜ ਦਾ, ਹੈ ਨਾ। ਸਾਨੂੰ ਪਤਾ ਕਿ ਕਲਾਈਮੇਟ ਚੇਂਜ ਨਾਲ ਜਿਹੜਾ ਟੈਂਪਰੇਚਰ ਚੇਂਜ ਹੋ ਰਿਹਾ ਹੈਗਾ, ਔਰ ਪਾਣੀ ਜਿਹੜੇ ਆ ਉਹ ਉਹਨਾਂ ਦਾ ਵੀ ਟੈਂਪਰੇਚਰ ਵੱਧ ਰਿਹਾ ਹੈਗਾ, ਤਾਂ ਉਹਦੀ ਵਜ੍ਹਾ ਨਾਲ ਇਹਨੂੰ ਜਿਹੜਾ ਕਾਫੀ ਸਾਰੇ ਜਿਹੜੇ ਆ ਫੇਸ ਕਰਨੇ ਪੈਂਦੇ ਆ ਚੈਲੰਜਸ। ਉਹਦੇ ਵਿੱਚ ਇੱਕ ਇਹ ਆ ਕਿਉਂਕਿ ਇਹ ਫਿਸ਼ ਦੇ ਉੱਤੇ ਸਾਨੂੰ ਪਤਾ ਫੀਡ ਕਰਦੇ ਆ, ਤੇ ਉਹ ਫਿਸ਼ ਕਿਉਂਕਿ ਟੈਂਪਰੇਚਰ ਪਾਣੀ ਦਾ ਵੱਧ ਰਿਹਾ ਹੈਗਾ, ਇਸ ਲਈ ਉਹ ਫਿਸ਼ ਜਿਹੜੀ ਆ ਉਹ ਪਾਣੀ ਦੇ ਹੋਰ ਥੱਲੇ ਜਾ ਰਹੀ ਹੈਗੀ ਆ, ਹਨਾ। ਮਤਲਬ ਕਿ ਜਿੱਥੇ ਟੈਂਪਰੇਚਰ ਜ਼ਿਆਦਾ ਸੋਰੀ ਘੱਟ ਹੈਗਾ, ਮਤਲਬ ਠੰਡਾ ਪਾਣੀ ਹੈਗਾ ਕੰਪੈਰੇਟਿਵਲੀ ਸਰਫੇਸ ਦੇ ਉੱਤੇ। ਸੋ ਕਿਉਂਕਿ ਇਹਦਾ ਜਿਹੜਾ ਫੂਡ ਜਿਹੜਾ ਆ ਉਹਦੀ ਜਿਹੜੀ ਉਹ ਥੱਲੇ ਨੂੰ ਜਾ ਰਿਹਾ ਪਾਣੀ ਦੇ, ਤੇ ਇਹ ਇਹਨਾਂ ਨੂੰ ਜਿਹੜਾ ਪਾਣੀ ਦੇ ਉੱਪਰ ਹੀ ਰਹਿਣਾ ਆ, ਹਨਾ, ਮੋਸਟਲੀ ਨੇੜੇ ਰਹਿਣਾ ਆ ਤਾਂ ਕਿ ਇਹ ਆਪਣਾ ਸਾਹ ਲੈ ਸਕਣ, ਆਪਣੀ ਲਾਈਫ ਸਰਵਾਈਵ ਕਰ ਸਕਣ। ਇਸ ਲਈ ਇਹਨਾਂ ਦੇ ਫੂਡ ਦੀ ਸ਼ੋਰਟੇਜ ਹੋ ਰਹੀ ਆ ਕਲਾਈਮੇਟ ਚੇਂਜ ਦੀ ਵਜ੍ਹਾ ਦੇ ਨਾਲ, ਜਿਹੜੀ ਫੂਡ ਸ਼ਾਰਟ ਹੋ ਰਿਹਾ, ਔਰ ਫੂਡ ਸ਼ਾਰਟ ਹੋਊਗਾ ਤਾਂ ਓਬਵੀਅਸਲੀ ਜਿਹੜਾ ਇਹਨਾਂ ਦੀ ਰੀਪ੍ਰੋਡਕਸ਼ਨ ਵੀ ਇਫੈਕਟ ਹੁੰਦੀ ਆ। ਮਤਲਬ ਇੰਡੀਵਿਜੁਅਲ ਜਿਹੜੇ ਆ ਉਹ ਜਿਹੜੇ ਉਨੇ ਜ਼ਿਆਦਾ ਜਿਹੜੀ ਆ ਪੋਪੂਲੇਸ਼ਨ ਜਿਹੜੀ ਇਨਕਰੀਜ਼ ਨਹੀਂ ਹੁੰਦੀ ਜਿੰਨੀ ਹੋਣੀ ਚਾਹੀਦੀ ਆ, ਹਨਾ। ਉਸ ਤੋਂ ਇਲਾਵਾ ਜਿਹੜਾ ਅਸੀਂ ਫਿਸ਼ਿੰਗ ਜਿਹੜੀ ਫਿਸ਼ਿੰਗ ਨੈਟਸ ਜਿਹੜੇ ਯੂਜ ਕਰਦੇ ਆ ਅੱਜ ਕੱਲ੍ਹ, ਹਨਾ, ਹਿਊਮਨਸ ਜਿਹੜੇ ਆਪਾਂ ਜਾਂਦੇ ਹਾਂ ਫਿਸ਼ਿੰਗ ਕਰਨ ਦੇ ਲਈ, ਸੋ ਉਹਨਾਂ ਨੈਟਸ ਦੇ ਵਿੱਚ ਕਈ ਵਾਰ ਫਸ ਜਾਂਦੀਆਂ ਜਿਹੜੀਆਂ ਵੇਲਸ ਹੈਗੀਆਂ, ਤੇ ਉਹਦੀ ਵਜ੍ਹਾ ਨਾਲ ਇਹਨਾਂ ਦੀ ਡੈਥ ਹੋ ਜਾਂਦੀ ਆ। ਜਾਂ ਫਿਰ ਅਗਰ ਇਹ ਉਸ ਵਿੱਚੋਂ ਨਿਕਲ ਵੀ ਆਉਣ ਤਾਂ ਵੀ ਜਿਹੜਾ ਇਹਨਾਂ ਨੂੰ ਜਿਹੜੀ ਇੰਜਰਡ ਹੋ ਜਾਂਦੇ ਆ, ਤੇ ਇੰਜਰੀ ਹੋਣ ਦੀ ਵਜ੍ਹਾ ਨਾਲ ਜਿਹੜੀ ਇਹਨਾਂ ਨੂੰ ਇਨਫੈਕਸ਼ਨ ਦਾ ਡਰ ਰਹਿੰਦਾ, ਹਨਾ, ਜਾਂ ਫਿਰ ਦੂਜੇ ਐਨੀਮਲਸ ਦਾ ਇਹਨਾਂ ਨੂੰ ਖਾਣ ਦਾ ਜਿਹੜਾ ਡਰ ਰਹਿੰਦਾ।
1: ਓਕੇ,
0: ਤੇ ਹਾਂਜੀ ਸੋਰੀ, ਹਾਂਜੀ, ਸੋ ਮੇਜਰ ਚੇਂਜ ਜਿਹੜਾ ਚੈਲੰਜ ਜਿਹੜਾ ਇਹਦਾ ਇਹੀ ਹੈ ਕਿ ਕਲਾਈਮੇਟ ਚੇਂਜ ਔਰ ਫਿਸ਼ਿੰਗ ਜਿਹੜੀ ਹੈਗੀ, ਔਰ ਉਸ ਤੋਂ ਇਲਾਵਾ ਪੋਲਿਊਸ਼ਨ ਜਿਹੜਾ ਅਸੀਂ ਸਾਨੂੰ ਦੇਖਦੇ ਹਾਂ ਕਿ ਵਾਟਰ ਪੋਲਿਊਸ਼ਨ ਕਿੰਨਾ ਜ਼ਿਆਦਾ ਹੁੰਦਾ ਓਸ਼ੀਅਨ ਦੀ ਵਜ੍ਹਾ ਨਾਲ, ਸੋਰੀ, ਚਾਹੇ ਓਇਲ ਸਪਿਲਿੰਗ ਦੀ ਵਜ੍ਹਾ ਦੇ ਨਾਲ ਹੋ ਗਿਆ, ਚਾਹੇ ਸਾਡਾ ਜਿਹੜਾ ਵੇਸਟ, ਹਿਊਮਨ ਦਾ ਵੇਸਟ ਜਿਹੜਾ ਪਾਣੀ ਸਮੁੰਦਰ ਦੇ ਵਿੱਚ ਜਾ ਰਿਹਾ, ਪਲਾਸਟਿਕ ਜਿਹੜਾ ਜਾ ਰਿਹਾ, ਜਾਂ ਗਾਰਬੇਜ ਜਿਹੜਾ ਅਸੀਂ ਸਮੁੰਦਰ ਦੇ ਵਿੱਚ ਭੇਜ ਰਹੇ ਹੈਗੇ ਲੈਣ ਤੋਂ, ਕਿਉਂਕਿ ਸਾਨੂੰ ਇਹ ਲੱਗਦਾ ਕਿ ਸਮੁੰਦਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ, ਉਹ ਸੇਫ ਹੈਗਾ, ਬਟ ਸਮੁੰਦਰ ਜਿਹੜਾ ਉਹ ਕਿਉਂਕਿ ਮੋਸਟਲੀ ਅਰਥ ਦਾ ਪਾਰਟ ਜਿਹੜਾ ਸਮੁੰਦਰ ਹੀ ਕਵਰ ਕਰਦੇ ਆ, ਉੱਥੇ ਸਪੀਸੀਜ਼ ਵੀ ਬਹੁਤ ਜ਼ਿਆਦਾ ਹੁੰਦੀਆਂ, ਔਰ ਅਲਟੀਮੇਟਲੀ ਅਸੀਂ ਵੀ ਉਹ ਪਾਣੀ ਨੂੰ ਯੂਜ਼ ਕਰਦੇ ਹਾਂ, ਤੇ ਉਹਦਾ ਜਿਹੜਾ ਇਫੈਕਟ ਜਿਹੜਾ ਇਹਨਾਂ ਸਿਰਫ ਡੋਲਫਿਨ ਨੂੰ ਨਹੀਂ ਹੁੰਦਾ, ਹਿਊਮਨਸ ਨੂੰ ਵੀ ਹੁੰਦਾ, ਤੇ ਬਾਕੀ ਸਾਰੇ ਐਨੀਮਲਸ ਨੂੰ ਵੀ ਹੁੰਦਾ, ਤੇ ਸਾਰਾ ਬੈਲੈਂਸ ਜਿਹੜਾ ਇੱਕ ਨੇਚਰ ਦਾ ਬੈਲੈਂਸ ਜਿਹੜਾ ਉਹ ਵਿਗੜ ਜਾਂਦਾ ਇਹਦੀ ਵਜ੍ਹਾ ਨਾਲ ਦੇ ਨਾਲ।
1: ਰਾਈਟ ਰਾਈਟ, ਬਹੁਤ ਸਾਰੀਆਂ ਦੇਖੀਆਂ ਅਸੀਂ ਐਸੀਆਂ ਵੀਡੀਓਜ਼ ਜਿਹਦੇ 'ਚ ਨਾ ਜਿਹੜਾ ਤੁਸੀਂ ਦੱਸਿਆ ਕਿ ਮਰੀਨ ਪੋਲਿਊਸ਼ਨ ਜਦੋਂ ਵੱਧਦਾ ਹੈਗਾ ਤਾਂ ਉਹਦੇ 'ਚ ਬੜੀਆਂ ਸਾਰੀਆਂ ਵੀਡੀਓਜ਼ ਪਿੱਛੇ ਜੇ ਇੱਦਾਂ ਦੀਆਂ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋਈਆਂ ਵੀ ਉਹਨਾਂ ਦੇ ਗਲੇ ਜਿਹੜੇ ਨੇ ਉਹ ਵੱਢੇ ਗਏ ਨੇ, ਡੋਲਫਿਨਸ ਦਾ ਮੂੰਹ ਫਸਿਆ ਹੋਇਆ ਹੈ ਉਹਨਾਂ ਦੇ ਦੰਦਾਂ ਦੇ ਵਿੱਚ, ਆਹ ਪਲਾਸਟਿਕ ਦੀਆਂ ਜਿਹੜਾ ਕਚਰਾ ਹੈਗਾ ਉਹ ਫਸਿਆ ਹੋਇਆ ਹੈਗਾ। ਸੋ ਇਸ ਤਰੀਕੇ ਦੇ ਨਾਲ ਬੜੀਆਂ ਸਾਰੀਆਂ ਡੋਲਫਿਨ ਜਿਹੜੀਆਂ ਖੱਜਲ ਖੁਆਰ ਵੀ ਹੁੰਦੀਆਂ ਨੇ, ਮੈਂ ਸੁਣਿਆ ਕਿ ਕੁਛ ਇੱਕ ਡੇਂਜਰਸ ਵੀ ਹੁੰਦੀਆਂ ਨੇ ਇਹਨਾਂ ਦੇ ਵਿੱਚੋਂ, ਡੋਲਫਿਨ ਇੱਕ ਅੱਧੀ ਸਪੀਸੀਜ਼ ਕੋਈ ਹੁੰਦੀ ਹੈ ਸ਼ਾਇਦ, ਪਰ ਵਾਕਈ ਇਹ ਐਂਡੇਜਡ ਮਤਲਬ ਖਤਰੇ ਦੇ ਵਿੱਚ ਜਾ ਚੁੱਕੀ ਹੈ ਇਹਨਾਂ ਦੀਆਂ ਕੁਛ ਸਪੀਸੀਜ਼ ਜਿਹੜੀਆਂ, ਕੁਛ ਕਿਸਮਾਂ ਇਹਨਾਂ ਦੀਆਂ ਪ੍ਰਜਾਤੀਆਂ ਉਹ ਖਤਰੇ 'ਚ ਹੈਗੀਆਂ ਨੇ, ਇਫ ਨਾਟ ਆਲ?
0: ਹਾਂਜੀ ਬਿਲਕੁਲ, ਕੁਛ ਮਤਲਬ ਕਿਉਂਕਿ 36 ਸਪੀਸੀਜ਼ ਜਿਵੇਂ ਮੈਂ ਕਿਹਾ ਕਿ ਮਿਲਦੀਆਂ ਹੈਗੀਆਂ, ਬਟ ਸਮੁੰਦਰ ਦੇ ਵਿੱਚ ਉਸ ਤੋਂ ਇਲਾਵਾ 7-8 ਸਪੀਸੀਜ਼ ਜਿਹੜੀਆਂ ਉਹ ਫਰੈਸ਼ ਵਾਟਰ ਦੇ ਵਿੱਚ ਮਿਲਦੀਆਂ, ਤੇ ਇਹਨਾਂ ਦੇ ਵਿੱਚੋਂ ਕੁਛ ਸਪੀਸੀਜ਼ ਐਵੇਂ ਦੀਆਂ ਵੀ ਹੈਗੀਆਂ ਜਿਹੜੀਆਂ ਨੂੰ ਡੇਂਜਰ ਹੈਗਾ, ਮਤਲਬ ਜਿਹਨਾਂ ਦਾ ਨੰਬਰ ਜਿਹੜਾ ਘੱਟ ਹੈਗਾ ਕੰਪੈਰੇਟਿਵਲੀ। ਤੇ ਇਹਨਾਂ ਦੇ ਵਿੱਚ ਪਹਿਲਾਂ ਮੈਂ ਥੋੜਾ ਜਿਹਾ ਦੱਸ ਵੀ ਕਿਹੜੀਆਂ ਸਪੀਸੀਜ਼ ਜਿਹੜੀਆਂ ਆਪਾਂ ਨੂੰ ਜਨਰਲੀ ਮਿਲਦੀਆਂ, ਜਿਹੜੀਆਂ ਮਤਲਬ ਤੁਸੀਂ ਕਹਿ ਸਕਦੇ ਹਾਂ ਕਿ ਫੇਮਸ ਸਪੀਸੀਜ਼ ਹੈਗੀਆਂ, ਹਨਾ, ਜਿਹਨਾਂ ਦੇ ਵਿੱਚ ਇੱਕ ਐਮਾਜ਼ੋਨ ਰਿਵਰ ਵਾਲੀਆਂ, ਜਿਹੜੀ ਐਮਾਜ਼ੋਨ ਰਿਵਰ ਦੇ ਵਿੱਚ ਸਪੀਸੀਜ਼ ਸਾਨੂੰ ਮਿਲਦੀਆਂ ਉਹ ਵਾਲੀ ਹੋ ਗਈ, ਜਾਂ ਉਸ ਤੋਂ

0: ਇਲਾਵਾ ਜਿਹੜੀ ਸਾਨੂੰ ਗੰਗਾ ਰਿਵਰ ਦੇ ਵਿੱਚ ਡੋਲਫਿਨ ਮਿਲਦੀ ਆ, ਤੇ ਇਹ ਵੀ ਜਿਹੜੀ ਆ ਫਰੈਸ਼ ਵਾਟਰ ਸਪੀਸੀਜ਼ ਹੈਗੀ ਆ ਔਰ ਇਹ ਸਾਈਡਵੇ ਸਵਿਮ ਕਰਦੀ ਹੈ, ਇਹਦੀ ਖਾਸ ਜਿਹੜੀ ਇੱਕ ਫੀਚਰ ਹੈਗੀ ਆ। ਔਰ ਉਸ ਤੋਂ ਇਲਾਵਾ ਇੱਕ ਅਰਜਨਟਾਈਨਾ ਦੇ ਵਿੱਚ ਤੇ ਇੰਡੀਅਨ ਓਸ਼ੀਅਨ ਦੇ ਵਿੱਚ ਫਿਸ਼ ਮਿਲਦੀ ਆ ਜਿਹਨੂੰ ਕੋਮਰਸਨ ਡੋਲਫਿਨ ਕਹਿ ਦਿੰਦੇ ਆ, ਤੇ ਕਿਲਰ ਵੇਵਸ ਜਿਹਨਾਂ ਦੇ ਬਾਰੇ ਅਸੀਂ ਜਿਹੜੀਆਂ ਗੱਲ ਕਰਦੇ, ਕਿਲਰ ਵੇਵਸ ਚਾਹੇ ਉਹਨਾਂ ਦਾ ਨਾਮ ਵੇਵਸ ਆ, ਬਟ ਹਾਂਜੀ ਬਟ ਉਹ ਜਿਹੜੀਆਂ ਉਹ ਹੈਗੀਆਂ ਇੱਕ ਤਰ੍ਹਾਂ ਡੋਲਫਿਨ ਹੈਗੀਆਂ, ਵੇਲਸ ਨਹੀਂ ਹੈਗੀਆਂ। ਤੇ ਇਹ ਐਨੀਮਲ ਜਿਹੜੇ ਆ 30 feet ਤੱਕ ਜਿਹੜੇ ਆ ਲੌਂਗ, ਮਤਲਬ ਇਹਨਾਂ ਦੀ ਲੈਂਥ ਹੁੰਦੀ ਆ, ਤੇ 11 ਟਨ ਦੇ ਅਰਾਊਂਡ ਜਿਹੜਾ ਇਹਨਾਂ ਦਾ ਵੇਸਟ ਜਿਹੜਾ ਸੋਰੀ ਵੇਟ ਹੁੰਦਾ ਹੈ, ਅਪਰੋਕਸੀਮੇਟਲੀ 11 ਟਨ ਦੇ ਅਰਾਊਂਡ ਜਿਹੜਾ ਵੇਸਟ ਹੁੰਦਾ। ਉਸ ਤੋਂ ਇਲਾਵਾ ਸਪਿਨਰ ਡੋਲਫਿਨ ਹੁੰਦੀਆਂ ਹੈਗੀਆਂ, ਸ਼ਾਰਟ ਫਿਨ ਵੇਲਸ ਹੁੰਦੀਆਂ ਹੈਗੀਆਂ, ਔਰ ਬੋਟਲ ਨੋਸ ਡੋਲਫਿਨ ਜਿਹੜੀਆਂ ਕਿ ਕਾਫੀ ਫੇਮਸ ਹੈਗੀਆਂ, ਅਟਲਾਂਟਿਕ ਦੇ ਵਿੱਚ ਮੋਸਟਲੀ ਮਿਲਦੀਆਂ, ਔਰ ਇਹ ਵਾਰਮਰ ਵਾਟਰ ਦੇ ਵਿੱਚ, ਕਿਉਂਕਿ ਪੂਰੇ ਵਰਲਡ ਦੇ ਵਿੱਚ ਮਿਲਦੀਆਂ ਡੋਲਫਿਨਸ, ਤੇ ਪਾਣੀ ਵੀ ਡਿਫਰੈਂਟ ਡਿਫਰੈਂਟ ਤਰ੍ਹਾਂ ਦਾ ਪੂਰੇ ਵਰਲਡ ਦੇ ਵਿੱਚ ਹੈਗਾ, ਕਿਤੇ ਜ਼ਿਆਦਾ ਗਰਮ ਪਾਣੀ ਹੈ, ਕਿਤੇ ਠੰਡਾ ਪਾਣੀ ਹੈ, ਤੋ ਇਹ ਡਿਫਰੈਂਟ ਤਰ੍ਹਾਂ ਦੇ ਜਿਹੜੀਆਂ ਪਾਣੀ ਦੇ ਵਿੱਚ ਸਰਵਾਈਵ ਕਰ ਜਾਂਦੀਆਂ ਜਿਹੜੀਆਂ ਡੋਲਫਿਨ ਦੀ ਸਪੀਸੀਜ਼ ਹੈਗੀਆਂ।
1: ਓਕੇ ਠੀਕ ਹੈ ਠੀਕ ਹੈ, ਨਹੀਂ ਥੈਂਕ ਯੂ ਸੋ ਮੱਚ, ਡੋਲਫਿਨਸ ਦੇ ਬਾਰੇ ਇੰਨੀਆਂ ਇੰਟਰਸਟਿੰਗ, ਇੰਨੀਆਂ ਡਿਫਰੈਂਟ ਜਾਣਕਾਰੀਆਂ ਸ਼ਾਇਦ ਨਾ ਹੀ ਮਿਲਦੀਆਂ ਅਤੇ ਨਾ ਹੀ ਸੋਚ ਪਾਉਂਦੇ ਇਸ ਕਿਸਮ ਦੇ ਸ਼ੋਅਜ਼ ਦੇ ਜ਼ਰੀਏ ਆਪਾਂ ਡੋਲਫਿਨ ਦੀ ਇਸ ਇੰਟਰਸਟਿੰਗ ਜਿਹੜੀ ਇੱਕ ਕਿਸਮ ਹੈਗੀ। ਹੁਣ ਤਾਂ ਮੈਂ ਫਿਸ਼ ਵੀ ਨਹੀਂ, ਫਿਸ਼ ਹੁਣ ਤਾਂ ਸੋਚਣਾ ਪਿਆ ਕਰਨਾ ਹੈ ਕਿ ਕਿਹਨੂੰ ਕੀ ਕਿਹਾ ਕਰਨਾ, ਕਿਉਂਕਿ ਸੰਦੀਪ ਜੀ ਨੇ ਆ ਕੇ ਦੱਸ ਦੇਣਾ ਵੀ ਭਾਈ ਆ ਗਲਤ ਦੱਸ ਰਹੇ ਹੈਗੇ ਹੋ ਤੁਸੀਂ। ਥੈਂਕ ਯੂ ਸੋ ਮੱਚ ਸੰਦੀਪ ਜੀ, ਜੇ ਕੁਛ ਕੋਈ ਰਹਿ ਗਈ ਹੋਵੇ ਗੱਲਬਾਤ ਤਾਂ ਮੁਕੰਮਲ ਕਰੀਏ, ਨਹੀਂ ਤਾਂ ਫਿਰ ਆਪਾਂ।
0: ਹਾਂਜੀ ਹਾਂਜੀ ਬੱਚੀ, ਇਹ ਜਿਹੜੀ ਮੈਂ ਐਮਾਜ਼ਨ ਰਿਵਰ ਡੋਲਫਿਨ ਦੀ ਗੱਲ ਕੀਤੀ ਹੈ, ਇੰਡੇਂਜਰਡ ਵੀ ਹੈਗੀ ਆ, ਮਤਲਬ ਇਹਦਾ ਨੰਬਰ ਵੀ ਘੱਟ ਰਿਹਾ ਹੈਗਾ, ਕਿਉਂਕਿ ਟਾਰਗੇਟਡ ਕਿਲਿੰਗ ਜਿਹੜੀ ਹੁੰਦੀ ਆ ਹਨਾ, ਸ਼ਿਕਾਰ ਮਤਲਬ ਇਹਦਾ ਕਰਦੇ ਹੈਗੇ ਆ। ਉਸ ਤੋਂ ਇਲਾਵਾ ਜਿਹੜੀਆਂ ਡੋਲਫਿਨ ਦਾ ਨੰਬਰ ਬਹੁਤ, ਮਤਲਬ ਨਿਊਜ਼ੀਲੈਂਡ ਦੇ ਵਿੱਚ ਇੱਕ ਡੋਲਫਿਨ ਮਿਲਦੀ ਹੈ ਜਿਹਨੂੰ ਮੋਈ ਡੋਲਫਿਨ ਅਸੀਂ ਕਹਿੰਦੇ, ਉਹਦੇ ਸਿਰਫ 60 ਤੋਂ ਵੀ ਘੱਟ ਜਿਹੜੇ ਇੰਡੀਵਿਜੁਅਲਸ ਰਹਿ ਗਏ ਆ, ਮਤਲਬ 60 ਵੇਲਸ ਰਹਿ ਗਈਆਂ, ਮਤਲਬ ਉਸ ਤੋਂ ਜ਼ਿਆਦਾ ਨਹੀਂ ਹੈਗੀਆਂ, ਇਹਨਾਂ ਨੂੰ ਅਸੀਂ ਕ੍ਰਿਟੀਕਲੀ ਇੰਡੇਂਜਰਡ ਕਹਿ ਦਿੰਦੇ ਹਾਂ, ਮਤਲਬ ਕਿ ਬਿਲਕੁਲ ਹੀ ਖਤਮ ਹੋਣ ਦੀ ਜਿਹੜੇ ਉਹਦੇ ਕਗਾਰ ਤੇ ਹੈਗੇ ਆ। ਉਸ ਤੋਂ ਇਲਾਵਾ ਅਟਲਾਂਟਿਸ ਦੇ ਵਿੱਚ ਜਿਹੜੀ ਆ ਵੈਸਟ ਅਫਰੀਕਾ ਕੋਸਟ ਦੇ ਵਿੱਚ ਇੱਕ ਫਿਸ਼ ਮਿਲਦੀ ਹੈ ਜਿਹਨੂੰ ਅਟਲਾਂਟਿਕ ਹੰਪ ਬੇਕ, ਨੋਟ ਫਿਸ਼ ਮਿਲਦੀ ਹੈ, ਹੰਪ ਬੇਕ ਡੋਲਫਿਨ ਕਹਿੰਦੇ ਆ, ਡੋਲਫਿਨ ਮਿਲਦੀ ਹੈ, ਜਿਹੜੇ 1500 ਤੋਂ ਘੱਟ ਇੰਡੀਵਿਜੁਅਲ ਸਾਨੂੰ ਪਤਾ ਹੈ ਹੁਣ ਹੈਗੇ ਆ ਉਸ ਤੋਂ, ਜਿਹੜੀਆਂ ਉਹਨਾਂ ਨੂੰ ਓਬੀਸੀ ਕੰਜ਼ਰਵੇਸ਼ਨ ਦੇ ਲਈ ਵੀ ਕੰਮ ਚੱਲਦਾ। ਇਸ ਤੋਂ ਇਲਾਵਾ ਹੋਰ ਰਿਵਰ ਦੇ ਵਿੱਚ ਡੋਲਫਿਨ ਮਿਲਦੀਆਂ, ਜਿਵੇਂ ਸਾਊਥ ਏਸ਼ੀਅਨ ਰਿਵਰ ਦੇ ਵਿੱਚ ਮਿਲਦੀਆਂ, ਜਿੱਦਾਂ ਮੈਂ ਕਿਹਾ ਗੰਗਾ ਰਿਵਰ ਦੇ ਵਿੱਚ ਜਾਂ ਇੰਡਸ ਰਿਵਰ ਦੇ ਵਿੱਚ ਡੋਲਫਿਨ ਦੀਆਂ ਕੁਝ ਸਪੀਸੀਜ਼ ਮਿਲਦੀਆਂ, ਜਿਹੜੀਆਂ ਇਰੀਗੇਸ਼ਨ ਵਗੈਰਾ ਦੀ ਵਜ੍ਹਾ ਨਾਲ, ਜਿਹੜੇ ਡੈਮਸ ਵਗੈਰਾ ਲਗਾਏ ਜਾਂਦੇ ਉਹਨਾਂ ਦੀ ਵਜ੍ਹਾ ਨਾਲ ਜਿਹੜਾ ਇਹਨਾਂ ਦਾ ਨੰਬਰ ਘੱਟ ਰਿਹਾ ਹੈਗਾ ਹਨਾ। ਤੇ ਹੋਰ ਵੀ ਕਾਫੀ ਸਾਰੀਆਂ ਡੋਲਫਿਨ ਹੈਗੀਆਂ, ਇੰਡੀਅਨ ਓਸ਼ੀਅਨ ਦੇ ਵਿੱਚ ਹੰਪ ਵੇਕ ਡੋਲਫਿਨ ਮਿਲਦੀ ਆ, ਉਹਦਾ ਵੀ ਨੰਬਰ ਜਿਹੜਾ ਘੱਟ ਰਿਹਾ ਹੈਗਾ ਆ, ਕਿਉਂਕਿ ਡਿਗ੍ਰੇਡੇਸ਼ਨ ਮਤਲਬ ਸ਼ੋਰਸ ਜਿਹੜੇ ਇਫੈਕਟ ਹੋ ਰਿਹਾ। ਉਸ ਤੋਂ ਇਲਾਵਾ ਜਿਹੜੀ ਵਰਲਡ ਇੱਕ ਜਿਹੜਾ ਸਪੋਡਕਾਸਟ ਹੈ ਜੀ, ਕਿਉਂ ਕੀਤਾ ਸੀ ਵਰਲਡ ਜਿਹੜਾ ਵੇਲ ਡੇ ਮਨਾਇਆ ਗਿਆ 12 ਸਤੰਬਰ ਨੂੰ, ਹਰ ਸਾਲ ਮਨਾਇਆ ਜਾਂਦਾ ਵੇਲਸ ਦੀ ਪ੍ਰੋਟੈਕਸ਼ਨ ਦੇ ਲਈ, ਤੇ ਇਹ ਜਿਹੜਾ ਹਜੇ ਇਹਨੂੰ ਬਹੁਤੇ ਸਾਲ ਨਹੀਂ ਹੋਏ, 2022 ਤੋਂ ਇਹ ਜਿਹੜਾ ਸ਼ੁਰੂ ਹੋਇਆ ਜਿਹੜਾ ਵਰਲਡ ਵੇਲ ਡੇ ਮਨਾਉਣਾ, ਕਿਉਂਕਿ 2021 ਦੇ ਵਿੱਚ ਜਿਹੜਾ 12 ਸਤੰਬਰ 2021 ਨੂੰ ਸਕੋਟਲੈਂਡ ਔਰ ਆਈਸਲੈਂਡ ਦੇ ਅੰਡਰ ਇੱਕ ਆਈਲੈਂਡ ਆਉਂਦਾ ਹੈ ਜਿਹਨੂੰ ਫੈਰੋ ਆਈਲੈਂਡ ਸਮਥਿੰਗ ਕਹਿੰਦੇ ਆ, ਉਸ ਆਈਲੈਂਡ ਦੇ ਵਿੱਚ ਇੱਕ ਦਿਨ ਦੇ ਵਿੱਚ 1400 ਤੋਂ ਜ਼ਿਆਦਾ ਸਪੀਸੀ 1400 ਤੋਂ ਜ਼ਿਆਦਾ ਡੋਲਫਿਨਸ ਨੂੰ ਮਾਰਿਆ ਗਿਆ ਸੀਗਾ 12 ਸਤੰਬਰ 2021 ਨੂੰ। ਔਰ ਹਾਲਾਂਕਿ ਇਹ ਟ੍ਰੈਡੀਸ਼ਨਲ ਇੱਕ ਜਿਹੜੀ ਉਹਨਾਂ ਦੀ ਇੱਕ ਰਿਚੁਅਲ ਹੈਗਾ ਜਿਹੜਾ 16th century ਤੋਂ ਚੱਲਿਆ ਆ ਰਿਹਾ ਹੈਗਾ, ਬਟ ਓਬਵੀਅਸਲੀ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਫੂਡ ਦੀ ਲੋੜ ਸੀਗੀ ਹਨਾ, ਤੇ ਫੂਡ ਇੰਨਾ ਨਹੀਂ ਹੁੰਦਾ ਸੀ, ਹੁਣ ਉਹਨਾਂ ਚੀਜ਼ਾਂ ਦੀ ਲੋੜ ਨਹੀਂ ਹੈਗੀ। ਔਰ ਕੰਪੈਰੇਟਿਵਲੀ ਇਹ ਜਿਹੜਾ ਮਤਲਬ ਹੁਣ ਤੱਕ ਦਾ ਸਭ ਤੋਂ ਵੱਡਾ ਨੰਬਰ ਸੀ ਇੱਕ ਦਿਨ ਦੇ ਵਿੱਚ ਫਿਸ਼ ਨੂੰ, ਮਤਲਬ ਇਹਨੂੰ ਡੋਲਫਿਨ ਨੂੰ ਮਾਰਨ ਦਾ, 1400 ਤੋਂ ਜ਼ਿਆਦਾ ਡੋਲਫਿਨ ਜਿਹੜੀਆਂ ਮਾਰੀਆਂ ਗਈਆਂ। ਐਵਰੇਜ ਇਹਨਾਂ ਦਾ ਇਹ ਹੁੰਦਾ ਕਿ 1000 ਡੋਲਫਿਨ ਜਿਹੜੀਆਂ ਉਹਨਾਂ ਦਾ ਸ਼ਿਕਾਰ ਕਰਦੇ ਆ ਐਨੂਅਲੀ, ਮਤਲਬ ਹਰ ਸਾਲ, ਬਟ ਉਸ ਸਾਲ ਜਿਹੜਾ ਇੱਕ ਦਿਨ ਦੇ ਵਿੱਚ ਇੰਨੀਆਂ ਡੋਲਫਿਨਸ ਨੂੰ ਮਾਰਿਆ ਗਿਆ ਸੀਗਾ, ਔਰ ਉਹ ਸਾਰੀਆਂ ਡੋਲਫਿਨਸ ਨੂੰ ਯੂਜ਼ ਵੀ ਨਹੀਂ, ਔਰ ਉਹਨਾਂ ਨੂੰ ਮਤਲਬ ਡਿਸਟ੍ਰੀਬਿਊਟ ਫੂਡ ਦੇ ਲਈ ਉਸ ਕਮਿਊਨਿਟੀ ਦੇ ਵਿੱਚ ਹੀ ਕੀਤਾ ਗਿਆ, ਕਿਉਂਕਿ ਉਸ ਆਈਲੈਂਡ ਦੇ ਵਿੱਚ ਅੱਗੇ ਜਿਹੜੇ ਛੋਟੇ ਛੋਟੇ ਆਈਲੈਂਡ ਹੈਗੇ ਆ 10-12, ਉਹਨਾਂ ਦੇ ਵਿੱਚ ਜਿਹੜੇ ਲੋਕਾਂ ਨੂੰ ਜਿਹੜਾ ਉਹਨਾਂ ਨੂੰ ਵੰਡਿਆ ਗਿਆ ਐਜ਼ ਅ ਰਿਚੁਅਲ, ਬਟ ਕਿਉਂਕਿ ਬਹੁਤ ਜ਼ਿਆਦਾ ਨੰਬਰ ਡੋਲਫਿਨ ਜਿਹੜੀਆਂ ਇਹ ਸੀਗੀਆਂ, ਔਰ ਉਸ ਤੋਂ ਇਲਾਵਾ ਬਹੁਤ ਸਾਰੀਆਂ ਡੋਲਫਿਨ ਜਿਹੜਾ ਉਹਨਾਂ ਨੂੰ ਮਾਰਿਆ ਗਿਆ ਬਟ ਉਹਨਾਂ ਨੂੰ ਯੂਜ਼ ਨਹੀਂ ਕੀਤਾ ਗਿਆ, ਸੋ ਐਜ਼ ਅ ਵੇਸਟ ਜਿਹੜਾ ਪ੍ਰੋਡਿਊਸ ਹੋਇਆ। ਸੋ ਕੁਛ ਆਰਗਨਾਈਜੇਸ਼ਨ ਨੇ ਜਿਹੜੀਆਂ ਪਹਿਲਾਂ ਵੀ ਕੰਮ ਕਰ ਰਹੀਆਂ ਸੀਗੀਆਂ ਡੋਲਫਿਨ ਦੀ ਪ੍ਰੋਟੈਕਸ਼ਨ ਦੇ ਉੱਤੇ, ਉਹਨਾਂ ਦੇ ਵਿੱਚੋਂ ਇੱਕ ਆਰਗੇਨਾਈਜੇਸ਼ਨ ਨੇ ਜਿਹੜੀ ਇਹ ਵਰਲਡ ਡੋਲਫਿਨ ਡੇ ਜਿਹੜਾ ਮਨਾਉਣਾ ਸ਼ੁਰੂ ਕੀਤਾ ਉਸ ਦਿਨ ਤੋਂ, ਜਿਹਨੂੰ ਸੀ ਸ਼ੈਫਰਡ ਡੋਲਫਿਨ ਸੀ ਸ਼ੈਫਰਡ ਆਰਗੇਨਾਈਜੇਸ਼ਨ ਉਹਦਾ ਨਾਮ ਹੈਗਾ। ਤੇ ਉਹਨਾਂ ਨੇ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਕਿ ਜਿਹੜੀ ਡੋਲਫਿਨ ਜਿਹੜੀਆਂ ਹੈਗੀਆਂ ਇੰਨੀਆਂ ਇੰਟੈਲੀਜੈਂਟ ਹੈਗੀਆਂ ਔਰ ਇੰਨੀਆਂ ਫੈਸੀਨੇਟਿੰਗ ਐਨੀਮਲਸ ਹੈਗੀਆਂ, ਤੇ ਇਹਨਾਂ ਨੂੰ ਹੰਟਿੰਗ ਤੋਂ ਜਾਂ ਫਿਰ ਬਾਕੀ ਜਿਹੜੇ ਡੇਂਜਰ ਜਿਹੜੇ ਕਲਾਈਮੇਟ ਚੇਂਜ ਹੋ ਗਿਆ ਜਾਂ ਫਿਸ਼ਿੰਗ ਵਗੈਰਾ ਹੋ ਗਿਆ ਉਸ ਤੋਂ ਬਚਾਉਣ ਦੇ ਲਈ ਇੱਕ ਦਿਨ ਜਿਹੜਾ ਸ਼ੁਰੂ ਕੀਤਾ ਗਿਆ। ਔਰ ਹਰ ਸਾਲ ਇਸ ਦਿਨ ਦੇ ਉੱਤੇ ਜਿਹੜਾ ਅਵੇਅਰਨੈਸ ਜਿਹੜੇ ਕੈਂਪੇਨ ਲਾਏ ਜਾਂਦੇ ਹੈਗੇ ਆ, ਆਨਲਾਈਨ ਇਵੈਂਟ ਹੁੰਦੇ ਹੈਗੇ ਆ ਨਾ ਲੋਕਾਂ ਨੂੰ ਇਹਦੇ ਬਾਰੇ ਜਿਹੜੀ ਇਨਫੋਰਮੇਸ਼ਨ ਦੇਣ ਦੇ ਲਈ। ਸੋ ਇਹ ਜਿਹੜਾ ਦਿਨ ਜਿਹੜਾ ਕਾਫੀ ਜਿਹੜਾ ਮੰਨਿਆ ਗਿਆ ਕਿ ਬਹੁਤ ਮਤਲਬ ਸੈਡ ਦਿਨ ਸੀਗਾ ਕਿ ਇੰਨੀਆਂ ਜ਼ਿਆਦਾ ਡੋਲਫਿਨਸ ਨੂੰ ਜਿਹੜਾ ਮਾਰਿਆ ਗਿਆ ਇੱਕ ਦਿਨ ਦੇ ਵਿੱਚ, ਤੇ ਉਹਦੀ ਵਜ੍ਹਾ ਨਾਲ ਜਿਹੜਾ ਇਹ ਦਿਨ ਮਨਾਉਣਾ। ਹਾਲਾਂਕਿ ਕੁਛ ਜਿਹੜੀਆਂ ਜਿੱਦਾਂ ਅਮੈਰੀਕਾ ਦੇ ਵਿੱਚ ਨੈਸ਼ਨਲ ਡੋਲਫਿਨ ਡੇ ਮਨਾਇਆ ਜਾਂਦਾ, ਬਟ ਇੰਟਰਨੈਸ਼ਨਲ ਡੋਲਫਿਨ ਡੇ ਜਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੋਈ ਐਵੇਂ ਦਾ ਦਿਨ ਨਹੀਂ ਸੀਗਾ, ਇਸ ਲਈ ਇਹ ਜਿਹੜਾ ਹਰ ਸਾਲ 12 ਸਤੰਬਰ ਨੂੰ ਹੁਣ ਮਨਾਇਆ ਜਾਂਦਾ। 2022 ਤੋਂ 2022 ਚ ਪਹਿਲਾ ਜਿਹੜਾ ਵਰਲਡ ਡੋਲਫਿਨ ਡੇ ਸੀਗਾ ਮਨਾਇਆ ਗਿਆ। ਹਾਂਜੀ
1: ਰਾਈਟ। ਔਰ ਮੈਂ ਇਹ ਇਸ ਕਰਕੇ ਵੀ ਜ਼ਰੂਰੀ ਹੋ ਜਾਂਦੇ ਨੇ ਮੇਰੇ ਖਿਆਲ ਦੇ ਨਾਲ, ਸਿਰਫ ਇਹ ਨਹੀਂ ਕਿ ਉਹ ਕੋਈ ਵਰਲਡ ਡੋਲਫਿਨ ਡੇ ਹੈ ਯੇ ਵੋ ਬਲਾਬਲਾ, ਪਰ ਉਹ ਇੱਕ ਅਵੇਅਰਨੈਸ ਕੋਸ਼ਿਸ਼। ਹਾਂ ਉਹ ਮੈਂ ਇਹ ਸਮਝਦਾ ਕਿ ਇਹਨਾਂ ਔਰਗਨਾਈਜੇਸ਼ਨ ਦਾ ਤਰੀਕਾ ਬਹੁਤ ਸੁਸਤ ਹੈਗਾ ਆਮ ਲੋਕਾਂ ਤੱਕ ਅਵੇਅਰਨੈਸ ਫੈਲਾਉਣ ਦਾ, ਇਹ ਤੋਂ ਤਰੀਕੇ ਬਦਲੇ ਜਾਣੇ ਚਾਹੀਦੇ ਹੈਗੇ ਨੇ। ਲੱਖਾਂ ਡਾਲਰ ਕਰੋੜਾਂ ਡਾਲਰ ਇਹਨਾਂ ਦੀ ਫੰਡਿੰਗ ਹੁੰਦੀ ਹੈ, ਐਵੇਂ ਨਹੀਂ ਟਰੰਪ ਸਾਹਿਬ ਪਿੱਟਦੇ ਹੈਗੇ ਕਿ ਕਰਦੇ ਕੁਛ ਹੈ ਨਹੀਂ ਫਿਰ। ਸੋ ਡੈਫੀਨੇਟਲੀ ਇੱਕ ਅਵੇਅਰਨੈਸ ਹੋਣੀ ਚਾਹੀਦੀ ਹੈਗੀ ਡੋਲਫਿਨਸ ਨੂੰ ਬਚਾਉਣ ਦੇ ਲਈ, ਬਟ ਕਿਹੜਾ ਕਰੇ, ਸਵਾਲ ਉਹ ਪੈਦਾ ਹੋ ਜਾਂਦਾ। ਬਟ ਇੱਕ ਬਹੁਤ ਇੰਟਰਸਟਿੰਗ ਜਿਹੜਾ ਜਾਨਵਰ ਜਾਂ ਮੈਮਲ ਜਿਹਨੂੰ ਅਸੀਂ ਮੰਨ ਲੈਂਦੇ ਹੁਣ ਤਾਂ ਐਂ ਲੱਗਦਾ ਕਿ ਸੰਦੀਪ ਜੀ ਹੋਰ ਵੀ ਤੁਸੀਂ ਬਾਕੀ ਦੇ ਐਨੀਮਲਸ ਦੇ ਉੱਤੇ ਵੀ ਆਉਣ ਵਾਲੇ ਟਾਈਮਾਂ 'ਚ, ਚਾਹੇ ਕਦੇ ਕੁਆਲਾ 'ਤੇ ਕਰ ਲਈਏ, ਕਦੇ ਆਪਾਂ ਸਲੋਥ 'ਤੇ ਕਰ ਲਈਏ, ਕਦੇ ਲੈਪਰਡ 'ਤੇ ਕਰ ਲਈਏ, ਕਦੇ ਟਾਈਗਰ 'ਤੇ ਕਰ ਲਈਏ, ਇਹਨਾਂ ਦੇ ਉੱਤੇ ਵੀ, ਕਦੇ ਪੈਂਡਾਸ 'ਤੇ ਕਰ ਲਈਏ ਜਾਂ ਐਲੀਫੈਂਟ ਇਸੇ ਹੀ ਫੈਮਿਲੀ ਦੇ ਵਿੱਚੋਂ ਹੈਗੇ ਉਹਨਾਂ 'ਤੇ ਵੀ ਕੀਤਾ ਜਾਣਾ ਚਾਹੀਦਾ। ਪਰ ਟੋਪਿਕ ਹੀ ਇੰਨੇ ਹੈਗੇ ਨੇ ਕਿ ਕਿਹਨੂੰ ਕਿਹਨੂੰ ਇਕੱਲੀ ਤੇ ਮੁਲਾਜ਼ਮਦਾਰ ਵਾਲੇ ਮੈਂ ਕਿਹਦਾ ਕਿਹਦਾ ਮਾਨ ਰੱਖ ਲਾਂ, ਉਹ ਵਾਲੀ ਗੱਲ ਹੋ ਜਾਂਦੀ ਹੈ, ਅਤੇ ਕਿਹੜੇ ਕਿਹੜੇ ਟੋਪਿਕ ਅਸੀਂ ਕਰਦੇ ਫਿਰੀਏ। ਪਰ ਸ਼ੁਕਰੀਆ ਤੁਸੀਂ ਹਰ ਵਾਰ ਇੱਦਾਂ ਦੇ ਕੁਛ ਨਵੇਂ ਕੁਛ ਇੰਟਰਸਟਿੰਗ ਗੱਲਾਂ ਟੋਪਿਕਸ ਲੈ ਕੇ ਆਉਂਦੇ ਹੋ ਔਰ ਹਰ ਵਾਰ ਸਾਨੂੰ ਕੁਛ ਨਵਾਂ ਪਤਾ ਚੱਲਦਾ ਹੈ। ਥੈਂਕ ਯੂ ਸੋ ਮਚ ਸੰਦੀਪ ਜੀ।
0: ਥੈਂਕ ਯੂ ਭਾਜੀ।
1: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਡੀਪ ਟੋਕ ਸ਼ੋਅ ਦੇ ਵਿੱਚ ਅੱਜ ਦੇ ਦਿਨ ਫਿਲਹਾਲ ਇੰਨਾ ਹੀ। ਕਿਵੇਂ ਦਾ ਲੱਗਿਆ ਫੀਡਬੈਕ ਆਪਣੀ ਜ਼ਰੂਰ ਦਿਓ 0472-464-6674, facebook.com/ ਹਾਂਜੀ ਸਿਡਨੀ ਦੇ ਉੱਤੇ ਆਪਣੀ ਫੀਡਬੈਕ ਤੁਸੀਂ ਭੇਜ ਸਕਦੇ ਹੋ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਧੰਨਵਾਦ।

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: ऑस्ट्रेलिया विच इमिग्रेशन दा मसला ना जाओ इधर उधर सीधे आओ आईएमई एडवाइजर अपनी मां बोली विच समझण तुहाडी लोड नू नाले वरियां तो स्किल वीजा 186 189 190 482 491 स्किल असेसमेंट पार्टनर वीजा पेरेंट वीजा जां स्टूडेंट वीजा तो पीआर तक हर इमिग्रेशन प्रोसेस ले एक्सपर्ट गाइडेंस आज ही परोसे नाल संपर्क करो आईएमई एडवाइजर कॉल 02-9063-1618 हुण पैरामेटा सिडनी अते न्यू दिल्ली विच भी आईएमई एडवाइजर।
3: सुनो जी गड्डी अक्षरा ज्वेलर्स वाल ले लो।
4: ओ जो हुकम मेरी सरकार।
3: ओ आ किधर हैरी स्पार्क वाल जाना तुसी आ किथे जा रहे हो?
4: अक्षरा ज्वेलर्स दी दूजी लोकेशन रिवर्स टंच
3: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे।
4: आहो जी आहो
5: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच।
2: ऑस्ट्रेलिया विच इमिग्रेशन दा मसला ना जाओ इधर उधर सीधे आओ आईएमई एडवाइजर अपनी मां बोली विच समझण तुहाडी लोड नू नाले वरियां तो स्किल वीजा 186 189 190 482 491 स्किल असेसमेंट पार्टनर वीजा पेरेंट वीजा जां स्टूडेंट वीजा तो पीआर तक हर इमिग्रेशन प्रोसेस ले एक्सपर्ट गाइडेंस आज ही परोसे नाल संपर्क करो आईएमई एडवाइजर कॉल 02-9063-1618 हुण पैरामेटा सिडनी अते न्यू दिल्ली विच भी आईएमई एडवाइजर।
6: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
7: ਸੋ ਲਾਫਟਰ ਥੈਰੇਪੀ ਦੇ ਵਿੱਚ ਹੱਸਣ ਹਸਾਉਣ ਦੇ ਲਈ ਮੇਰੇ ਨਾਲ ਪਹੁੰਚ ਚੁੱਕੇ ਨੇ ਯਸ਼ਪ੍ਰੀਤ।
8: ਹਾਂਜੀ ਬਿਲਕੁਲ ਜੀ ਤੁਸੀਂ ਵਾਅਦਾ ਕੀਤਾ ਤੇ ਅਸੀਂ ਵੀ ਕਰ ਲੈਂਦੇ ਹਾਂ ਵਾਅਦਾ ਕਿ ਹੱਸਾਂਗੇ ਜ਼ਰੂਰ ਕਿਉਂਕਿ ਜਦੋਂ ਹੱਸ ਕੇ ਆਪਣੇ ਦਿਨ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਤੇ ਇੱਕ ਦਿਨ ਬਣ ਹੀ ਜਾਂਦਾ ਤੇ ਬੱਚਿਆਂ ਦੇ ਨਾਲ ਜਦੋਂ ਗੱਲਾਂ ਹੁੰਦੀਆਂ ਤੇ ਉਹਨੂੰ ਕਹਿੰਦੇ ਨਾ ਚਾਰ ਚੰਨ ਲੱਗ ਗਏ ਤੇ ਆਓ ਚਲੋ ਬੱਚਿਆਂ ਨਾਲ ਸੁਣਦੇ ਹਾਂ ਚੁਟਕਲੇ ਬੁਝਾਰਤ ਜਾਂ ਹੋਰ ਗੱਲਾਂ ਬਾਤਾਂ।
7: ਚਲੋ ਆਓ ਫਿਰ ਵਾਅਦੇ ਹਾਂ ਜੀ ਅੱਗੇ। ਸਭ ਤੋਂ ਪਹਿਲਾਂ ਸਾਡੇ ਨਾਲ ਹੋਊਗੀ ਸ਼੍ਰੇਆ ਤੇ ਵੀਰਾ ਤੇ ਮਾਣੂ ਬਿੱਲੀ ਤੇ ਉਸ ਤੋਂ ਬਾਅਦ ਫਿਰ ਤੇਗ ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਸ਼੍ਰੇਆ ਤੁਸੀਂ ਆਉਂਦੇ ਰਹੋ।
8: ਸਤਿ ਸ਼੍ਰੀ ਅਕਾਲ ਸ਼੍ਰੇਆ।
7: ਹੈਲੋ
8: ਸ਼੍ਰੇਆ ਕਿੱਥੇ ਚਲੀ ਗਈ ਸ਼੍ਰੇਆ?
7: ਚਲੋ ਆਪਾਂ ਤੇਗ ਨਾਲ ਗੱਲ ਕਰ ਲੈਂਦੇ ਫਿਰ ਉਹਨਾਂ ਚਿਰ। ਹਾਂਜੀ ਸਰ। ਹਾਂਜੀ ਕੁਛ ਤੇ ਕਰ ਲਿਆ ਕਰੋ। ਉਹ ਜੂੜੀ ਉਹ ਬੱਲੇ ਜੂੜੀ ਜੂੜੀ ਹਲੇ ਜੂੜਾ ਨੀ ਬਣਿਆ ਫਿਰ
9: ਮੈਨੂੰ
7: ਤਾਂ ਪਤਾ ਲੱਗਾ ਵੀ ਮਿਸਤਰੀ ਵੀ ਬਣ ਗਿਆ ਵੀਰਾ। ਵੀਰਾ ਮਕੈਨਿਕ ਬਣ ਗਿਆ।
8: ਅੱਛਾ ਇੱਕ ਹਫਤੇ ਚ ਇੰਨਾ ਕੁਛ ਬਦਲ ਗਿਆ।
7: ਹੋਰ ਆਪਣੀ ਟੂਲ ਕਿੱਟ ਦੇ ਤੀ ਤੁਹਾਨੂੰ ਕਿ ਤੁਹਾਡੀ ਆਪਣੀ ਤੁਸੀਂ ਆਪਣਾ ਸਮਾਨ ਰੱਖਿਆ ਸਾਰਾ ਤੇ ਹੈਲਪ ਕੌਣ ਕਰਦਾ ਤੁਹਾਡੀ? ਅੱਛਾ ਟਾਇਰ ਹੀ ਤੋੜਦੇ ਆ। ਓਹੋ ਤੇ ਹੈਲਪ ਕੌਣ ਕਰਦਾ ਤੁਹਾਡੀ ਟਾਇਰ ਪਹੁੰਚ? ਓਹੋ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਪਾਰਟਨਰ ਇਨ ਕ੍ਰਾਈਮ
8: ਇਹੋ ਜਿਹਾ ਮਿਸਤਰੀ ਜਿਹੜਾ ਖੁਦ ਦੱਸੀ ਜਾਂਦਾ ਕਿ ਮੈਂ ਟਾਇਰ ਖੁਦ ਤੋੜਤੇ ਟਰੱਕ ਖਰਾਬ ਕਰ ਲਿਆ
7: ਨਹੀਂ ਟੁੱਟ ਗਏ ਸੀ ਉਹ ਠੀਕ ਕਰਦਾ
8: ਅੱਛਾ
7: ਨਹੀਂ ਟੁੱਟਦੀ
8: ਮੋਨਸਟਰ ਟਰੱਕ
7: ਇਹ ਹੈਗੀ ਅਸੀਸ ਦੀ ਨਿੱਕਰ ਅਸੀਸ ਦੀ ਨਿੱਕਰ ਨਿਕਰਾਂ ਨੂੰ ਕੀ ਕਹਿੰਦੇ ਇੱਥੇ ਸ਼ਾਰਟਸ ਹਾਂ ਸ਼ਾਰਟਸ ਹਾਂ ਅਸੀਸ ਦੇ ਸ਼ਾਰਟਸ ਹਾਊਸ ਨਹੀਂ ਬਰੋਕ ਹੁੰਦਾ ਤੇ ਹਾਊਸ ਤੇ ਆਪਾਂ ਕਿਹਾ ਹੀ ਨਹੀਂ ਆ
8: ਉਹਨੇ ਆਨਸਰ ਆਪ ਦੱਸਤਾ
7: ਅੱਛਾ ਓਕੇ
8: ਇਹ ਆਪ ਹੀ ਬਣਾਈ ਬੁਝਾਰਤ ਤੇ ਆਪ ਹੀ ਆਨਸਰ ਵੀ ਦੱਸਤਾ ਹੈ ਨਾ ਅਸੀਂ
9: ਬੰਦਾ
7: ਕਰੂਗਾ ਕਮਾਲ ਛੇਤੀ ਥੈਂਕ ਯੂ
8: ਤੇ ਹੈ ਦੀਦੀ ਹੈ
9: ਦੀਦੀ ਨਾਲ ਗੱਲ ਕਰੋ
7: ਹਾਂਜੀ ਹਾਂਜੀ
8: ਕਰਾ ਦੋ
7: ਠੀਕ ਹੋ
8: ਸਾਡਾ ਵਧੀਆ ਤੁਸੀਂ ਦੱਸੋ
9: ਠੀਕ ਹੈ ਤੁਸੀਂ ਕੀ ਕਰਦੇ ਪਏ
8: ਅਸੀਂ ਤੁਹਾਡੇ ਨਾਲ ਗੱਲਾਂ ਕਰਦੇ ਪਏ
7: ਤੁਸੀਂ ਕੀ ਕੀਤਾ ਵੀਕਐਂਡ ਤੇ
9: ਖੇਡਣ
7: ਗਏ ਸੀ
9: ਬਦਾਮ ਨੀ ਖਾਦਾ ਖਾਦਾ ਹੈ
7: ਬਦਾਮ ਨੀ ਕੱਲ ਨੀ ਖਾਦਾ ਮੈਂ ਚੱਲ ਕੋਈ ਗੱਲ ਨੀ ਚਲ ਹੁਣ ਫਿਰ ਖਾ ਲਿਆ ਕਰਾਂਗੇ
8: ਖਿਆਲ ਰੱਖਦੀ ਹੈ
7: ਤੇ ਕੀ ਸੁਣਾਓਗੇ
9: ਬੋਲੀ
7: ਬੋਲੀ ਓਕੇ
8: ਹਾਂਜੀ
9: ਕਦੀ ਆਇਆ ਕਰੋ ਕਦੀ ਆਇਆ ਕਰੋ ਕਦੀ ਜਾਇਆ ਕਰੋ
7: ਚੱਕਦੇ ਚੱਕਦੇ ਥੈਂਕ ਯੂ ਥੈਂਕ ਯੂ ਕੱਟਿਆ ਗਿਆ ਵਾ ਫੋਨ ਤੇ ਨੈਕਸਟ ਆਪਾਂ ਲੈਣੇ ਮੰਨਤ ਫਤਿਹ ਨੂੰ ਸਤਿ ਸ੍ਰੀ ਅਕਾਲ ਮੰਨਤ ਫਤਿਹ ਕੀ ਹਾਲ ਆ
8: ਸਤਿ ਸ੍ਰੀ ਅਕਾਲ ਮੰਨਤ ਫਤਿਹ
7: ਹੈਲੋ
8: ਆ ਕੀ ਹੋਇਆ ਇਹ ਤੇ ਨਾਲ ਦੇ ਨਾਲ ਜਵਾਬ ਦੇਣ ਵਾਲੇ ਬੱਚੇ ਨੇ
7: ਹਾਂ ਫਿਰ ਇਹ ਵੀ ਵੇਖ ਲੋ
8: ਤੁਸੀਂ
7: ਚਲੋ ਆਪਾਂ ਯੁਵਰਾਜ ਨੂੰ ਲੈਣੇ ਉਹਨਾਂ ਚਿਰ ਯੁਵਰਾਜ ਸਤਿ ਸ੍ਰੀ ਅਕਾਲ ਤੁਸੀਂ ਆਉਂਦੇ ਰਹੋ
10: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
7: ਸਤਿ ਸ੍ਰੀ ਅਕਾਲ ਕੀ ਹਾਲ ਆ
10: ਮੇਰਾ ਠੀਕ ਆ ਤੁਹਾਡਾ ਕੀ ਹਾਲ ਆ
7: ਸਾਡਾ ਵੀ ਠੀਕ ਆ ਭਾਈ ਤੁਸੀਂ ਦੱਸੋ ਕੀ ਚੱਲਦਾ ਅੱਜ ਕੱਲ
10: ਮੈਂ ਆਮ ਇੱਥੇ ਬੈਠਾ ਸੀ ਤੇ ਆਮ ਮੇਰੇ ਪਾਪਾ ਮੈਨੂੰ ਗੁੱਸੇ ਹੋ ਗਏ ਵੀ ਤੂੰ ਫੋਨ ਤੇ ਗੇਮਾਂ ਕਿਉਂ ਖੇਡੀ ਜਾਂਦਾ ਸੀ ਮੈਂ ਕਿਹਾ ਮੈਂ ਥੋੜਾ ਨਾ ਖੇਡ ਰਿਹਾ ਤੇ ਫਿਰ ਪਾਪਾ ਕਹਿੰਦੇ ਵੀ ਫਿਰ ਇਥੋਂ ਗੰਨਾ ਦੀ ਆਵਾਜ਼ਾਂ ਕਿਉਂ ਆ ਰਹੀਆਂ ਤੇ ਫਿਰ ਜਦੋਂ ਮੈਂ ਪਾਪਾ ਕੋਲ ਗਿਆ ਤੇ ਫਿਰ ਮੈਂ ਦੇਖਿਆ ਵੀ ਰੇਡੀਓ ਹਾਂਜੀ ਤੋਂ ਆਵਾਜ਼ ਆਉਂਦੀ ਸੀ ਆਏ
7: ਅੱਛਾ ਓਕੇ ਓਕੇ ਓਕੇ ਚਲੋ ਚਲੋ ਚੰਗਾ ਕੀਤਾ ਦੱਸਤਾ
8: ਚੁਟਕਲਾ
7: ਹਾਂਜੀ
10: ਇੱਕ ਵਾਰੀ ਪਤਨੀ ਕਹਿੰਦੀ ਵੀ ਤੁਸੀਂ ਮੇਰੇ ਨਾਲ ਵਿਆਹ ਕਿਉਂ ਕਰਾਇਆ, ਪਹਿਲਾਂ ਤਾਂ ਤੁਸੀਂ ਮੰਨਦੇ ਨੀ ਸੀ। ਤੇ ਫਿਰ ਉਹਦਾ ਪਤੀ ਕਹਿੰਦਾ ਵੀ ਮੈਨੂੰ ਵੱਡੇ ਵੱਡੇ ਪੰਗੇ ਲੈਣ ਦਾ ਬਚਪਨ ਤੋਂ ਆਦਤ ਆ।
8: ਖਤਰੋਂ ਕੇ ਖਿਲਾੜੀ, ਵਾਹ
7: ਗੁੱਡ,
8: ਦਿਨ ਬਦਲ ਗਏ,
7: ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ, ਤੁਹਾਡਾ ਵੀ ਸਕੂਲ ਲੱਗਣ ਲੱਗਾ। ਕੀ ਸੁਣਾਓਗੇ ਫਿਰ?
10: ਇੱਕ ਚੁਟਕਲਾ।
7: ਹਾਂਜੀ।
10: ਪਤੀ ਕੰਮ ਤੇ ਗਿਆ ਹੁੰਦਾ ਤੇ ਪਤਨੀ ਫੋਨ ਕਰਦੀ ਕਹਿੰਦੀ ਕਿੱਥੇ ਰਹਿ ਗਏ, ਆਏ ਨੀ ਗੇ ਹਜੇ ਘਰੇ। ਤੇ ਪਤੀ ਕਹਿੰਦਾ ਮੇਰਾ ਨਾ ਐਕਸੀਡੈਂਟ ਹੋ ਗਿਆ ਤੇ ਮੇਰਾ ਮੈਂ ਬਸ ਹੋਸਪਿਟਲ ਚੱਲਣਾ। ਤੇ ਪਤਨੀ ਕਹਿੰਦੀ ਅੱਛਾ ਧਿਆਨ ਰੱਖਿਓ, ਜੇ ਤੁਸੀਂ ਟਿਫਿਨ ਨੀ ਨਾ ਖਾਧਾ ਸੀਗਾ ਉਹ ਚ ਜਿਹੜੀ ਦਾਲ ਸੀਗੀ ਡੋਲ ਨਾ ਜਾਵੇ।
7: Thank you.
8: Thank you, Ashika.
10: Thank you. Have a nice day.
7: Have a nice day. ਤੇ ਨੈਕਸਟ ਸਾਡੇ ਨਾਲ ਕੌਣ ਹੋਊਗਾ? ਸਾਡੇ ਨਾਲ ਅਸੀਸ ਕੌਰ। ਸਤਿ ਸ੍ਰੀ ਅਕਾਲ ਅਸੀਸ ਕੌਰ, ਕੀ ਹਾਲ ਹੈ ਤੁਹਾਡਾ?
8: ਹਾਵੀ
7: ਨੀ ਠੀਕ ਹੁੰਦਾ ਪੁੱਤ, ਮੱਧ ਮਾਰਗ ਤੇ ਆਓ।
11: ਫੋਨ
7: ਪੁੱਤ ਲਾਗੇ ਰੱਖੋ, ਤੁਸੀਂ ਫੋਨ ਨਾ ਇੱਕ ਜਗ੍ਹਾ ਤੇ ਰੱਖੋ, ਦੂਰ ਨੇੜੇ ਨਾ ਕਰੋ। ਹਾਂਜੀ ਇੱਥੇ ਰੱਖਿਓ। ਹੁਣ ਹੁਣ ਦੱਸੋ ਤਿਆਰ ਤਿਉਰ ਹੋ ਗਏ ਹੋ?
11: ਹਾਂਜੀ।
7: ਬ੍ਰੇਕਫਾਸਟ ਕਰ ਲਿਆ ਵਾ?
11: ਮੇਰੀ ਨਾ ਸੱਟ ਜੀ ਠੀਕ ਹੋਈ, ਬਸ ਮਾੜਾ ਮੋਟਾ ਬੰਪ ਜਾ ਬਸ ਹੋਇਆ ਨਹੀਂ।
7: ਕੀ ਹੋਇਆ ਸੀ ਤੁਹਾਨੂੰ?
11: ਮੈਂ ਫੇਂਟ ਹੋ ਗਈ ਸੀ।
7: ਕਿਦਾਂ ਉਹ ਕਿਦਾਂ?
11: ਮੈਂ ਡਿੱਗ ਗਈ ਸੀ।
7: ਹੈ
11: ਡਿੱਗ ਗਈ ਸੀ ਮੈਂ?
7: ਕਿੱਥੇ ਇਦਾਂ ਕਿਦਾਂ ਡਿੱਗ ਗਈ ਦੱਸੋ ਨਾ ਸਾਨੂੰ, ਕੀ ਹੋਇਆ ਸੀ?
11: ਮੈਂ ਡਿੱਗ ਗਈ ਡਿੱਗ ਗਈ
7: ਆਹੋ ਤੇ ਸਾਨੂੰ ਦੱਸੋ ਨਾ ਵੀ ਕੀ ਹੋਇਆ ਸੀ, ਕਿਦਾਂ ਡਿੱਗੇ ਸੀ? ਤੁਹਾਡੀ ਗਲਤੀ ਸੀ, ਕਿਸੇ ਦੀ ਗਲਤੀ ਸੀ, ਕੀ ਹੋਇਆ
11: ਸੀ? ਫੇਰ ਮੈਂ ਸਲਿਪ ਹੋ ਕੇ ਡਿੱਗ ਪਈ।
7: ਅੱਛਾ
8: ਸਕੂਲ ਦੇ ਵਿੱਚ? ਓਹੋ
11: ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਕਰ ਕਰ ਕਰ।
8: ਅੱਛਾ ਓਕੇ।
7: ਅੱਛਾ ਅੱਛਾ ਘਰੇ ਡਿੱਗ ਗਿਆ। ਓਕੇ ਚਲੋ ਕੋਈ ਨਹੀਂ, ਥੋੜਾ ਟਾਈਮ ਲੱਗ ਜਾਂਦਾ ਠੀਕ ਹੁੰਦੇ ਆ। ਇੱਕ ਦਿਨ
11: ਥੋੜੇ ਵਿੱਚ ਪਹਿਲਾ ਵੈਨਸਡੇ ਨੂੰ।
8: ਓਕੇ
7: ਤੁਸੀਂ ਤੇ ਸਟਰੋਂਗ ਹੋ, ਕੋਈ ਚੱਕਰ ਨਹੀਂ। ਪਤਾ ਨੀ ਪੁੱਤ ਸਾਨੂੰ ਤੇ ਨੀ ਆਉਣ ਡਈ।
11: ਐਵਰੀ ਸਿੰਗਲ ਡੇ ਮੈਨੂੰ ਇੱਕ ਆਵਾਜ਼ ਆਉਂਦੀ ਸੀ।
7: ਓਕੇ ਓਕੇ ਓਕੇ ਚਲੋ ਕੋਈ ਨਹੀਂ,
11: ਜਾ ਸੌਂਗ ਜਾਓ ਜਿਹੜਾ ਤੁਸੀਂ ਲਾਉਂਦੇ ਹੋ ਲਾਫਟਰ ਥੈਰੇਪੀ ਆ।
8: ਉਹ ਤੇ ਆਪਾਂ ਲਗਾਉਂਦੇ ਆ ਨਾ,
7: ਉਹ ਤੇ ਪਿੱਛੇ ਲੱਗਣਾ ਹੀ ਆ ਨਾ ਪੁੱਤ, ਉਹ ਤੇ ਰਹਿਣਾ ਹੀ ਆ।
11: ਉਹ ਤਾਂ ਵਧੀਆ ਹੁੰਦਾ ਪਰ ਆ ਚਾਹ ਕੇ ਆਵਾਜ਼ ਹੁੰਦੀ।
7: ਓਕੇ ਓਕੇ ਚਲੋ ਕੀ ਸੁਣਾਓਗੇ?
11: ਮੈਂ ਸੁਣਾਉਂਗੀ ਬੋਲੀ।
7: ਓਕੇ
8: ਹਾਂਜੀ ਸੁਣਾ ਦਿਓ ਬੋਲੀ।
11: ਸਾਰੇ ਤਗਣੇ ਮੇਰੇ ਮਾਪਿਆਂ ਨੇ ਪਾਏ, ਸਾਰੇ ਤਗਣੇ ਮੇਰੇ ਮਾਪਿਆਂ ਨੇ ਪਾਏ, ਇੱਕ ਤਵੀਤ ਮੇਰੇ ਕਨਾਨੀ, ਜਦੋਂ ਲੜਦਾ ਤੇ ਲਾਦੇ ਕਰੇ ਦਾਨੀ, ਜਦੋਂ ਲੜਦਾ
7: ਤੇ ਲਾਦੇ
11: ਕਰੇ ਦਾਨੀ, ਜਦੋਂ ਲੜਦਾ
7: ਤੇ ਲਾਦੇ ਲਾਦੇ
8: ਨਾਰੇ
7: ਨਾਰੇ ਨਾਰੇ ਚੱਕ ਦੋ ਬੱਲੇ ਬੱਲੇ ਬੱਲੇ ਅਸੀਸ ਹੁਣੀ ਸਕੂਲ ਚੱਲੇ ਥੈਂਕ ਯੂ ਥੈਂਕ ਯੂ ਥੈਂਕ ਯੂ ਬਾਏ ਬਾਏ ਬਾਏ ਓਕੇ ਓਕੇ ਓਕੇ ਹੈਵ ਅ ਨਾਈਸ ਡੇ ਥੈਂਕ ਯੂ ਤੇ ਨੈਕਸਟ ਆਪਾਂ ਇੱਕ ਵਾਰੀ ਫਿਰ ਟਰਾਈ ਕਰਦੇ ਹਾਂ ਆਪਾਂ ਤੇਗ ਨੂੰ ਤੇ ਮਨਤ ਫਤਿਹ ਉਸ ਤੋਂ ਬਾਅਦ ਪੁੱਤਰ ਰੈਡੀ ਰਹੋ ਤੁਸੀਂ ਸਤਿ ਸ਼੍ਰੀ ਅਕਾਲ ਤੇਗ
12: ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਆਂਟੀ ਜੀ
7: ਸਤਿ ਸ਼੍ਰੀ ਅਕਾਲ
8: ਕੀ ਹਾਲ ਚਾਲ ਨੇ
12: ਮੈਂ ਵਧੀਆ ਤੁਹਾਡਾ ਕੀ ਹਾਲ ਚਾਲ ਆ
8: ਸਾਡਾ ਵੀ ਵਧੀਆ
7: ਠੀਕ ਆ
8: ਕੀ ਵੀ ਰਿਹਾ ਤੁਹਾਡਾ ਵੀਕਐਂਡ
12: ਵਧੀਆ
7: ਓਕੇ ਕੀ ਕੀਤਾ ਹੈ
12: ਆਪਾਂ ਨੇ ਸੰਡੇ ਨੂੰ ਪੈਕਿੰਗ ਕੀਤੀ ਸੀ ਆਪਾਂ ਨੇ ਨੈਕਸਟ ਵੀਕ ਇਟਲੀ ਜਾਣਾ
7: ਓਏ ਓਏ ਓਏ ਓਏ ਓਏ ਓਏ ਤੇ ਫਿਰ ਸਾਨੂੰ ਚੁਟਕਲੇ ਕੌਣ ਸੁਣਾਊਗਾ
12: ਕਿਸੇ ਹੋਰ
7: ਐਵੇਂ ਹੋਰ ਫਿਰ ਸਾਨੂੰ ਬੰਦਾ ਦੇ ਕੇ ਜਾਓਗੇ
12: ਮੈਂ 2.5 weeks ਲਈ ਜਾਣਾ
7: 2.5 week ਆ ਇਦਾਂ ਥੋੜੀ ਤੁਹਾਨੂੰ ਫਿਰ ਪਿੱਛੇ ਬੰਦਾ ਦੇ ਕੇ ਜਾਣਾ ਪੈਣਾ ਇਦਾਂ ਨੀ ਛੁੱਟੀ ਮਿਲਦੀ ਤੁਸੀਂ ਐਪਲੀਕੇਸ਼ਨ ਪਾਈ ਆ
8: ਐਪਲੀਕੇਸ਼ਨ ਐਕਸੈਪਟ ਹੋਣੀ
12: ਚਾਹੀਦੀ
7: ਕਿੱਥੇ ਪਾਈ ਆ
8: ਰੇਡੀਓ ਦੇ ਕੰਪਸ ਤੇ ਪਾਣੀ ਚਾਹੀਦੀ ਸੀ ਨਾ
7: ਪਹਿਲਾਂ ਤੇ ਭਈ ਤੁਸੀਂ ਐਪਲੀਕੇਸ਼ਨ ਭੇਜੋ ਫਿਰ ਵੇਖਾਂਗੇ ਓਕੇ
12: ਨਾਲੇ ਮੇਰੇ ਨੈਕਸਟ ਵੀਕ ਬਰਥਡੇ ਆ
8: ਸਾਰੇ ਸੈਪਟੈਂਬਰ ਵਾਲੇ ਹਾਂ
12: ਹਾਂਜੀ
7: ਨਾਈਸ ਤੇ ਕੀ ਸੁਣਾਓਗੇ ਫਿਰ
12: ਅੱਜ ਮੈਂ ਸੁਣਾਉਂਗੀ ਇੱਕ ਬਜਾਰਤ
7: ਹਾਂਜੀ
12: ਹਰੀ ਸੀ ਮਨ ਭਰੀ ਸੀ ਲਾਲਾ ਜੀ ਦੇ ਬਾਗ ਵਿੱਚ ਨਿਸ਼ਾਨ ਲਾ ਲਈ ਕਰੀ ਸੀ
7: ਓਕੇ
8: ਆ ਚਲੋ ਮੇਰੇ ਬਚਪਨ ਦੀ ਇੱਕ ਤੇ ਆਈ
7: ਪਹਿਲੀ
8: ਵਾਰੀ ਇਹੋ ਜੀ ਬੁਝਾਰਤ ਜਿਹੜਾ ਮਤਲਬ ਜਿਹਦਾ ਆਂਸਰ ਮੈਨੂੰ ਯਾਦ
7: ਹੈ ਦੱਸੀ ਤੇ ਨੀ ਹਲੇ
8: ਕੌਣ ਛੱਲੀ
7: ਨਹੀਂ ਤੋ ਇਟਲੀ ਜਾ ਰਹੀ ਹੈ ਨਾ ਉਥੋਂ ਕੁਛ ਲੈ ਕੇ ਆਊਗੀ ਸਾਨੂੰ
8: ਇਟਾਲੀਅਨ ਕਰ ਦੇਣਾ
7: ਸਾਨੂੰ
12: ਕਿਦਾਂ ਪਹਿਲੀ ਵਾਰੀ ਜਾਣਾ
7: ਪਰ ਸਾਨੂੰ ਕਿਦਾਂ ਪਤਾ ਲੱਗੂਗਾ ਇਟਲੀ ਤੋਂ ਹੋ ਕੇ ਆਈ ਆ ਕੁਛ ਲਿਆਊਗੀ ਫੇਰ ਹੀ ਪਤਾ ਲੱਗੂਗਾ
8: ਪੀਜ਼ਾ ਖਾਂਦੇ ਖਾਂਦੇ ਫੋਟੋ ਖਿੱਚ ਕੇ ਭੇਜ ਰਹੀ ਆ
7: ਅਦਰਵਾਈਜ਼ ਤੇ ਅਸੀਂ ਮੰਨ ਲੈਣਾ ਵੀ ਨਹੀਂ ਇਹ ਤੇ ਬੈਲਰਡ ਤੋਂ ਕਿਆ ਗਈ ਆ ਸਾਡੇ ਲਈ ਕੁਛ ਇਹੋ ਜਿਹਾ ਤੇਗ ਲੈ ਕੇ ਆਈ ਅਸੀਂ ਮੰਨ ਹੀ ਜਾਈਏ ਇਟਲੀ ਤੋਂ ਆਈ ਆ ਕੁੜੀ
8: ਪੀਜ਼ਾ ਸੌਸ ਲੈ ਕੇ ਆਏ ਤੁਹਾਡੇ ਲਈ
7: ਉਹ ਦੇ ਤੂੰ ਮਿਲ ਜਾਣੀ ਆ ਲੈਟਸ ਸੀ ਕੀ ਲੈ ਕੇ ਆਉਂਦੀ ਇਹੋ ਜਿਹਾ ਮੰਨਤ ਫਤਿਹ ਉਸ ਤੋਂ ਬਾਅਦ ਤਵਨੀਤ ਤੁਸੀਂ ਰੈਡੀ ਰਹੋ ਮੰਨਤ ਫਤਿਹ ਕੀ ਹਾਲ ਆ
13: ਸਤਿ ਸ੍ਰੀ ਅਕਾਲ ਅੰਕਲ ਜੀ ਨਾਲੇ ਅਸ਼ਤੀ ਜੀ
7: ਸਤਿ ਸ੍ਰੀ ਅਕਾਲ
8: ਮੰਨਤ ਜੀ
7: ਕੀ ਹਾਲ ਆ
13: ਮੈਂ ਠੀਕ ਆ ਤੁਸੀਂ ਠੀਕ ਹੋ
7: ਠੀਕ ਆ ਵਧੀਆ ਵਧੀਆ ਅੱਜ ਕਿਹੜੇ ਫਿਰ ਪਾਪਾ ਦੇ ਨਾਲ ਹੋ
8: ਹਾਂਜੀ ਹਿਸਾਬ ਲਾ ਲਿਆ ਤੁਸੀਂ
7: ਓਕੇ ਪਾਪਾ ਦੇ ਨਾਲ ਲੇਜੀ ਲੇਜੀ ਕਿਉਂ ਹੋ ਜਾਂਦੇ ਤੁਸੀਂ
11: ਨਹੀਂ
7: ਆਹੋ ਲੈ ਦੱਸ ਨਹੀਂ ਤਾਂ ਅੱਗੇ ਤੇ ਆਵਾਜ਼ ਤੁਸੀਂ ਝੱਟ ਦਿੰਦੇ ਹੁੰਦੇ ਹੋ
11: ਸੈਟਰਡੇ ਅਸੀਂ ਸਾਡੇ ਮਿਲੇ ਫਿਰ ਛੋਟਾ ਲੈ ਕੇ ਦੇਣਗੇ ਤੇ ਫੇਰ ਅਸੀਂ ਕੱਲ ਲੈ ਕੇ ਆਂਦਾ ਸੀਗਾ ਮੈਂ ਨਾ ਮੋਤੀਆਂ ਵਾਲਾ ਲੈ ਕੇ ਆਈ ਸੀਗੀ ਜਿਹਦੇ ਨਾਲ ਆਪਾਂ ਕੋਈ ਵੀ ਡਿਜ਼ਾਇਨ ਬਣਾ ਸਕਦੇ ਆ ਤੇ ਫੇਰ ਉਹਨੂੰ ਪ੍ਰੈਸ ਦੇ ਨਾਲ ਮੈਲਟ ਕਰ ਦੋ ਤੇ ਫਿਰ ਉਹ ਪੱਕਾ ਡਿਜ਼ਾਈਨ ਹੀ ਬਣ ਜਾਂਦਾ
7: ਓਏ ਹੋਏ ਓਏ ਹੋਏ ਹੋਏ ਹੋਏ ਹੋਏ ਹੋਏ
11: ਦੋ ਆਲਰੇਡੀ ਬਣਾ ਲੇ
7: ਅੱਛਾ ਬੱਲੇ ਬੱਲੇ ਬੱਲੇ
8: ਇਹ ਤੇ ਟੈਲੈਂਟਡ ਕੁੜੀ ਹੈ
7: ਹੋਰ ਇਹ ਤੇ ਪਤਾ ਨਹੀਂ ਕੀ
8: ਉਹਨੂੰ ਕਹਿੰਦੇ ਕੀ ਹੈ ਕੁਝ ਕਹਿੰਦੇ ਮੈਂ ਭੁੱਲ ਗਈ ਉਹਦਾ ਨਾਮ ਹਾਂ ਇਹ ਵਾਲੀ ਆਰਟ ਨੂੰ ਜਿਹੜੇ ਮੈਲਟਿੰਗ ਪੀਸ
7: ਕੀ
8: ਜਿਹੜੇ ਮੋਤੀ ਜਿਹੇ ਹੁੰਦੇ ਨਾ ਉਹਦੇ ਨਾਲ ਡਿਜ਼ਾਈਨ ਜੀ ਬਣਾ ਕੇ ਫਿਰ ਮੈਲਟਿੰਗ ਪੀਸ
7: ਓਕੇ ਓਕੇ ਓਕੇ
8: ਵਾਹ
7: ਜਿੱਦਾਂ ਲੋਗੋ ਛਾਪਦੇ ਹੋ
8: ਨਿੱਕੇ ਸਾਹਿਬ
7: ਓਕੇ ਗੁੱਡ ਮੰਨਤ
8: ਵਾਹ ਮੰਨਤ
7: ਤੇ ਕੀ ਫਿਰ ਸੁਣਾਓਗੇ ਅੱਜ ਕੀ ਲੈ ਕੇ ਆਏ ਹੋ ਤੁਸੀਂ ਕੀ ਸੁਣਾਓਗੇ
11: ਅੱਜ ਮੈਂ ਸੁਣਾਉਂਗੀ ਇੱਕ ਬੋਲੀ
7: ਓਕੇ
11: ਮੈਂ ਗਈ ਬਾਜ਼ਾਰ ਚ ਡੋ ਮਗਰੇ ਮਗਰੇ ਆ ਗਿਆ
7: ਹਾਈ ਸ਼ਾਵਾ
11: ਮੈਂ ਗਈ ਬਾਜ਼ਾਰ ਚ ਡੋ ਮਗਰੇ ਮਗਰੇ ਆ ਗਿਆ
7: ਹਾਈ ਸ਼ਾਵਾ ਸਾਨੂੰ ਹਈ ਸ਼ਾਵਾ ਕਹਿ ਲੈਣ ਦਿਆ ਕਰ ਵਿੱਚ
8: ਅਸੀਂ ਤੈਨੂੰ ਬ੍ਰੀਦਿੰਗ ਸਪੇਸ ਦਿੰਦੇ ਆ
7: ਹੈ
8: ਹਈ ਸ਼ਾਵਾ ਅੱਛਾ
7: ਸਾਨੂੰ ਵਿੱਚ ਹਈ ਸ਼ਾਵਾ ਦੀ ਸਪੇਸ ਦਿਆ ਕਰ
8: 1 2 3 ਅਗੇ
7: ਓਕੇ ਫਿਰ
11: ਠੀਕ ਹੈ ਮੈਂ ਕੀ ਬਾਜ਼ਾਰ ਛੁੱਡੂ ਮਗਰੇ ਮਗਰੇ ਆ ਗਿਆ
7: ਹਈ ਸ਼ਾਵਾ
11: ਮੈਂ ਕੀ ਬਾਜ਼ਾਰ ਛੁੱਡੂ ਮਗਰੇ ਮਗਰੇ ਆ ਗਿਆ
7: ਹਈ ਸ਼ਾਵਾ
11: ਮੈਂ ਖਾਦਿਆ ਖਿੱਲਾ ਛੁੱਡੂ ਗੋਲ ਗੱਪਾ ਖਾ ਗਿਆ
7: ਹਈ ਸ਼ਾਵਾ
11: ਅੜ ਗਿਆ ਨੀ ਗੋਲ ਗੱਪਾ ਉਹਦੇ ਗੱਪਾ ਉਹਦੇ ਸੰਗ ਵਿੱਚ
7: ਅੜ ਗਿਆ ਨੀ ਗੋਲ ਗੱਪਾ ਉਹਦੇ ਸੰਗ ਵਿੱਚ ਅੜ ਗਿਆ ਨੀ ਗੋਲ ਗੱਪਾ ਉਹਦੇ ਸੰਗ ਖਾ ਗਿਆ ਨੀ ਚੁੱਡੂ $14 ਦੇ ਗੋਲ ਗੱਪੇ ਭੰਨ ਗਿਆ ਨੀ ਚੁੱਡੂ ਪਿੱਗੀ ਬੈਂਕ ਮੇਰਾ ਸਾਰਾ ਟਿੰਗਲਿੰਗ ਲਿਆਓ ਫਿਰ ਕਰਾਓ ਚੁੱਡੂ ਉਹ ਸੋਰੀ ਸੋਰੀ ਸੋਰੀ ਸੋਰੀ ਸੋਰੀ ਫਤਿਹ ਨਾ ਗੱਲ
8: ਕਰੋ
11: ਦੋ ਬਣਾਏ ਇੱਕ ਨਾ ਦੀ ਖੇਡੀ ਆਂਦੇ ਆ ਦੀ ਨੇ ਚੁਟਕਲਾ ਸੁਣਾਇਆ ਉਹ ਭੁੱਲ ਗਏ ਤਾਂ ਹੀ ਦੀ ਨੇ ਬੋਲੀ ਸੁਣਾਈ ਫਿਰ
7: ਓ ਤੇ ਨਾਲੇ ਦੀਦੀ ਨੇ ਤੁਹਾਨੂੰ ਝੁੱਡੂ ਕਿਹਾ
11: ਉਹ ਤਾਂ ਤੁਸੀਂ ਕਿਹਾ ਹੀ
7: ਸਾਡੇ ਲਈ ਵੀ ਤੇਗ ਨੇ ਇਟਲੀ ਤੋਂ ਐਲਵੀ ਦਾ ਬੈਗ ਲੈ ਕੇ ਆਉਣਾ ਜੀ
8: ਟੋਏ ਕਾਰ ਦਾ ਇੱਕ ਅਲੱਗ ਤੋਂ ਕਮਰਾ ਹੋਣਾ
7: ਇੱਕ ਕਮਰੇ ਦੇ ਉੱਤੇ ਮੈਂ ਕਬਜ਼ਾ ਕਰ ਲਵਾਂ ਤੁਸੀਂ ਏਦਾਂ ਕਰੋ ਨਾ ਇਹ ਤੁਹਾਡੇ ਕੋਲ ਇੰਨੇ ਰੂਮ ਹੈ ਇੱਕ ਰੂਮ ਦੇ ਵਿੱਚ ਤੁਸੀਂ ਗਰਾਜ ਸੈਟਅਪ ਕਰ ਲਓ
8: ਮੈਕੈਨਿਕ ਵੀ ਹੈ ਸਾਡੇ ਕੋਲ ਅਸੀਸ
7: ਆਹੋ
13: ਮਾਸਟਰ ਰੂਮ ਆ, ਇੱਕ ਮੇਰਾ ਰੂਮ ਆ ਜਿੱਥੇ ਮੈਂ ਕਦੇ ਕਦੇ ਪਹਿਲਾਂ ਆਈ ਮੀਨ ਮੈਂ ਆਪਦੇ ਰੂਮ ਚ ਅੱਧਾ ਤਾਂ ਉਹ ਵੀ ਬਣਾ ਸਕਦਾ।
7: ਆਹੋ ਤੁਸੀਂ ਏਦਾਂ ਕਰੋ ਨਾ, ਮੈਜ਼ਨੀਨ ਪਾ ਲਓ ਆਪਣੇ ਕਮਰੇ ਚ ਇੱਕ ਲੈਵਲ ਸੈੱਟ ਕਰਕੇ ਨਾ, ਤੇ ਉਤਲੇ ਲੈਵਲ ਦੇ ਉੱਤੇ ਤੁਸੀਂ ਆਪਣੀਆਂ ਗੱਡੀਆਂ ਦਾ ਸ਼ੋਰੂਮ ਖੋਲ ਲਓ ਤੇ ਥੱਲੇ ਤੁਸੀਂ ਸੌਂ ਜਾ ਕਰੋ।
13: ਸਹੀ ਆ ਹਾਂ,
7: ਗੁੱਡ ਹੋ ਸਕਦਾ।
13: ਹਾਂਜੀ
7: ਹਾਂਜੀ,
13: ਬਾਹਰੋਂ ਪੱਥਰ ਅੰਦਰੋਂ ਮੱਖਣ,
7: ਬਾਹਰੋਂ ਪੱਥਰ
13: ਪੱਥਰ ਅੰਦਰੋਂ ਮੱਖਣ,
7: ਬਾਹਰੋਂ ਪੱਥਰ ਤੇ ਅੰਦਰੋਂ ਮੱਖਣ। ਓਕੇ, ਬਾਹਰੋਂ ਪੱਥਰ ਤੇ ਅੰਦਰੋਂ ਮੱਖਣ, ਇਹ ਹੈਗੀ ਉਹ ਵਾਲੀ ਚੋਕਲੇਟ ਜਿਹੜੀ ਪਤਾ ਨੀ, ਨਾਂ ਨੀ ਪਤਾ ਮੈਨੂੰ, ਉਹ ਅੰਦਰੋਂ ਪੋਲੀ ਅੰਦਰੋਂ ਪੋਲੀ ਪੋਲੀ ਜੀ ਹੁੰਦੀ ਆ,
8: ਆਪਣੇ ਟਾਈਮ ਵਧੀਆ ਆਉਂਦੀ ਸੀਗੀ, ਹੁਣ ਬਹੁਤ
7: ਟਿੱਕਾ। ਇਹ ਪਤਾ ਕੀ ਆ, ਪਾਣੀ ਵਾਲੀ ਬੋਤਲ, ਬਾਹਰੋਂ ਸਖ਼ਤ ਹੁੰਦੀ ਅੰਦਰੋਂ ਪਾਣੀ ਨਿਕਲ ਆਉਂਦਾ, ਉਹ ਵੀ ਨੀ ਹੈਗਾ।
8: ਨਾਰੀਅਲ,
7: ਹਾਂ,

0: బై, థ్యాంక్ యూ, ఉందాయి కొడుక.
1: ਮੈਨੂੰ ਤਾਂ ਉਹਦੀ ਜਿਹੜੀ ਉਹ ਜਿਹੜੀ ਬੋਲੀ ਪਾ ਕੇ ਗਈ ਉਸ ਚ ਕੀਲਾ, ਮੈਂ ਕਿਹਾ ਕੀਲਾ, ਮੈਂ ਤਾਂ ਉਦੋਂ ਉੱਥੇ ਰੁਕੀ ਹੋਈ ਹਾਂ ਅੱਜ.
0: ਕਿਹੜਾ?
1: ਜਿਹੜੀ ਮੰਨਤ ਬੋਲ ਕੇ ਗਈ ਬੋਲੀ
0: ਕੀ ਚੁੱਡੂ ਮਗਰ?
1: ਮੈਂ ਹਾਂ, ਮੈਂ ਗਈ ਸੀ ਬਾਜ਼ਾਰ,
0: ਚੁੱਡੂ ਮਗਰ
1: ਮੈਂ ਖਾਧੀਆਂ ਕੀਲਾ. ਕੀਲਾ ਕੀ ਹੁੰਦਾ?
0: ਕਹਿੰਦੀ
1: ਮੈਂ ਖਾਧੀਆਂ ਕੀਲਾ, ਉਹ ਸੀਗੀ ਬੋਲੀ ਕੁਛ, ਤੇ ਮੈਨੂੰ ਨੀ ਪਤਾ ਕੀਲਾ ਕੀ ਹੁੰਦੀ. ਉਹ ਮੈਂ ਤਾਂ ਉੱਥੇ ਹੀ ਅੱਜ ਤੇ ਮੇਰਾ
0: ਕੀਲਾ ਨੀ, ਹੋਰ ਕੁਛ ਕਿਹਾ ਹੋਣਾ. ਥੋੜਾ ਜਿਹਾ ਤੁਸੀਂ ਵੇਟ ਕਰ ਲੋ, ਸਾਡੇ ਨਾਲ ਆ ਗਏ ਨੇ ਔਜਲਾ ਸਾਹਿਬ. ਸਤਿ ਸ੍ਰੀ ਅਕਾਲ ਔਜਲਾ ਸਾਹਿਬ. ਓ ਹੈਲੋ,
1: ਸ਼ੋਅ ਲਾਣ ਤੇ ਨੀ ਚਲੇ ਗਏ?
0: ਹਾਂਜੀ,
1: ਸਤਿ ਸ੍ਰੀ ਅਕਾਲ ਔਜਲਾ ਜੀ.
0: ਔਜਲਾ ਜੀ ਵੱਡੇ ਹੋ ਗਏ ਹੁਣ,
2: ਇਹ
0: ਵੱਡੇ ਕਲਾਕਾਰ ਹੋ ਗਏ, ਇਹ ਘੱਟ ਹੀ ਆਉਂਦੇ ਅੱਜ ਕੱਲ
1: ਬੈਲਰਟ
0: ਵੀ ਆ. ਬੈਲਰਟ ਵੀ ਹੁੰਦਾ ਨਾ ਮੇਲਾ? ਅੱਛਾ, ਨਹੀਂ ਸੁਣਿਆ? ਓਕੇ ਓਕੇ, ਤੁਹਾਡਾ ਮੈਨੂੰ ਲੱਗਦਾ ਬੈਲਰਟ ਵਾਲਾ ਕੰਨ ਬੰਦ ਆ,
1: ਹੋ ਸਕਦਾ.
2: ਹਾਂਜੀ,
0: ਗੁੱਡ. ਪਟਕਾ ਤੇ ਨੀ ਵੱਜ ਗਿਆ ਕੰਨ ਦੇ ਉੱਤੇ ਕਿਤੇ?
2: ਨਹੀਂ, ਪਟਕਾ ਤਾਂ ਉੱਪਰ ਹਜੇ ਬਣਿਆ ਹੋਇਆ.
0: ਅੱਛਾ, ਉੱਪਰ ਬਣਿਆ ਹੋਇਆ. ਬਣ ਲਿਆ ਕਿ ਬਣਨਾ ਹਲੇ?
2: ਬਣ ਲਿਆ.
0: ਓਕੇ ਓਕੇ,
1: ਚਲ ਹੋ ਗਿਆ ਬ੍ਰੇਕਫਾਸਟ?
2: ਪਹਿਲੀ ਵਾਰੀ ਰਾਮ ਨਾਲ ਖਾਦਾ ਦੀਦੀਆਂ ਦਾ ਬਿਨਾ.
1: ਦੀਦੀਆਂ ਰੋਕਦੀ?
0: ਦੀਦੀਆਂ ਨਾਲ ਪੂਰੀ ਚੱਲਦਾ ਟਿਕ ਟਿਕ.
2: ਮੈਂ
0: ਦੂਰ ਸੀ, ਮੇਰੇ ਨਾਲ ਮੈਨੂੰ ਲੱਗਦਾ ਮੰਮਾ ਵੀ ਅੱਗੇ ਅੱਗੇ ਉਹ ਦੂਰ ਸੀ. ਯਾਰ ਸਤਿ ਸ੍ਰੀ ਅਕਾਲ ਨੀ ਕਿਹਾ, ਹੋ ਸੱਚ ਮਿਡਲ ਦੀਦੀ ਨੇ ਮੈਨੂੰ ਸਤਿ ਸ੍ਰੀ ਅਕਾਲ ਨੀ ਕਿਹਾ.
2: ਯਾਰ
0: ਹੁਣ ਏਦਾਂ ਮੈਨੂੰ ਚੇਤਾ ਨਹੀਂ,
1: 5W1 ਐਚ ਸ਼ੁਰੂ ਹੋ ਗਿਆ ਨਿਊਜ਼ ਦਾ.
2: ਮੈਨੂੰ ਯਾਦ ਆ ਕਿ ਮੈਂ ਖੁਸ਼ੀ ਨੂੰ ਲਾਸਟ ਕਰੋ ਰੱਖਿਆ
0: ਕਦੋਂ?
2: ਮਿਡਲ ਦੀ ਵੀ
0: ਕਦੋਂ?
2: 13th of September.
0: ਸੁਣਾਓਗੇ ਫਿਰ ਰਿਸਪੋਂਸੀਬਲ?
2: ਅੱਜ ਤਾਂ ਮੈਂ ਇੱਕ ਚੁਟਕਲਾ ਸੁਣਾਉਂਗਾ. ਇੱਕ ਵਾਰੀ ਪੱਪੂ ਨੇ ਜੂਸ ਵਾਲੇ ਬੰਦੇ ਨੂੰ ਕਿਹਾ ਕਿ ਮੈਨੂੰ ਮਿਕਸ ਜੂਸ ਛੇਤੀ ਛੇਤੀ ਪਿਲਾ ਦੇ, ਮੇਰਾ ਇੱਕ ਬਹੁਤ ਵੱਡਾ ਲੜਾਈ ਹੋਣਾ. ਤਾਂ ਫਿਰ ਜੂਸ ਵਾਲੇ ਨੇ ਛੇਤੀ ਛੇਤੀ ਪੱਪੂ ਨੂੰ ਮਿਕਸ ਜੂਸ ਪਿਲਾਤਾ. ਤੇ ਫਿਰ ਉਹ ਪੁੱਛਿਆ ਪੱਪੂ ਨੂੰ ਕਿ ਪੱਪੂ ਤੇਰਾ ਲੜਾਈ ਕਿਹਦੇ ਨਾਲ ਹੋਣਾ? ਪੱਪੂ ਕਹਿੰਦਾ ਮੇਰਾ ਲੜਾਈ ਤੇਰੇ ਨਾਲ ਹੋਣਾ ਜੋ ਤੂੰ ਪੈਸੇ ਮੰਗੇਗਾ.
0: ਸਾਡੇ ਨਾਲ

0: ਨੀਤ ਐਂਡ ਸਿਬਲਿੰਗਸ, ਸਤਿ ਸ੍ਰੀ ਅਕਾਲ। ਤੋ ਨੀਤ ਕੀ ਆਗੀ ਆਗੀ ਬਾਰੀ ਨੀ
1: ਅੰਕਲ ਜੀ ਤੇ ਆਂਟੀ ਜੀ,
0: ਸਤਿ ਸ੍ਰੀ ਅਕਾਲ। ਤਬ ਨੀਤ ਜੀ
1: ਕੀ ਹਾਲ ਹੈ?
0: ਸਾਡਾ ਠੀਕ ਹੈ, ਤੁਹਾਡਾ ਕੀ ਹਾਲ ਹੈ?
1: ਮੇਰਾ ਠੀਕ ਹੈ, ਤੁਸੀਂ ਏਦਾਂ ਕਿਉਂ ਬੋਲ ਰਹੇ?
0: ਏਦਾਂ ਮੇਰਾ ਜੀ ਕਰਦਾ।
1: ਤੁਸੀਂ ਦੱਸਦੇ
0: ਮੇਰਾ ਜੀ ਕਰਦਾ
1: ਔਜਲਾ
0: ਸਾਹਿਬ ਨੇ ਪਤਾ ਸਾਈਕਲ ਤੇ ਜਾਣਾ ਹੁੰਦਾ ਤੇ ਉਹ ਲੇਟ ਹੋ ਜਾਂਦੇ
1: ਤੁਰ ਕੇ ਜਾਣਾ।
0: ਨਾ ਤੁਸੀਂ ਜਾਂਦੇ ਹੋ ਗੱਡੀ ਤੇ, ਤੁਸੀਂ ਜਾਂਦੇ ਰੂਬੀਕੌਨ ਤੇ।
2: ਤੁਸੀਂ
0: ਗੱਡੀ ਤੇ ਘਰੋਂ ਜਾ ਕੇ ਗੱਡੀ ਪਾਰਕਿੰਗ ਚ ਲਾ ਕੇ ਫਿਰ ਅੱਗੋਂ ਤੁਸੀਂ ਤੁਰ ਕੇ ਜਾਂਦੇ ਹੋ, ਕਿਉਂਕਿ ਕਲਾਸ ਦੇ ਅੱਗੇ ਗੱਡੀ ਨੀ ਜਾਂਦੀ। ਇੱਕ ਉੱਥੇ ਕੋਈ ਬ੍ਰਿਜ ਹੈਗਾ ਵਾ, ਪੋਲ ਹੈਗਾ ਵਾ, ਉਹਦੇ ਲਾਗੇ ਤੁਸੀਂ ਗੱਡੀ ਲਾਉਂਦੇ ਹੋ ਤੇ ਅੱਗੋਂ ਤੁਸੀਂ ਤੁਰ ਕੇ ਜਾਂਦੇ ਹੋ। ਮੈਨੂੰ ਸਭ ਪਤਾ ਵਾ,
2: ਇਹਨਾਂ ਨੇ ਤੁਹਾਨੂੰ ਸਬਸਕ੍ਰਾਈਬ ਕੀਤਾ ਹੋਇਆ।
0: ਮੈਂ ਤਵਨੀਤ ਦਾ ਫੋਲੋਅਰ ਹਾਂ ਮੈਂ।
1: ਕੋਈ
0: ਨੀ, ਵਾਕ ਕਰਨੀ ਚਾਹੀਦੀ, ਇੰਨੀ ਕੁ ਐਕਸਰਸਾਈਜ਼ ਹੋ ਜਾਂਦੀ
1: ਹੈ। ਤੁਸੀਂ ਕਿਉਂ ਮਿਲੋ ਕੋ ਦੈਟ ਬ੍ਰਿਜ ਦੇ ਫੈਂਸ ਲਵਾਓ?
0: ਕਿਨੂੰ ਕਮਾ?
1: ਕਿੰਗ ਨੂੰ, ਤੁਸੀਂ ਰੋਜ਼ ਮਿਲਣਾ ਜਾਂਦੇ
2: ਕਿੰਗ ਨੂੰ।
0: ਅੱਛਾ ਕਿੰਗ ਨੂੰ ਕਮਾ, ਓਕੇ ਓਕੇ ਓਕੇ।
2: ਕਿੰਗ ਨੂੰ ਸੁਣਾਈ ਨਹੀਂ ਦਿੰਦਾ, ਉੱਚਾ ਸੁਣਦਾ ਹੈ।
0: ਉਹ ਕਿੰਗ ਆ, ਉਹ ਕੋਈ ਫੈਂਸ ਦਾ ਕੰਮ ਥੋੜੀ ਕਰਦਾ।
2: ਇਵਨ ਬਿਲਡਰ
1: ਕੋਈ ਬੰਦੇ ਰੱਖੇ ਹੋਣੇ, ਬੰਦੇ ਰੱਖੇ ਹੋਣੇ, ਬੰਦੇ ਕਰ ਸਕਦੇ।
0: ਉਹ ਕਿੰਗ ਆ, ਦੱਸ ਉਹ ਦੱਸ ਕੋਈ
2: ਛੋਟੇ ਮੋਟੇ ਕੰਮ
0: ਤੋਂ। ਉਹ ਕੋ ਫੈਂਸ ਦਾ ਕੰਟਰੈਕਟਰ ਹੈ, ਦੱਸ ਕਿੰਗਾਂ।
1: ਉਹ ਫਿਰ ਅਸੀਂ, ਮੈਂ ਉਹਨੂੰ ਦੋ ਤਿੰਨ ਚੰਡਾ ਲਾਉਗੇ।
0: ਉਹ ਕਿੰਗ ਨੂੰ ਥੋੜੀ ਚੰਡਾ ਲੱਗਦੀਆਂ।
1: ਫਿਰ ਕੀ ਹੋਇਆ, ਉਹਦੇ ਮਾਂ ਪਿਓ ਵੀ ਲਾਦੇ ਹੋਣੇ।
2: ਇਹ ਮੈਨੂੰ ਲੱਗਦਾ ਤਵਨੀਤ ਨੂੰ ਬੜੀ ਲੱਗਦੀ ਹੈ।
0: ਮਾਂ ਪਿਓ ਉਹ ਤੇ ਆਪ ਬੜਾ ਬਜ਼ੁਰਗ ਆ, ਉਹ ਤੇ ਤੁਰਦਾ ਮਸੀ ਆ, ਉਹਦੇ ਮੰਮੀ ਡੈਡੀ ਥੋੜੀ ਹੈਗੇ ਹੁਣ।
1: ਉਹਨੂੰ ਕੋ ਐਕਸਰਸਾਈਜ਼ ਕਰ ਲਈ
0: ਤੇ ਫਿਰ ਐਕਸਰਸਾਈਜ਼ ਕਰੂਗਾ ਤੇ ਮੰਮੀ ਡੈਡੀ ਪੁੰਗਰ ਪੈਣਗੇ ਤੇ
1: ਉਹ ਕਿਤੇ ਹੋਰ ਨੇ।
0: ਹਾਂ ਕਿਤੇ ਹੋਰ ਨੇ। ਹਾਂਜੀ, ਫਿਰ ਤੁਸੀਂ ਕਟਾਉਣਾ ਉਹਨੂੰ? ਓਏ ਉਹ ਵਾਲਾ ਰਾਜਾ ਥੋੜੀ ਆ ਜਿਹੜਾ ਤੂੰ ਸਮਝ ਕੇ ਬੈਠੀ ਕੁੜੀ। ਹਾਂ ਚਲੋ, ਵੈਸੇ ਮੈਂ ਕਹੂੰਗਾ, ਗੱਲ ਕਰੂੰਗਾ ਮੈਂ ਵੀ ਉਹ ਨਿਆਣਿਆਂ ਦੇ ਉੱਥੇ ਫੈਂਸ ਲਵਾ ਦੋ ਯਾਰ,
1: ਤੁਸੀਂ ਕਰੋ ਨਾ ਕੋ 10 ਮਿੰਟ ਦੇ। ਟਾਈਮ ਬਹੁਤ ਛੇਤੀ ਜਾਣਾ, ਛੇਤੀ ਕਰੋ।
0: ਓਕੇ ਓਕੇ, ਚਲੋ ਚਲੋ ਚਲੋ।
2: ਕੀ ਸੁਣਾਓਗੇ?
1: ਇੱਕ ਬੁਜਾਰਨ।
2: ਹਾਂਜੀ
0: ਹਾਂਜੀ,
1: ਸਪੀਟ ਆਦੀ ਲੀ।
2: ਅੱਛਾ
0: ਹਾਂਜੀ,
2: ਅੱਜ ਤੇ ਮੈਨੂੰ ਸਾਰੀ ਆ
1: ਗਈ ਦੀ।
0: ਮੇਰੇ ਲਈ ਕਿਉਂ ਨਹੀਂ
1: ਪੋਤਲੀ? ਬਿਕੋਜ਼ ਤੁਹਾਨੂੰ ਆਲਰੇਡੀ ਪਤਾ।
0: ਓਕੇ ਓਕੇ ਓਕੇ, ਚਲੋ ਚਲੋ।
1: ਜੇ ਯਸ ਸਪੀਡ ਆਤੀ ਦੂਦੀ ਪਤਾ ਅੱਛਾ।
0: ਹਾਂਜੀ
2: ਵੇਖਦੇ ਆ।
1: ਲਾਸ ਤੇ ਬੈ ਕ੍ਰਿਸ਼ਨਾ ਵੀ ਜੀ ਤੇ ਯਸ ਸਪੀਡ ਆਤੀ ਨੂੰ ਸਾਰੀ ਬੁਝਾਰਤਾ ਸਿਖਾਣੀ।
0: ਹਾਂਜੀ ਹਾਂਜੀ, ਨੇ ਇਹਨਾਂ ਨੂੰ ਟ੍ਰੇਨਿੰਗ ਦਿਓ ਇਹਨਾਂ ਨੂੰ,
2: ਸਾਨੂੰ ਲੋੜ ਹੈ।
1: ਓਕੇ, ਲਾਸੂਈ ਪੋਤੀ ਮੈਂ ਵੇਖ ਵੇਖ ਖੁਸ਼ ਹੋਵਾਂ, ਹੱਥ ਲਾਵਾਂ ਮੈਂ ਪਿੱਤੇ ਲੱਗੀ, ਹਾਂ ਯਸ ਸਪੀਡ ਆਤੀ ਤੇਰਾ ਜੋ ਟੰਕਰ ਮੈਂ ਮੋਈ।
0: ਦੱਸੋ ਹੁਣ ਯਾਰ, ਹੁਣ ਬਣੀ ਗੱਲ
2: ਕੀ ਕਹਿ ਗਈ ਕੁੜੀ? ਫਿਰ ਤੋਂ ਬੋਲੀ,
0: ਇੱਕ ਵਾਰੀ ਫਿਰ ਦੱਸ ਦੋ ਭਾਵੇਂ।
1: ਲਾਓ ਲਾਲ ਸੂਹੀ ਪੋਟਲੀ ਮੈਂ ਵੇਖ ਵੇਖ ਖੁਸ਼ ਹੋਵਾ ਹੱਥ ਲਾਵਾ ਮੈਂ ਪਿੱਤਲ ਲੱਗੀ ਹਾਏ ਯਸ਼ਪੀਰ ਆਦੀ ਤੇ ਦਾ ਜੋ ਟੱਕਲ ਮੈਂ ਮੋਈ
2: ਲੈਵਲ ਬਹੁਤ ਜ਼ਿਆਦਾ ਅਪ ਹੈ ਇਹਨਾਂ
1: ਲਾਲ ਕਲਰ ਦੀ ਹੁੱਡੀ
0: ਹੋਰ ਇਹ ਤੇ ਤਵਨੀਤ ਨੇ ਇੰਨੀ ਵਾਰੀ ਤਵਨੀਤ ਨੇ ਪਾਈ ਆ ਤੇ ਇਹ ਤੇ ਫਿਰ ਇਹ ਗਲਤ ਗੱਲ ਹੈ ਹਨਾ ਜੇ ਯਾਦ ਨੀ ਇਹਨਾਂ ਨੂੰ ਆਉਂਦੀ ਨਾ ਹਨਾ
2: ਮਹਿੰਦੀ ਕੁਛ ਵੀ ਕੁਛ ਤੇ ਖਾਂਗੇ
1: ਜਦੋਂ ਕੋਈ ਨਵਾਂ ਸੂਟ ਪਾਉਂਦਾ ਤਦੋਂ ਐਲਡੀ
0: ਮਤਲਬ ਇਹ ਹਿੰਟ ਆ ਜਦੋਂ ਨਵਾਂ ਸੂਟ ਪਾਉਂਦੀ ਨਾ ਜਨਾਨੀ
2: ਲਿਪਸਟਿਕ
0: ਤੇ ਦੂਜੀ ਜਨਾਨੀ ਨੂੰ ਲੜਦੀ
2: ਜੈਲਸੀ
0: ਕੀ ਲੜਦੀ ਕੀ ਲੜਦੀ ਜੈਲਸੀ ਲੜਦੀ ਥੋੜੀ ਜੈਲਸੀ ਤੇ ਜੈਲਸੀ ਤੇ ਹੁੰਦੀ
2: ਨਵੇਂ ਸੂਟ ਤੋਂ ਕਨੈਕਟ ਕੀਤਾ
0: ਨਵਾਂ ਸੂਟ ਜਦੋਂ
1: ਕੋਈ ਪਤਾ
0: ਤੁਹਾਡੀ ਕੋਈ ਨਵਾਂ ਹੋਰ ਜਦੋਂ ਕੋਈ ਤੁਹਾਡੀ ਦਰਾਣੀ ਜਠਾਣੀ ਨਵਾਂ ਸੂਟ ਪਾ ਲੇ ਤੇ ਗਵਾਂਢਣ ਪਾ ਲੇ ਤੇ ਤੁਹਾਨੂੰ ਕੀ ਲੜਦੀ
2: ਮੈਂ ਤੇ ਸੋਚ ਮੇਰਾ ਤਾਂ ਦਿਮਾਗ ਹੀ ਨੀ ਕੰਮ ਕਰ ਰਿਹਾ ਯਾਰ ਇੰਨੀ ਹਾਰਡ
0: ਕੀ ਲੜਦੀ ਤੁਹਾਨੂੰ
2: ਉਹੀ ਸੋਚ ਰਹੀ ਹਾਂ
0: ਤੁਹਾਨੂੰ ਕੀ ਲੜਦੀ
2: ਕੁਛ ਸਤਰੀਲਿੰਗ ਪੁਰਲਿੰਗ ਖਰਾਬ ਹੋ ਰਿਹਾ ਇਹ ਵਾਲੀ ਬਜ਼ਾਰਤ ਦੇ ਵਿੱਚ
0: ਨਹੀਂ ਨਹੀਂ ਸਾਰਾ ਕੁਝ ਸਹੀ ਆ
1: ਜਦੋਂ ਤੁਸੀਂ ਆਪਣੀ ਰੈਸਿਪੀ ਚ ਬਣਾਉਂਦੇ YouTube ਤੇ ਚਿਕਨ ਤੇ ਇਹ ਕੁਝ ਪਾਈਦਾ ਕੀ ਆ ਉਹ
0: ਆ ਤੇ ਬਹੁਤ ਈਜ਼ੀ ਹੋ ਗਿਆ
2: ਮਸਾਲੇ
0: ਬਹੁਤ ਈਜ਼ੀ ਹੋ ਗਿਆ ਬਹੁਤ
2: ਅੱਗ
0: ਓਹੋ
1: ਨਹੀਂ
0: ਓਹੋ ਆ ਤੇ ਨਾ
2: ਹਾਏ ਹਾਏ
0: ਤਵਨੀਤ ਆ ਤੇ ਆਂਟੀ ਨਾ
1: ਛੇਤੀ ਛੇਤੀ ਗੈਸ ਕਰੋ
0: ਇਹ ਤਾਂ ਆਂਟੀ ਖੋਲ ਕੇ ਫਿੱਟ ਕਰਨੀ ਪੈਣੀ ਹੋ ਓਹੋ
2: ਤਵਨੀਤ
0: ਤਵਨੀਤ
2: ਮੈਨੂੰ ਤਾਂ ਹਰ ਚੀਜ਼ ਦਾ ਕੈਂਡਲ ਹੀ ਪਤਾ ਆਨਸਰ
0: ਓ
1: ਕੈਂਡਲ ਨਹੀਂ ਆ
0: ਓ ਕੈਂਡਲ ਤੋਂ ਹੀ ਫਿਰ ਸਬਜ਼ੀ ਚ ਪਾਉਂਦੇ ਹੋ
2: ਰਾਜਸਥਾਨ ਵਾਲੇ ਤਾਂ ਦੇਗੀ ਮਿਰਚ
1: ਲਾਲ ਮਿਰਚ
0: ਲਾਲ ਮਿਰਚ ਨੇ ਕਹਿਤਾ ਉਹਨਾਂ ਨੇ ਲਾਲ ਮਿਰਚ ਉਹ ਕਹਿਤਾ ਉਹਨਾਂ ਨੇ ਲਾਲ ਮਿਰਚ
1: ਤੁਹਾਡਾ
0: ਵੀ ਠੀਕ
2: ਹੈ ਤਵਨੀਤ ਇੱਦਾਂ ਹੀ ਬੋਸੀ ਹੈ ਘਰੇ ਵੀ
0: ਬੋਸੀ ਥੋੜੀ
2: ਹਾਂਜੀ
0: ਕੌਨਫੀਡੈਂਟ ਹੈ ਕੁੜੀ
1: ਦੀਦੀ ਪਿੱਛੇ ਮੂੰਹ ਹੈਗੇ
0: ਕੀ ਕਹਿੰਦੀ ਆ
2: ਦੀਦੀ ਪਿੱਠੇ ਮੂੰਹ ਹੈਗੇ
0: ਏਦਾਂ ਨੀ ਪੁੱਤ ਕਹੀਦਾ ਇਹ ਨੀ ਕਹੀਦਾ
2: ਸ਼ੈਤਾਨ
0: ਬੈਡ ਹੁੰਦਾ ਓਕੇ ਕੀ ਸੁਣਾਓਗੇ ਹਾਂਜੀ ਹਾਂਜੀ ਅੱਜ ਆਂਟੀ ਨੂੰ ਘੇਰੋ ਅੱਜ
1: ਰੱਬ ਨਹੀਂ ਵਲ ਖਾਂਦਾ ਬਸ ਸੱਤ ਨਹੀਂ
0: ਉਹ ਤੇ ਮੈਨੂੰ ਵੀ ਨੀ ਆਉਂਦੀ
2: ਦਹੀਂ
0: ਪਾਣੀ ਪੀ ਲੈਂਦੀਆਂ
2: ਟੇਬਲ ਤੇ ਪਿਆ ਹੋਣਾ
0: ਹੈ ਕੀ
2: ਇਸ ਟੇਬਲ ਤੇ ਬੜਾ ਕੁਛ
0: ਅੱਛਾ ਓਕੇ
2: ਚਿੱਟਾ ਤੇ ਇੱਥੇ ਕਾਪੀ ਹੈ ਪਾਣੀ
0: ਦੁੱਧ ਪਾਣੀ ਓਕੇ ਓਕੇ ਵਾਹ ਇਹ ਵਧੀਆ ਨੇ ਬੰਦੇ ਨਾਲ ਇਹ ਹਿੰਟ ਵਧੀਆ ਦਿੰਦੇ ਆ ਥੈਂਕ ਯੂ
2: ਇਹਨੇ ਟ੍ਰਿਕੀ ਹਿੰਟ ਨਹੀਂ ਦਿੱਤੀ ਥੈਂਕ ਯੂ
1: ਹਾਂਜੀ ਤੇ ਵੀ ਦੀ ਨਾਲ ਗੱਲ ਕਰ ਲੋ
0: ਹਾਂਜੀ
1: ਇੱਥੇ ਆ
0: ਉਹ ਸਤਿ ਸ੍ਰੀ ਅਕਾਲ ਜੀ
2: ਸਤਿ
1: ਸ੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
0: ਸਤਿ ਸ੍ਰੀ ਅਕਾਲ
2: ਟ੍ਰੈਫਿਕ ਦਾ ਹਾਲ
1: ਕੀ ਹਾਲ ਹੈ
0: ਵਧੀਆ ਵਧੀਆ ਸਰਦਾਰੀ ਤੁਸੀਂ ਸੁਣਾਓ ਟ੍ਰੈਫਿਕ ਕਿੱਦਾਂ ਅੱਜ
1: ਚੜ੍ਹਦੀ ਕਲਾ
2: ਚੜ੍ਹਦੀ ਕਲਾ
0: ਥੋੜਾ ਜਿਹਾ ਹੈਗਾ
1: ਬਸ ਖਰਾਬ ਹੈ ਉਹਨੇ ਬਸ ਦੇ ਮੁੰਡਾ ਬਸ ਦੀ ਚੜਾਈ ਕੋ ਠੱਕ ਗਿਆ ਹੁਣ ਸੌ ਲੱਗਿਆ
0: ਸੌਣ ਲਗਾ ਓਕੇ ਓਕੇ ਉਹਨੇ ਉਹਨੇ ਰਾਤ ਚਲਾਈ ਨਾ ਬਸ ਡਬਲ ਸ਼ਿਫਟ ਲਾਈ
1: ਸਿਡਨੀ ਚ ਖਰਾਬ ਹੈ
0: ਅੱਛਾ ਸਿਡਨੀ ਚ ਖਰਾਬ ਯਾਰ ਇਹ ਬੱਸਾਂ ਕਿਉਂ ਖਰਾਬ ਹੁੰਦੀਆਂ ਇੰਨੀਆਂ
1: ਜਾਲੀ ਨੇ
0: ਕੌਣ ਜਾਲੀ ਬੱਸਾਂ ਕੇ ਓਨਰ
1: ਗੌਰਮੈਂਟ
0: ਬੱਲੇ ਬੱਲੇ ਬੱਲੇ
2: ਤੁਸੀਂ ਤੇ ਬੜੇ ਤੇਜ਼ ਹੋ
0: ਸਿੱਧਾ ਹੀ ਮੱਥਾ ਸਰਕਾਰਾਂ ਨਾਲ ਲਾ ਲਿਆ ਸਰਦਾਰ ਜੀ
1: ਹਾਂਜੀ
2: ਹਾਂਜੀ
0: ਫਿਰ ਕੀ ਹੱਲ ਕੀ ਕੀਤਾ ਜਾਵੇ
2: ਸਰਦਾਰ ਜੀ
0: ਬੱਲੇ ਬੱਲੇ
1: ਸਰਦਾਰ
2: ਜੀ ਜਿੰਦਾਬਾਦ
0: ਸਰਦਾਰ ਜੀ ਓਕੇ ਰਿਪੋਰਟ
2: ਰੇਡੀਓ ਜੇ ਕੋਈ ਇਲੈਕਸ਼ਨ ਚ ਖੜਾ ਹੋਇਆ ਨਾ ਫਿਰ ਸਰਦਾਰ ਜੀ ਨੂੰ ਲੈ ਕੇ ਚਲਾਂਗੇ
0: ਸਰਦਾਰ ਜੀ ਨੇ ਐਵੇਂ ਥੋੜੀ ਚੱਲ ਜਾਣਾ ਬੜੇ ਪੈਸੇ ਲੱਗਦੇ ਆ
2: ਨਹੀਂ ਮੰਨ ਜਾਂਦੇ
0: ਹੁਣ ਦੱਸੋ
1: ਛੋਟੀ ਦੀਦੀ ਮੇਰੇ ਬੂਟੇ ਇੰਨੀ ਜ਼ਿਆਦੀ ਤੰਗ ਲਾਈ
0: ਕੀ ਲਾਈ
1: ਪਚੇੜ
0: ਵੀ ਤੇ ਛਿੱਤਰ ਵੀ ਦੋਵੇਂ ਹੀ
1: ਹਾਂਜੀ
0: ਤੇ ਫਿਰ ਤੁਸੀਂ ਕੀ ਕੀਤਾ
1: ਕੀ
0: ਸੁਣਾਓਗੇ ਫਿਰ
1: ਇੱਕ ਬੁਝਾਲ
0: ਭੁੱਲ ਗਏ ਸਰਦਾਰ ਜੀ ਭੁੱਲ ਗਏ
2: ਸਰਦਾਰ ਜੀ ਭੁੱਲ ਗਏ ਸਰਦਾਰ ਜੀ ਜ਼ਿੰਦਾਬਾਦ
1: ਕਟੋਰੇ ਤੇ ਕਟੋਰਾ ਪੁੱਤਰ ਪਿਓ ਨਾਲ ਵੀ ਗੋਲਾ
0: ਕਟੋਰੇ ਤੇ ਕਟੋਰਾ
1: ਪੁੱਤਰ ਪਿਓ ਨਾਲ ਵੀ ਗੋਲਾ
0: ਇਹ ਕਿਹੜਾ ਪੋਤਿਆ
2: ਇਹਦਾ ਇਹ ਤੇ ਇੱਕ ਵਾਰੀ ਆਲਰੇਡੀ ਹੋ ਗਈ ਹੈ ਅੱਜ ਹੀ ਇਹਦਾ ਆਨਸਰ ਨਾਰੀਅਲ ਮੇਰੀ ਬੁਜਾਰਤ ਮੈਂ ਆਪਣਾ ਹੀ
1: ਰੱਖਾਂਗਾ
0: ਕੀ ਆਨਸਰ ਹੈ ਫਿਰ ਇਹਦਾ ਦਹੀਂ ਆ ਕੇ ਕੋਕੋਨਟ ਆ ਹਾਂ ਤੇ ਅਸੀਂ ਗੈਸ ਕਰ ਰਹੇ ਹਾਂ ਨਾ ਵੀ ਦੱਸੋ ਦਹੀਂ ਆ ਕੇ ਕੋਕੋਨਟ ਆ
1: ਕੱਚੀ
0: ਗਰੇ ਗਰੇ ਕੱਚੇ ਗਰੇ ਬੱਸ ਚ ਮਿਲਦੀ ਨਾ ਉੱਥੇ ਭਾਈ ਏਦਾਂ ਕਰਦੇ ਹੁੰਦੇ ਨਾ ਕੱਚੇ ਗਰੇ
1: ਬਟਾਲੇ
0: ਹਾਂ ਬਟਾਲੇ ਏਦਾਂ ਕਰਦੇ ਨਾ ਲਈ ਕਦੀ ਉੱਥੋਂ
1: ਹਾਂਜੀ
0: ਹਾਂ ਠੰਡੇ ਠਾ ਗਰਮੀ ਕੀ ਤੋਹਫਾ ਕੱਚੇ ਗਰੇ ਥੈਂਕ ਯੂ
1: ਥੈਂਕ
0: ਯੂ ਜਿੰਦਾਬਾਦ ਨੈਕਸਟ ਸਾਡੇ ਨਾਲ ਨੇ ਡਡਵਾਲ ਸਾਹਿਬ ਸਤਿ ਸ੍ਰੀ ਅਕਾਲ ਡਡਵਾਲ ਸਾਹਿਬ ਕੀ ਹਾਲ ਨੇ ਸਤਿ ਸ੍ਰੀ ਅਕਾਲ
2: ਕੀ ਹਾਲ ਚਾਲ ਹੈ
0: ਤਿਆਰ ਹੋ ਗਏ ਹੋ
2: ਨਹੀਂ ਤਿਆਰ ਨਹੀਂ ਹੋਏ
0: ਅੱਜ ਨੀ ਜਾਣਾ ਹੋਣਾ ਨਾ ਹਾਂਜੀ
1: ਬੈਡ ਚ ਹੀ ਆ।
0: ਅੱਛਾ ਬੈਡ ਚ ਹੀ ਆ, ਓਏ
2: ਨਾ ਦੇ ਨਜ਼ਾਰੇ ਹੈ।
0: ਹੋਰ ਡਡਵਾਲ ਸਾਹਿਬ ਜਿੰਦਾਬਾਦ, ਡਡਵਾਲ ਸਾਹਿਬ ਦੇ ਨਜ਼ਾਰੇ ਨਜ਼ਾਰੇ।
1: ਤੁਸੀਂ ਮੇਰਾ ਕੰਮ ਨਹੀਂ ਕੀਤਾ।
0: ਕਿਹੜਾ
2: ਕਿਹੜਾ ਕੰਮ?
0: ਓਏ ਹੋਏ ਯਾਰ, ਉਹ ਮੈਨੂੰ ਲੱਭੇ ਹੀ ਨਹੀਂ।
1: ਫੋਟੋ ਦੀ ਚਿੱਠੀ
0: ਉਹ ਮੇਰੇ ਫੋਨ ਚ ਤਾਂ ਹੈ ਹੀ ਨਹੀਂ। ਆਓ
1: ਨਹੀਂ ਫੋਟੋ ਦੀ
0: ਮੇਰੇ ਨਾਲ ਵੀਰਾ ਸੀ। ਓਕੇ, ਬਲਕੀਰਤ ਵੀਰੇ ਦੇ
1: ਮਾਮਾ ਸਾਡਾ ਚੁੱਪ ਕੀਤਾ, ਮਾਮੀ ਸਾਡੇ ਕਰੰਟ ਬੱਲੇ ਬੱਲੇ ਬੱਲੇ
0: ਬੱਲੇ ਬੱਲੇ ਬੱਲੇ। ਉਹ ਟ੍ਰਾਂਸਫਾਰਮਰ ਕੌਣ ਹੈ ਫਿਰ ਨਾਨਾ? ਵਾਹ ਵਾਹ, ਬੱਲੇ ਬੱਲੇ, ਸ਼ਵਾ ਸ਼ਵਾ।
2: ਥੈਂਕ ਯੂ, ਥੈਂਕ ਯੂ। ਤੁਹਾਨੂੰ ਹੈ, ਮੈਨੂੰ ਲੱਗਦਾ ਮਾਮੇ ਨੇ ਸਿਖਾਈ ਹੈ।
0: ਕਿਹਨੇ ਸਿਖਾਈ ਆ?
1: ਮਾਮੂ ਨੇ ਨੀ ਸਿਖਾਈ ਆ।
0: ਅੱਛਾ,
1: ਮੰਮਾ ਨੇ ਸਿਖਾਈ ਆ।
2: ਵਾਹ ਵਾਹ,
0: ਉਹ ਫਿਰ ਹੱਸ ਕੇ ਤੇ ਵਿਖਾ ਦੋ। ਰਜਾਈ ਚੋਂ ਹਾਸਾ ਨਿਕਲਦਾ ਫੀ ਹੀ ਕਰਕੇ, ਹੈਨਾ। ਥੈਂਕ ਯੂ ਡਰਵਾਲ ਸਾਹਿਬ, ਹਰਬਾਣੀ ਕੌਰ ਦਾ ਨਵਾਂ ਜਨਮਦਿਨ ਹੈ, ਪਲੀਜ਼ ਵਿਸ਼ ਕਰ ਦਿਓ ਜ਼ਰੂਰ ਜੀ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ
2: ਹਰਬਾਣੀ,
0: ਹੈਪੀ ਬਰਥਡੇ ਟੂ ਯੂ।
2: ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬਰਥਡੇ ਦੀਆਂ, ਤੇ ਉਮੀਦ ਕਰਦੇ ਹਾਂ ਤੁਹਾਡਾ ਦਿਨ ਵਧੀਆ ਜਾਏ, ਸੋਹਣਾ ਸੋਹਣਾ ਬਰਥਡੇ ਸੈਲੀਬ੍ਰੇਟ ਕਰੋ, ਤੇ ਇਸ ਤਰ੍ਹਾਂ ਹਰ ਸਾਲ ਆਪਣਾ ਬਰਥਡੇ ਮਨਾਓ, ਐਂਡ ਇੱਦਾਂ ਹੀ ਫੈਮਿਲੀ ਨਾਲ ਪਿਆਰ ਨਾਲ ਰਹੋ।
0: ਤੇ ਨਾਲ ਅੱਜ ਗੁਰਪਾਲ ਦਾ ਵੀ ਅੱਜ ਬਰਥਡੇ ਆ। ਗੁਰਪਾਲ ਸਾਡਾ ਲਾਫਟਰ ਥੈਰੇਪੀ ਸਟਾਰ, ਜਿਹੜੇ ਕਿ ਸੰਨਿਆਸ ਲੈ ਚੁੱਕੇ ਨੇ, ਛੋਟੀ ਜਿਹੀ ਉਮਰ ਦੇ ਵਿੱਚ ਸੰਨਿਆਸ ਲੈ ਚੁੱਕੇ ਨੇ, ਉਹਨਾਂ ਦਾ ਵੀ ਅੱਜ ਇਹਨਾਂ ਦੇ ਪਾਪਾ ਕਹਿੰਦੇ ਕਿ ਜਨਮ ਦਿਨ ਆ। ਗੁਰਪਾਲ ਹੈਪੀ ਬਰਥਡੇ, 8 ਸਾਲ ਦਾ ਹੋ ਗਿਆ ਗੁਰਪਾਲ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ
2: ਗੁਰਪਾਲ,
0: ਹੈਪੀ ਬਰਥਡੇ ਟੂ ਯੂ। ਗੁਰਪਾਲ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਰਦਾਰ ਜੀ। ਇਸੇ ਤਰ੍ਹਾਂ ਸੋਹਣੀ ਸੋਹਣੀਆਂ ਗੱਲਾਂ ਸੁਣਾਉਂਦੇ ਰਹੋ ਤੁਸੀਂ, ਤੇ ਸੋਹਣੇ ਸੋਹਣੀਆਂ ਮੰਮੀ ਪਾਪਾ ਕੋਲੋਂ ਹੋਰ ਚੀਜ਼ਾਂ ਤੁਸੀਂ ਸਿੱਖੋ, ਤੇ ਖੂਬ ਨਾਂ ਰੋਸ਼ਨ ਕਰੋ ਮੰਮੀ ਪਾਪਾ ਦਾ। ਥੈਂਕ ਯੂ, ਖੂਬ ਚੌਕੇ ਛਿੱਕੇ ਮਾਰੋ ਤੁਸੀਂ, ਧੰਨਵਾਦ, ਬਹੁਤ ਮਿਹਰਬਾਨੀ। ਤੇ ਨੈਕਸਟ ਸਾਡੇ ਨਾਲ ਹੋਣਗੇ SCHMI ਬਸੰਤ ਲਾਲ।
2: ਮੈਂ ਤੇ ਬੜੇ ਧਿਆਨ ਨਾਲ ਸੁਣ ਰਹੀ ਸੀ ਸਪੈਲਿੰਗ।
0: ਹੈਲੋ,
3: ਸਤਿ
0: ਸ਼੍ਰੀ ਅਕਾਲ ਜੀ,
2: ਹਾਲ ਚਾਲ ਹੈ?
3: ਹਾਲ ਚਾਲ ਹੈ ਜੀ, ਮੇਰਾ ਬੜਾ ਤਕੜਾ ਤੁਸੀਂ ਦੱਸਿਆ ਮੇਰਾ ਆਪਣਾ।
0: ਅਰੇ ਕਹਿਣਾ ਕਿਆ ਚਾਹ ਰਹੇ ਹੋ?
3: ਕਹਿਣ ਦਾ ਕੁਛ ਵੀ ਨੀ, ਕਹਿਣ ਦਾ ਬੜਾ ਕੁਛ ਕਹਿੰਦੇ, ਕਹਿ ਨੀ ਸਕਦੇ,
0: ਆਨਲਾਈਨ ਕਹਿ ਨੀ ਸਕਦੇ। ਕੀ ਗੱਲ?
3: ਅੱਜ ਕੱਲ ਜਿਵੇਂ ਉਹ ਚੱਲਿਆ ਨਾ ਨਵਾਂ ਆਪਣਾ ਚੱਲਿਆ ਵੀ ਆਪਣਾ 80 ਚ ਚੱਲ ਜਾਓ, ਫੋਟੋ ਲਾ ਰਿਹਾ ਸਾਰੇ ਆਪਣੇ ਨਾ, ਹਨਾ, ਤੇ ਆਪਣਾ ਸੈਮੀ ਸਾਹਿਬ ਕਹਿੰਦੇ ਕਹਿੰਦੇ ਜੇ ਕੋਈ ਅਸੀਂ ਚ ਗਿਆ ਨਾ ਰਿਸ਼ਤੇਦਾਰ ਨੂੰ ਕਹਿੰਦੇ ਜੇ ਕੋਈ ਅਸੀਂ ਚਲਾ ਗਿਆ ਨਾ ਜਾ ਕੇ ਨਾ ਮੈਂ ਦਾਦੇ ਨੇ ਬੋਲਿਆ ਵੀ ਜ਼ਮੀਨ ਨਾ ਵਿੱਚ ਆਪਣੇ ਘਰ ਦਾ ਪੈ ਜਾਣਾ ਆਪਣੇ ਨੂੰ
0: ਦਾਦਾ ਭਾਵੇਂ ਅੱਸੀ ਤੋਂ ਗਾਂ ਸੱਠ ਚ ਖੜ ਕੇ ਤੇ ਮੁੰਡਾ ਇੱਕ ਘੱਟ ਜੰਮੇ ਨਾ ਰਹੇਗਾ ਬਾਂਸ ਨਾ ਬਜੇਗੀ ਬਾਂਸਰੀ
3: ਕੰਸਟਰਕਸ਼ਨ ਦਾ ਕੰਮ ਖੋਲਿਆ ਉਹ ਪਹਿਲੇ ਦਿਨ ਜਿਹੜੇ ਓਨਰ ਹੀ ਮਗਰ ਪੈ ਗਏ ਮੈਂ ਕੀ ਹੋਇਆ ਜੀ ਕਹਿੰਦਾ ਯਾਰ ਅਸੀਂ ਘਰ ਬਣਾਇਆ ਹਨਾ ਤੇ ਜਿਹੜੀ ਫਲ ਫਰੂਟ ਵਾਲੀ ਟਾਈਲ ਹੁੰਦੀ ਉਹਨੇ ਟੋਇਲਟ ਚ ਲਗਾ ਦੀ
0: ਇਹਨਾਂ ਕਹਿੰਦੇ ਉਹ ਵੀ ਖੋਲਿਆ ਕੰਮ
3: ਨਾ
0: ਜਿਹੜਾ ਉਹ ਬਜਰੀ ਘੋਲਣ ਵਾਲਾ ਜਿਹੜਾ ਕਹਿੰਦੇ ਉਹ ਡਰਮ ਦੀ ਜੋਬ ਮਿਲੀ ਇਹਨਾਂ ਨੂੰ ਜਿਹੜਾ ਟਰੱਕ ਤੇ ਨੀ ਲੱਗਾ ਹੁੰਦਾ ਜਿਹਦੇ ਵਿੱਚ ਉਹਨੂੰ
2: ਸੀਮੈਂਟ ਵਾਲਾ
0: ਹਾਂ ਜਿਹਦੇ ਵਿੱਚ ਸੀਮੈਂਟ ਘੋਲਦੇ ਆ ਉਹ ਮੁੜ ਕੇ ਉਹਨਾਂ ਨੇ ਕੱਢਤਾ ਕਹਿੰਦੇ ਨੀ ਇਹ ਤੇ ਮਹਾਂ ਦੋ ਢਾਈ ਕਿਲੋ ਘੋਲੀ ਜਾਂਦੀ ਹੈ
3: ਉਹਨਾਂ ਨੇ ਰੱਖਿਆ ਸੀ ਉਹਨਾਂ ਨੂੰ ਨਾ ਉਹ ਦੋ ਵਾਰੀ ਲੈਂਟਰ ਦੇ ਵਿੱਚ ਚਲਾ ਗਿਆ ਲੈਂਟਰ ਵੱਢ ਕੇ ਫਿਰ ਦੁਬਾਰਾ ਕੱਢਿਆ ਉਹਨੂੰ ਬਜਰੀ ਨਾਲ ਚਲਾ ਗਿਆ ਅੰਦਰ ਨਾ ਜਿਹਦਾ ਆਪਣਾ ਨਾ ਜਸੋਲ ਭਾਈ ਨੂੰ ਕਿਹਨੇ ਪੁੱਛਿਆ ਕੋਈ ਇਹੀ ਚੀਜ਼ ਜਿਹੜੀ ਨਹੀਂ ਪੂਰੀ ਹੋਈ ਜਿਹੜੀ ਤੁਸੀਂ ਪੂਰੀ ਕਰਨਾ ਚਾਹੁੰਦੇ ਹੋ ਹਨਾ ਕਦੇ ਮੈਨੂੰ ਨੀਂਦ ਨੀ ਪੂਰੀ ਹੁੰਦੀ
0: ਚੜ੍ਹਦੀ ਕਲਾ ਚ ਰਹੋ ਭਾਈ ਸਾਰੇ ਹੱਸਦੇ ਖੇਡਦੇ ਰਹੋ ਮਿਹਰਬਾਨੀ ਤੇ ਜਿਨ੍ਹਾਂ ਨੇ ਭੇਜਣੇ ਰਿਸ਼ਤੇ ਭਾਈ ਉਹ ਤੁਸੀਂ ਹੁਣੇ ਹੁਣੇ ਭੇਜ ਦੋ ਫਿਰ ਆਪਾਂ ਅਗਲੇ ਹਿੱਸੇ ਚ ਆ ਕੇ ਕਰਾਂਗੇ ਗੱਲਬਾਤ ਤੇ ਰਕੇਸ਼ ਕੁਮਾਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਸਰ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੰਦਰੁਸਤ ਰਹਿਣ ਤੇ ਹੱਸਦੇ ਖੇਡਦੇ ਰਹਿਣ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਤੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ ਦੇਸ਼ ਬੰਧੂ ਭਾਰਦਵਾਜ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਰਿਵਾਰ ਦੇ ਲਈ ਕਹਿੰਦੇ ਨੇ ਹੈਪੀ ਮੰਡੇ ਥੈਂਕ ਯੂ ਤੇ ਜਸਪ੍ਰੀਤ ਜੀ ਕਹਿੰਦੇ ਖਿੱਲਾਂ ਕਿਹਾ ਸੀ ਉਹਨਾਂ ਖਿੱਲਾਂ ਆਈ ਥਿੰਕ ਉਹਨੂੰ ਕਹਿੰਦੇ ਆਪਣੇ ਜਿਹੜੇ ਫੁੱਲੇ ਹੁੰਦੇ ਸ਼ਾਇਦ
2: ਓਕੇ ਅੱਛਾ
0: ਜਿਹੜੇ ਉਹ
2: ਮੁਰਮੁਰੇ ਜੀ
0: ਹਾਂਜੀ
2: ਮੁਰਮੁਰੇ
0: ਫੁੱਲੇ ਪੌਪਕੋਰਨਸ
2: ਅੱਛਾ ਕਾਫੀ ਰਾਈਸ ਭੇਲ ਦੇ ਵਿੱਚ ਪੈਂਦੇ ਜਿਹੜੇ ਉਹ
0: ਆਈ ਥਿੰਕ ਉਹਨੂੰ ਵੀ ਕਹਿ ਦਿੰਦੇ ਆ ਖਿੱਲਾਂ ਜਿਹੜੀ ਉਹ ਆਪਣੇ
2: ਦੀਵਾਲੀ 'ਚ
0: ਚੌਲਾਂ ਦੀ ਜਿਹੜੇ ਚੌਲਾਂ 'ਚੋਂ ਫੁੱਲੀਆਂ ਜਿਹੜੀਆਂ ਬਣਦੀਆਂ ਜਿਹੜੀ ਮਤਲਬ ਖਿੱਲ ਜੀ ਇੱਦਾਂ ਬਣਦੀ ਓਕੇ ਬਾਕੀ ਜੇਕਰ ਹੋਰ ਵਧੇਰੇ ਕੋਈ ਦੱਸਣਾ ਚਾਹੇ ਤਾਂ ਪਲੀਜ਼ ਦੱਸ ਦਿਓ ਭਾਈ ਸੰਦੀਪ ਜੀ ਕਹਿੰਦੇ ਨੇ ਕਿ ਓਕੇ ਧੰਨਵਾਦ ਜੀ ਤੁਹਾਡਾ ਸੁਖਿੰਦਰ ਭਾਈ ਜੀ ਧੰਨਵਾਦ ਸੁਖਪਰਮਾਰ ਜੀ ਕਹਿੰਦੇ ਨੇ ਕਿ ਐਲ ਵੀ ਓਕੇ ਹਾਂ ਜੀ ਧੰਨਵਾਦ ਤੁਹਾਡਾ ਗੁਰਸੇਵਕ ਸਿੱਧੂ ਜੀ ਕਹਿੰਦੇ ਨੇ ਕਿ ਪਰਮਾਤਮਾ ਸਭ ਦਾ ਭਲਾ ਕਰੇ ਅਤੇ ਕਹਾਣੀ ਅੱਜ ਦੀ ਕਹਿੰਦੇ ਨੇ ਕਿ ਸਿੱਖਿਆ ਦਾ ਇੱਕ ਵਧੀਆ ਲੱਗੀ ਸੁਖਦੀਪ ਸਿੰਘ ਘੁੰਮਣ ਜੀ ਵੀ ਕਹਾਣੀ ਦੇ ਲਈ ਐਪਰੀਸ਼ੀਏਟ ਕਰਦੇ ਨੇ ਪਰਮਜੋਤਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਜਸ ਅਮਰਜੀਤ ਸਿੰਘ ਜਗਪਾਲ ਜੀ ਵੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਨੇ ਰਜਿੰਦਰ ਬਾਵਾ ਜੀ ਕਹਿੰਦੇ ਕਿ ਸੋਮਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਸਭ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਬਹੁਤ ਮਿਹਰਬਾਨੀ ਜੀ ਅਤੇ ਹੱਸਦੇ ਖੇਡਦੇ ਰਹੋ ਰਾਜ ਜੀ ਧੰਨਵਾਦ ਕਰਮਜੀਤ ਜੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਦਿੱਲੀ ਜੂਲਰ ਵਾਲੇ ਕਹਿੰਦੇ ਨੇ 22 ਕੈਰਟ ਦਾ ਰੇਟ ਅੱਜ $186 ਹੋ ਗਿਆ ਅਤੇ ਬੇਅੰਤ ਸਿਰੋਂ ਜੀ ਧੰਨਵਾਦ ਤੁਹਾਡਾ ਆਸ਼ਾ ਇਹ ਵੀ ਕਹਿੰਦੇ ਨੇ ਕਿ ਪੌਪਕੋਰਨ ਰਕੇਸ਼ ਕਾਜਲ ਜੀ ਧੰਨਵਾਦ ਰੁਪਿੰਦਰ ਜੀ ਮਨਸਾ ਬੈਡੀਲੇਟ ਤੋਂ ਅਤੇ ਅੰਮ੍ਰਿਤ ਭੈਣ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਵਟਸਐਪ ਬਹੁਤ ਬਹੁਤ ਸ਼ੁਕਰੀਆ ਸੰਦੀਪ ਸਿੰਘ ਦੁਆ ਜੀ ਕਹਿੰਦੇ ਕਿਰਪਾ ਬਣਾਈ ਰੱਖੇ ਰੱਬ ਕਰਮਜੀਤ ਕੌਰ ਜੀ ਧੰਨਵਾਦ ਭੇਜਦੇ ਨੇ ਅਤੇ ਹੁਣ ਆਪਾਂ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ
4: Hi, this is Salman Khan, and you're listening to Radio Hanji. Hi, this is Salman Khan, and you're listening to Radio Hanji.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station. You are listening. Hanji Hanji, Hanji Hanji, Hanji Hanji, Radio Hanji. Radio Hanji, 1674 AM, 24/7 Indian Radio, Sydney ka apna Indian Radio Station. Radio Hanji. Stay tuned.

स्वागत है दोस्तों तुहाडा अज दी कहानी अज दे विचार दे विच। अज दा विचार या अज दी कहानी, पिछले दिन ही फेसबुक ते किसी सज्जन की एक फेसबुक पोस्ट पढ़ता सीगा, जिस दे विच उन्हें लिखा कि कहिंदे मैं एक दिन अपने ऑफिस बैठा होया सीगा ते एक दोस्त मिलन आ गया। दोस्त जिन्हें अपने हथों ही धोखा खाधा सीगा, थोड़ा निराश सीगा, दुखी सीगा। कहिंदे मेरे कोल काफी चिर बैठा रहा, अपने दुख सुणाउंदा रहा, पर अंदरों जिवें इन्हां नूं भी पता सीगा कि ये शायद कोई गलत कदम चुक सकदा। कहिंदे जाण तों पहला मैं उन्हूं थोड़ा रोकिया ते कहा, भाई अपनी ते सुणा चलिया, मेरी भी सुणदा जा। कहिंदे जदों मैं उन्हूं अपने दो चार दुख सुणाए ते जाण तों पहला जिहड़ा बंदा थोड़ी चिर पहला दुखी होके चलिया सी, उह हुण थोड़ा हसदा हसदा चलिया सी। इहदे विच दो जणे गल्लां कीतियां। एक नूं लगा कि मेरे ते शायद कोई साड़ सती चलदी, कोई वड्डा दुख चलदा, पर जदों दूजे ने अपनियां बह के सुणाईयां ते दोवां नूं लग्गिया कि नहीं, इह कोई वड्डी गल भी नहीं, जे साडे दोवां नाल हो रही है ते किसे होर नाल भी हुंदी होगी। पर मसला यह है कि गल करदे नहीं। कई वारी डिप्रैशन ते कई वारी सुसाइड वर्गियां नामराद चीज़ां, इहदे नाल ही एक सच्ची घटना जुड़दी है। लंडन तो यॉर्कशायर स्टेशन तो एक लड़की जिहड़ी थोड़ी मानसिक परेशान सीगी, डिप्रैस सीगी, वो लंडन दे विच रहिंदी सीगी। उहदा नाम सीगा शार्लेट। शार्लेट एक दिन सोचदी है कि मैं अपनी जिंदगी नूं खत्म कर लैणा। उस स्टेशन दे उपर जांदी है ते ट्रेन दा इंतजार करदी है कि जदों ट्रेन आएगी ते मैं ट्रेन दे अगे छाल मार दूंगी। पर कुदरत नूं जिवें कुछ होर ही मंजूर सी। उदन जिहड़ा उस ट्रेन दा ड्राइवर सीगा, जिहड़ा उस स्टेशन ते पहुंचण वाला सीगा, डेव उसका नाम सीगा। डेव जदों उस दिन ट्रेन चला रहा सीगा ते इन्हें कोने ते प्लेटफॉर्म ते एक लड़की नूं खड़ी देखिया जिहड़ी सेफ्टी पट्टी तो थोड़ी अगे सी, ते डेव ने समझदारी नाल ट्रेन की पहलों ही रफ्तार घटाती ते ब्रेक मारती। डेव ट्रेन दे उस डब्बे चो, उस इंजन दे डब्बे चो उतरिया ते सीधा उस लड़की वल गया। कुड़ी नूं लग्या कि हुण मैनू ये डांटूगा जां पुलिस कंप्लेंट करूगा, पर उन्हें बड़ा निमर जो होके आख्या कि मेरा नाम डेव है, तुहानूं कोई परेशानी है? कुड़ी ने कहा कि हाँ जी, मेरा नाम शार्लेट है, मैं थोड़ी स्ट्रेस्ड हाँ ते आज सोच रही सी कि अपने आप नूं खत्म कर दा। दस देने कि डेव ते शार्लेट फिर उस तो बाद उस स्टेशन ते कुछ मिनट बैठे ते फिर वो दोवें आपो अपनी मंजिल दे वल वध गए। शार्लेट ने अगले दिन उस बंदे का धन्नवाद करने लिए फेसबुक के उपर पोस्ट पाई, क्योंकि शार्लेट नहीं जानती सी कि वह बंदा कौन है, उन्हूं लभना चाहती सी। जो उन्हें फेसबुक के उपर पोस्ट पाई, उस बंदे का धन्नवाद किया ते नाले लोगों को अपील की कि इनू लभण दे विच मेरी मदद करो। कुछ पलों दे विच ही शार्लेट नूं उसका नंबर मिल गया। उन्हां दोवां दी गलबात हुण डेली होण लग गई, दोस्ती बनी, प्यार होया ते गलबात विआह ते पहुंच गई। उह दोवें जणे विआह भी करा लैंदे ने। पर 2020 दे विच
ਦੇਵ ਨੂੰ ਪਿੱਠ ਦਰਦ ਦੀ ਪ੍ਰੋਬਲਮ ਆਉਂਦੀ ਹੈ, ਪਰ ਉਹ ਲਗਾਤਾਰ ਇਹਨੂੰ ਨਾ ਅਣਗੌਲਿਆਂ ਕਰਦਾ ਰਿਹਾ। ਉਹ ਪਿੱਠ ਦੀ ਜਿਹੜੀ ਦਰਦ ਸੀ ਉਹ ਕਾਫੀ ਚਿਰ ਪਹਿਲਾਂ ਸ਼ੁਰੂ ਹੋ ਗਈ ਸੀ, ਪਰ ਉਹ ਕਿੰਨਾ ਚਿਰ ਅਣਗੌਲਿਆਂ ਕਰਦਾ ਰਿਹਾ ਉਸ ਚੀਜ਼ ਨੂੰ। ਇੱਕ ਦਿਨ ਉਸਦੀ ਘਰ ਵਾਲੀ ਉਹਨੂੰ ਧੱਕੇ ਨਾਲ ਹੀ ਡਾਕਟਰ ਕੋਲ ਲੈ ਗਈ, ਤੇ ਉੱਥੇ ਚੈੱਕਅਪ ਤੋਂ ਪਤਾ ਲੱਗਿਆ ਕਿ ਦੇਵ ਨੂੰ ਕੈਂਸਰ ਸੀਗਾ ਕਿਸੇ ਤਰ੍ਹਾਂ ਦਾ। ਪਰ ਸ਼ੁਕਰ ਇਸ ਗੱਲ ਦਾ ਕਿ ਉਹ ਸਮੇਂ ਨਾਲ ਡਾਕਟਰ ਕੋਲ ਪਹੁੰਚ ਗਿਆ, ਹੋਰ ਅਣਗੌਲਿਆਂ ਨਹੀਂ ਕੀਤਾ। ਤੇ ਜਿਸ ਦਿਨ ਉਹਨੂੰ ਪਤਾ ਲੱਗਾ ਕਿ ਉਹਨੂੰ ਕੈਂਸਰ ਸੀ, ਤੇ ਉਹ ਚੈੱਕ ਵੀ ਤਾਂ ਹੀ ਕਰਾ ਕੇ ਆਇਆ ਕਿਉਂਕਿ ਉਹਦੀ ਘਰ ਵਾਲੀ ਨੇ ਉਹਨੂੰ ਧੱਕੇ ਨਾਲ ਹੋਸਪਿਟਲ ਲੈ ਕੇ ਗਈ। ਇਸ ਦੋਵੇਂ ਜਾਣਨ ਤੋਂ ਬਾਅਦ ਹੈਰਾਨ ਸਨ ਕਿ ਇਹ ਕਿਵੇਂ ਹੋਇਆ, ਉਸੇ ਟਾਈਮ ਹੀ ਕਿਉਂ ਜ਼ੋਰ ਲਾਇਆ ਉਹਨੇ ਹੋਸਪਿਟਲ ਲੈ ਕੇ ਜਾਣ ਦਾ। ਇੱਕ ਡਾਕੂਮੈਂਟਰੀ ਦੇ ਵਿੱਚ ਜਦੋਂ ਇਹ ਡਾਕੂਮੈਂਟਰੀ ਖਤਮ ਹੁੰਦੀ ਆ ਤੇ ਡੇਵ ਕਹਿੰਦਾ ਕਿ ਮੈਨੂੰ ਲੱਗਦਾ ਸੀਗਾ ਕਿ ਮੈਂ ਸ਼ਾਰਲੇਟ ਦੀ ਜਾਨ ਬਚਾਈ, ਬਟ ਹੁਣ ਇਦਾਂ ਲੱਗਦਾ ਕਿ ਸ਼ਾਰਲੇਟ ਨੇ ਮੇਰੀ ਜਾਨ ਬਚਾਈ। ਸੋ ਪਰਮਾਤਮਾ ਨੇ ਸਾਰਾ ਕੁਝ ਲਿਖਿਆ, ਇਹ ਆਉਣਾ ਵੀ ਇਹ ਜਾਣਾ ਵੀ। ਤੇ ਜਿਹੜੇ ਸੱਜਣ ਦੋਸਤ ਰਿਸ਼ਤੇਦਾਰ ਸਾਡੇ ਕੋਲ ਨੇ ਇਹ ਵੀ ਕਿਸੇ ਕਾਰਨ ਕਰਕੇ ਨੇ। ਸਾਨੂੰ ਲੱਗਦਾ ਕਿ ਸਾਡੀ ਮਿਹਨਤ ਆ ਹੈਗੀ ਆ, ਸਾਡੀ ਕਿਸਮਤ ਆ ਹੈਗੀ ਆ, ਪਰ ਇਹ ਜਿਹੜਾ ਆਲੇ ਦੁਆਲੇ ਦਾ ਸਾਥ ਆ ਨਾ ਕੁਝ ਖਾਸ ਰਿਸ਼ਤਿਆਂ ਦੇ ਰੂਪ ਦੇ ਵਿੱਚ, ਉਹ ਤੁਹਾਡੇ ਹਸਬੈਂਡ, ਤੁਹਾਡੇ ਵਾਈਫ, ਤੁਹਾਡੇ ਹੋਰ ਰਿਸ਼ਤੇ ਜਿਹੜੇ ਤੁਸੀਂ ਆਪ ਬਣਾਏ ਨੇ ਨਿਭਾ ਰਹੇ ਹੋ, ਉਹ ਵੀ ਹੋ ਸਕਦੇ ਨੇ। ਤੇ ਦੂਜਾ ਇਹ ਕਿ ਗੱਲਬਾਤ ਕਰਨ ਤੋਂ ਸੰਕੋਚ ਨਾ ਕਰੀਏ। ਜੇ ਕੋਈ ਦਿਲ 'ਚ ਹੈ ਉਹ ਵਿਚਾਰ ਜਿਹੜਾ ਤਕਲੀਫ ਦੇ ਰਿਹਾ, ਤੇ ਉਹ ਤੁਹਾਡੇ ਆਪਣੇ ਕਿਸੇ ਸੱਜਣ ਦਾ ਵਿਚਾਰ ਹੀ ਹੈ, ਤੇ ਉਹਦੇ ਨਾਲ ਜ਼ਰੂਰ ਸਾਂਝਾ ਕਰੋ। ਐਂਡ ਜੇ ਤੁਹਾਡੇ ਨਾਲ ਕੋਈ ਸਾਂਝਾ ਕਰਦਾ ਤੇ ਤੁਸੀਂ ਸੁਣੋ ਵੀ, ਕੀ ਪਤਾ ਕੱਲ੍ਹ ਨੂੰ ਆਪਾਂ ਵੀ ਉਸੇ ਥਾਂ 'ਤੇ ਹੋਈਏ ਜਿਹੜੇ ਥਾਂ 'ਤੇ ਅੱਜ ਦੂਜਾ ਖੜਾ ਤੁਹਾਨੂੰ ਕੁਝ ਦੱਸਣਾ ਚਾਹੁੰਦਾ, ਤੁਹਾਡੇ ਸਾਹਮਣੇ ਆਪਣਾ ਦੁੱਖ ਰੱਖਣਾ ਚਾਹੁੰਦਾ। ਕਈ ਵਾਰੀ ਅਸੀਂ ਸਲਾਹ ਵੀ ਦੇਣ ਪੈਂਦੇ ਹਾਂ, ਪਰ ਲੋੜ ਹੁੰਦੀ ਕਈ ਵਾਰੀ ਬਸ ਸੁਣਨ ਦੀ। ਪਰ ਅੱਜ ਕੱਲ੍ਹ ਕੋਈ ਫੋਨ 'ਤੇ ਸੁਣਾਉਂਦਾ ਵੀ ਨਹੀਂ ਕਿ ਕੋਈ ਰਿਕਾਰਡ ਨਾ ਕਰ ਲਏ, ਕੋਈ ਮਜ਼ਾਕ ਨਾ ਬਣਾਵੇ। ਪਰ ਜਿਹੜੇ ਰੱਬ ਦੇ ਰੰਗ ਨੇ ਨਾ, ਇਹ ਬੜੇ ਨਿਆਰੇ ਨੇ। ਕੱਲ੍ਹ ਨੂੰ ਅਸੀਂ ਵੀ ਉਸ ਜਗ੍ਹਾ ਹੋ ਸਕਦੇ ਹਾਂ ਜਿੱਥੇ ਅੱਜ ਕੋਈ ਹੋਰ ਖੜਾ ਤੁਹਾਡੇ ਤੋਂ ਸੁਣਨ ਦੀ ਫਰਿਆਦ ਮੰਗਦਾ। ਅਤੇ ਜਦੋਂ ਸੁਣੋਗੇ ਤਾਂ ਬਹੁਤ ਸਾਰੀਆਂ ਸੋਹਣੀਆਂ ਸੁਚੱਜੀਆਂ ਚੀਜ਼ਾਂ ਵੀ ਹੋਣਗੀਆਂ, ਜਿਵੇਂ ਦੇਵ ਅਤੇ ਸ਼ਾਰਲੇਟ ਦੇ ਨਾਲ ਹੋਈਆਂ। ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਊਗੀ। ਆਪਣਿਆਂ ਦੇ ਨਾਲ ਖੁੱਲ੍ਹ ਕੇ ਗੱਲਾਂ ਕਰਦੇ ਰਹੋ, ਉਹਨਾਂ ਨੂੰ ਆਪਣੇ ਦਿਲ ਦੀ ਦੱਸਦੇ ਰਹੋ। ਧੰਨਵਾਦ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹਾਂਜੀ 1674

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਲਾਦੇ ਫੇਰੇ।
5: ਹਾਂਜੀ ਹਾਂਜੀ,

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

रेडियो हां जी 1674 एम दे उत्ते तुहाडा सारेयां दा स्वागत जी। अज 14 सितंबर 2026 सोमवार दा दिन भारत आस्ट्रेलिया ते दुनिया जान दीआं खबरां लैके आए। इंटरनेशनल न्यूज़ दे नाल सब तो पहलां शुरुआत करदे हां हमेशा दी तरह। पहली खबर इंडोनेशिया तो जिथे जावा सागर दे विच खराब मौसम दे कारण लगभग 240 लोकां नूं लैके जा रही एक इंडोनेशियाई यात्री किश्ती दे डुबन तो बाद 130 यात्री ते चालक दल दे मैंबर लापता हो गए ने। इंडोनेशियाई बचा कर्मियां ने एतवार दे दिने जानकारी दिती है। जानकारी दे मुताबिक 107 लोकां नूं बचा भी लिया गया है। 6 यात्रियों दीआं लाशां बरामद कीतीआं गईआं ने। इस दरमियान किश्ती दे आखरी संपर्क बिंदु दे आले दुआले दे समुद्री खेतर दे विच खोज मुहिम तेज कर दिती गई है। दाजी के वड्डी गिनती दे विच यात्रियां ते चालक दल दे होण दे कारण सारे उपलब्ध कर्मचारियां ते स्रोतां नूं खोज कारज दे लई तैनात किया जा रहा है। मुढली जानकारी दे मुताबिक जहाज दे नाल आखरी वार जावा सागर दे विच बंजर मशीन दे विच एक घाट तो लगभग 148 किलोमीटर दूर संपर्क किया गया सी। उंज जहाज दी यात्री सूची दे मुताबिक 243 लोक सवार सी, जिन्हां दे विचों 213 यात्री ते चालक दल दे 30 मेंबर मौजूद सी। उथे अगली खबर स्वीडन तो। बेशक आस्ट्रेलिया दे विच माइग्रेशन विरोधी नीति दे नां दे उत्ते वन नेशन पार्टी या होना दा प्रचार किया जा रहा होवे, पर यूरोप दे कुछ ऐसे मुल्क भी ने जिथों दे लोकां नूं माइग्रेशन दे खिलाफ बोलन वाली पोलिटिकल पार्टी बिल्कुल भी पसंद नहीं आई। एतवार दे दिन हुई जनरल इलैक्शन दे विच गिणती तो बाद हुण धुर दक्षणपंथी एक पार्टी उत्थे बाहर हो गई है। दस दईए कि मौजूदा प्रधानमंत्री उल्फ क्रिस्टन की अगवाई वाली पार्टी नू कुछ एक होर पार्टियां दे गठजोड़ दे नाल फार राइट स्वीडन डेमोक्रेट्स नू एक बार फिर तो हार देन दे विच कामयाबी मिली है। इस दरम्यान स्वीडन की यह खबेपखी पार्टी जिन्हों एक तरीके दे नाल 50% तो भी ज़्यादा वोटा काउंट करन तो बाद वधेरे वोटा हासिल हुई ने। दस दईए कि 2017 दे विच स्वीडन डेमोक्रेट्स ने एंटी इमीग्रेशन का एक नारा दे के अपनी हमायत गुवा दिती सी। उस तो बाद लगातार ही वो इस किस्म की रणनीति अपना रहे ने, पर स्वीडन दीआं इह चोणां यूरप के दूसरे मुल्कां दे लई भी एक सुनेहा बन के गई ने। उधर यूक्रेन दे विच पोलैंड की सरहद के नाल याहोदीन इलाके दे विच एक यात्री ट्रेन नू रूस के ड्रोन के द्वारा निशाना बनाया गया। हमले तो बाद ट्रेन दे इंजन नु नुकसान पहुंचे है। हालांकि घटना दे बाद किसी दे भी जख्मी होन दी खबर हाले तक सामने नहीं आई है। खास गल ए है कि बरतानिया दे साबका प्रधानमंत्री बोरिस जॉनसन ते यूरोप दे सिखरले सुरक्षा अधिकारियों का काफिला भी इसे रेल मार्ग दे जरिए एक दूसरी ट्रेन दे विच सवार होके कुछ समय पहला ही इतों गुजरिया सी। यूक्रेनी अधिकारियों के मुताबिक यह हमला योहोदीन दे विच होया जो पोलैंड की सरहद तो करीब 2 किलोमीटर दूर है। बोरिस जॉनसन के नाल यूरोपी देशों के कई मैंबर कौमी सुरक्षा सलाहकार भी इसे रेल मार्ग के जरिए गुजर रहे थे। इस दे विच ही बरतानिया के कौमी सुरक्षा सलाहकार जोनाथन पावेल भी मौजूद सी। सारे अधिकारी कीव दे विच आयोजित एक सम्मेलन दे विच हिस्सा लैके वापस परत रहे सी। रूस ने भी इस हमले की पुष्टि की है। रूसी धिर के मुताबिक पछमी यूक्रेन दे विच रेलवे के बुनियादी ढांचे नू निशाना बना के हमला किया गया सी। हालांकि यूक्रेन की सरकारी रेलवे कंपनी ने शक जताया कि ड्रोन का असल निशाना जिहड़ा इन्हां कूटनीतिकां नू लैके जा रही ट्रेन हो सकती है। रेलवे कंपनी के मुताबिक टाइम टेबल दे विच बदलाव दे चलदिआं कूटनीतिकां दी ट्रेन जिहड़ी सी उह निर्धारित समय तो पहले ही स्टेशन तो रवाना हो गई। रूस दी तरफ तो लगातार हो रहे हवाई हमलों दे खतरे नू देखदिआं होइआं ट्रेन दे समें दे विच ही यह बदलाव किया गया सी। वैसे हमले एक दूजे पासे भी हो रहे ने। ओमान दे तट दे कोल एतवार दे दिन कमर्शियल जहाज MTL गाया दे उत्ते हमला होया। जहाज दे उत्ते 14 भारतीय क्रू मैंबर सवार सी, जिन्हां चों 13 नू सुरक्षित बचा लिया गया जबकि एक भारतीय हाले भी लापता है। विदेश मंत्रालय ने जहाज दे उत्ते हुए हमले की निंदा की है। मंत्रालय ने दस्सिया कि ओमान दे विच भारतीय सफारतखाने ने पूरे घटनाक्रम दे उत्ते निगाह रखी हुई है और इस दे नाल ही लापता भारतीयों की तलाश भी की जा रही है। उथे दूसरे पासे कौमांतरी खबरां दी सांझ अगे पाकिस्तान दे नाल जुड़ी हुई भी सामने आ रही है, जिथे एक मीडिया रिपोर्ट दे मुताबिक पाकिस्तान दे प्रधानमंत्री शहबाज शरीफ 23 सितंबर नूं संयुक्त राष्ट्र
ਮਹਾਸਭਾ ਦੇ ਸੈਸ਼ਨ ਦੇ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਮੁਲਾਕਾਤ ਕਰਨਗੇ। ਅਮਰੀਕੀ ਰਾਸ਼ਟਰਪਤੀ ਅਤੇ ਫਸਟ ਲੇਡੀ ਮੇਲਾਨੀਆ ਟਰੰਪ 23 ਸਤੰਬਰ ਦੀ ਸ਼ਾਮ ਨੂੰ ਮੈਡੀਸਨ ਐਵਨਿਊ ਸਥਿਤ ਲੋਟੇ ਨਿਊਯਾਰਕ ਪੈਲੇਸ ਹੋਟਲ ਦੇ ਵਿੱਚ UNGA ਦੇ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਦੇਸ਼ਾਂ ਦੇ ਸਰਕਾਰਾਂ ਦੇ ਮੁਖੀਆਂ ਦੇ ਲਈ ਰਿਸੈਪਸ਼ਨ ਡੇ ਡਿਨਰ ਦੀ ਮੇਜ਼ਬਾਨੀ ਕਰਨਗੇ। ਦੀ ਨਿਊਜ਼ ਅਖਬਾਰ ਦੇ ਮੁਤਾਬਕ ਐਤਵਾਰ ਦੇ ਦਿਨ ਇਹ ਵੀ ਪਤਾ ਚੱਲਿਆ ਕਿ ਸ਼ਰੀਫ ਨੂੰ ਇਸ ਡਿਨਰ ਦਾ ਵੀ ਸੱਦਾ ਮਿਲਿਆ ਜਿੱਥੇ ਦੁਨੀਆ ਭਰ ਦੇ ਆਗੂ ਸ਼ਾਮਲ ਹੋਣਗੇ। ਵੈਸੇ ਭਾਰਤ ਦੀ ਸ਼ਮੂਲੀਅਤ ਨਹੀਂ ਹੈ। ਖ਼ਬਰਾਂ ਇਹ ਵੀ ਨੇ ਕਿ ਇਸ ਇਕੱਠ ਦੇ ਵਿੱਚ ਅਲੱਗ ਅਲੱਗ ਸੂਬਿਆਂ ਦੇ ਅਮਰੀਕਾ ਦੇ ਜਿਹੜੇ ਗਵਰਨਰ ਨੇ ਉਹਨਾਂ ਨੂੰ ਵੀ ਗੱਲਬਾਤ ਕਰਨ ਦਾ ਮੌਕਾ ਮਿਲੇਗਾ ਕਿਉਂਕਿ ਅਮਰੀਕਾ 'ਚ ਮਿਡ ਟਰਮ ਇਲੈਕਸ਼ਨ ਨੇ। ਸੋ ਇਸ ਨੂੰ ਵੀ ਖਾਸ ਤੌਰ ਦੇ ਉੱਤੇ ਧਿਆਨ ਦੇ ਵਿੱਚ ਰੱਖਿਆ ਜਾ ਰਿਹਾ। ਟਰੰਪ ਦੇ ਨਾਲ ਸ਼ਰੀਫ ਦੀ ਇਹ ਮੁਲਾਕਾਤ ਫਰਵਰੀ ਮਹੀਨੇ ਦੇ ਵਿੱਚ ਵਾਸ਼ਿੰਗਟਨ ਦੇ ਵਿੱਚ ਹੋਈ ਬੋਰਡ ਆਫ ਪੀਸ ਦੀ ਸ਼ੁਰੂਆਤੀ ਮੀਟਿੰਗ ਤੋਂ ਬਾਅਦ ਉਹਨਾਂ ਦੀ ਤਾਜ਼ਾ ਆਹਮੋ ਸਾਹਮਣੇ ਦੀ ਹੋਣ ਵਾਲੀ ਮੁਲਾਕਾਤ ਹੋਏਗੀ। ਸ਼ਰੀਫ ਦੇ ਰਿਸੈਪਸ਼ਨ ਡਿਨਰ ਤੋਂ ਇੱਕ ਦਿਨ ਪਹਿਲਾਂ ਨਿਊਯਾਰਕ ਪਹੁੰਚਣ ਅਤੇ 25 ਸਤੰਬਰ ਨੂੰ ਯੂਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਨ ਦਾ ਪਲੈਨ ਵੀ ਹੈ। ਪਾਕਿਸਤਾਨ ਦੀ ਗੱਲ ਤੁਰੀ ਹੋਇਆ ਤਾਂ ਅਗਲੀ ਖਬਰ ਵੀ ਪਾਕਿਸਤਾਨ ਦੇ ਨਾਲ ਜੁੜੀ, ਜਿੱਥੇ ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੂਚਿਸਤਾਨ ਦੇ ਲਾਸਬੇਲਾ ਜ਼ਿਲ੍ਹੇ ਦੇ ਵਿੱਚ ਸੁਰੱਖਿਆ ਬਲਾਂ 'ਤੇ ਇੱਕ ਵੱਡਾ ਅੱਤਵਾਦੀ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਕਰਾਚੀ ਅਤੇ ਕੁਵੈਟਾ ਨੂੰ ਜੋੜਨ ਵਾਲੇ ਐਨ ਨੈਸ਼ਨਲ ਹਾਈਵੇ 25 ਦੇ ਉੱਤੇ ਪਾਕਿਸਤਾਨ ਦੀ ਫੌਜ ਦੀ ਫਰੰਟੀਅਰ ਫੋਰਸ ਦੇ ਲਗਭਗ 15 ਵਾਹਨਾਂ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਧਮਾਕਾ ਕੀਤਾ ਗਿਆ। ਸ਼ੁਰੂਆਤੀ ਰਿਪੋਰਟਾਂ ਦੇ ਮੁਤਾਬਕ ਲਾਸਬੇਲਾ ਦੇ ਕਸ਼ਾਰੀ ਇਲਾਕੇ ਦੇ ਵਿੱਚ ਹੋਏ ਇਸ ਹਮਲੇ ਦੇ ਵਿੱਚ 23 ਤੋਂ ਵਧੇਰੇ ਫੌਜੀ ਮਾਰੇ ਜਾਣ ਦਾ ਖਦਸ਼ਾ ਸਾਹਮਣੇ ਆਇਆ। ਕਈ ਹੋਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਹੋਏ ਨੇ। ਧਮਾਕੇ ਤੋਂ ਤੁਰੰਤ ਬਾਅਦ ਸੁਰੱਖਿਆ ਬਲਾਂ ਦੀ ਇੱਕ ਗੱਡੀ ਨੂੰ ਭਿਆਨਕ ਅੱਗ ਲੱਗ ਗਈ ਅਤੇ ਜ਼ਖਮੀ ਜਵਾਨਾਂ ਨੂੰ ਇਲਾਜ ਦੇ ਲਈ ਨੇੜਲੇ ਬੇਲਾ ਕੈਂਪ ਦੇ ਵਿੱਚ ਭਰਤੀ ਵੀ ਕਰਵਾਇਆ ਗਿਆ। ਇਸ ਘਾਤਕ ਹਮਲੇ ਦੀ ਜ਼ਿੰਮੇਵਾਰੀ ਬਲੋਚ ਲਿਬਰੇਸ਼ਨ ਆਰਮੀ ਯਾਨੀ BLA ਦੀ ਤਰਫ ਤੋਂ ਲਈ ਗਈ ਹੈ, ਜੋ ਕਿ ਪਿਛਲੇ ਕੁਝ ਮਹੀਨਿਆਂ ਤੋਂ ਇਸ ਇਲਾਕੇ 'ਚ ਸਰਕਾਰੀ ਇਮਾਰਤਾਂ, ਹਾਈਵੇ ਅਤੇ ਫੌਜੀ ਕਾਫਲਿਆਂ ਨੂੰ ਖਾਸ ਤੌਰ ਦੇ ਉੱਤੇ ਨਿਸ਼ਾਨਾ ਬਣਾ ਰਹੀ ਹੈ। ਉੱਥੇ ਹੀ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਅਤੇ ਭਾਰਤ ਦੇ ਨਾਲ ਜੁੜੀਆਂ ਖਬਰਾਂ, ਜਿੱਥੇ ਇੱਕ ਵਾਰ ਫਿਰ ਤੋਂ ਭਾਰਤ ਦੇ ਵਿੱਚ ਸਕੂਲੀ ਵਿਦਿਆਰਥੀ ਜਿਹੜੇ ਨੇ ਉਹ ਸਕੂਲ ਦਾ ਖਾਣਾ ਖਾ ਕੇ ਬਿਮਾਰ ਹੋਏ ਨੇ। ਦੱਸ ਦਈਏ ਕਿ ਸੂਰਤ ਦੇ ਇੱਕ ਨਿੱਜੀ ਬੋਰਡਿੰਗ ਸਕੂਲ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਸ਼ੱਕੀ ਜ਼ਹਿਰ ਵਾਲਾ ਯਾਨੀ ਪਾਇਜ਼ਨਸ ਖਾਣਾ ਖਾਣ ਤੋਂ ਬਾਅਦ ਘੱਟੋ ਘੱਟ 75 ਵਿਦਿਆਰਥੀ ਬਿਮਾਰ ਹੋਏ ਨੇ, ਜਿਨ੍ਹਾਂ 'ਚੋਂ 12 ਨੂੰ ਜ਼ੇਰੇ ਇਲਾਜ ਹਸਪਤਾਲ ਭਰਤੀ ਕੀਤਾ ਗਿਆ। ਇਸ ਘਟਨਾ ਦੀ ਸੂਚਨਾ ਅਧਿਕਾਰੀਆਂ ਦੀ ਤਰਫ ਤੋਂ ਜ਼ਿਲ੍ਹੇ ਦੇ ਅਧਿਕਾਰੀਆਂ ਦੀ ਤਰਫ ਤੋਂ ਦਿੱਤੀ ਗਈ ਹੈ ਅਤੇ ਕਿਹਾ ਗਿਆ ਕਿ ਉਂਝ ਸਾਰੇ ਵਿਦਿਆਰਥੀ ਖਤਰੇ ਤੋਂ ਬਾਹਰ ਨੇ, ਪਰ ਸ਼ਹਿਰ ਦੇ ਅਬਰਾਮਾ ਇਲਾਕੇ ਦੇ ਵਿੱਚ PP ਸਾਵਨੀ ਸਕੂਲ ਦੇ ਹੋਸਟਲ ਦੇ ਵਿੱਚ ਰਹਿਣ ਵਾਲੇ ਇਹਨਾਂ 75 ਵਿਦਿਆਰਥੀਆਂ ਦੇ ਸ਼ਨੀਵਾਰ ਦੇ ਦਿਨ ਹੀ ਰਾਤ ਵੇਲੇ ਤੋਂ ਅਸਲ ਦੇ ਵਿੱਚ ਦਸਤ ਅਤੇ ਉਲਟੀਆਂ ਲੱਗਣ ਦੀ ਸ਼ਿਕਾਇਤ ਸਾਹਮਣੇ ਆ ਗਈ ਸੀ। ਜਦੋਂ ਉਹਨਾਂ ਨੇ ਖਾਣਾ ਖਾਧਾ ਸੀ ਉਸ ਦੇ ਵਿੱਚ 15 ਤੋਂ 17 ਸਾਲ ਦੀਆਂ 9 ਕੁੜੀਆਂ ਸਨ। ਕੁੱਲ 12 ਵਿਦਿਆਰਥੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਵੀ ਕਰਵਾਇਆ ਗਿਆ। ਖੁਰਾਕ ਵਿਭਾਗ, ਸਿਹਤ ਵਿਭਾਗ ਅਤੇ ਸੈਨੀਟੇਸ਼ਨ ਵਿਭਾਗ ਦੀਆਂ ਟੀਮਾਂ ਨੇ PP ਸਾਵਨੀ ਸਕੂਲ ਦੇ ਹੋਸਟਲ ਦਾ ਨਿਰੀਖਣ ਵੀ ਕੀਤਾ। ਨਿਰੀਖਣ ਦੇ ਦਰਮਿਆਨ ਭੋਜਨ ਦੇ 4 ਨਮੂਨੇ ਵੀ ਲਏ ਗਏ ਨੇ। ਮੋਬਾਈਲ ਮੈਡੀਕਲ ਟੀਮ ਦੀ ਵੀ ਇੱਕ ਮੌਕੇ ਦੇ ਉੱਤੇ ਤਾਇਨਾਤ ਕਰ ਦਿੱਤੀ ਗਈ ਹੈ। ਉੱਧਰੋਂ ਇਹ ਵੀ ਗੱਲ ਦੱਸੀ ਗਈ ਹੈ ਕਿ ਬੋਰਡਿੰਗ ਸਕੂਲ ਦੇ ਵਿੱਚ ਲਗਭਗ 2200 ਵਿਦਿਆਰਥੀ ਪੜ੍ਹਦੇ ਨੇ, 300 ਸਟਾਫ ਮੈਂਬਰ ਨੇ। ਵੈਸੇ ਸਾਰਿਆਂ ਨੇ ਇੱਕੋ ਜਿਹਾ ਹੀ ਖਾਣਾ ਖਾਧਾ ਸੀ, ਪਰ ਫਿਰ ਵੀ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਉੱਧਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਫ ਤੋਂ ਅੱਜ ਸੋਮਵਾਰ ਦੇ ਦਿਨ ਗਣੇਸ਼ ਚਤੁਰਥੀ ਮੌਕੇ ਦੇ ਉੱਤੇ ਦੇਸ਼ ਭਰ ਦੇ ਲੋਕਾਂ ਨੂੰ ਵਧਾਈ ਦਿੱਤੀ ਗਈ ਅਤੇ ਪ੍ਰਾਰਥਨਾ ਕੀਤੀ ਗਈ ਕਿ ਪਰਮਾਤਮਾ ਆਸ਼ੀਰਵਾਦ ਦੇ ਨਾਲ ਸਾਰਿਆਂ ਦੇ ਸਫਲ ਹੋਣ ਅਤੇ ਦੇਸ਼ ਦੀ ਤਰੱਕੀ ਦੇ ਲਈ ਆਪਣਾ ਆਸ਼ੀਰਵਾਦ ਬਣਾ ਕੇ ਰੱਖੇ। ਆਪਣੇ ਸੰਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਨੇ ਕਾਮਨਾ ਕੀਤੀ ਹੈ ਕਿ ਰੁਕਾਵਟਾਂ ਨੂੰ ਦੂਰ ਕਰਨ ਵਾਲੇ ਭਗਵਾਨ ਗਣੇਸ਼ ਦੀ ਪੂਜਾ ਅਤੇ ਉਹਨਾਂ ਦੇ ਆਸ਼ੀਰਵਾਦ ਪ੍ਰਾਪਤ ਕਰਕੇ ਇਹ ਸ਼ੁਭ ਤਿਉਹਾਰ ਸਾਰਿਆਂ ਦੇ ਜੀਵਨ 'ਚ ਨਵੀਂ ਊਰਜਾ ਪ੍ਰਦਾਨ ਕਰੇ। ਅੱਜ ਗਣੇਸ਼ ਚਤੁਰਥੀ ਮੌਕੇ ਦੇਸ਼ ਭਰ ਦੇ ਵਿੱਚ ਜਿਹੜਾ ਇੱਕ ਭਗਤੀਮਈ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਖਬਰ ਆਸਟ੍ਰੇਲੀਆ ਦੇ ਪਾਰਲੀਮੈਂਟ ਦੀ ਅੱਜ ਦੇ ਦਿਨ ਦੀ ਕਾਰਵਾਈ ਦੇ ਨਾਲ ਜੁੜੀ ਹੋਈ। ਵੈਸੇ ਪ੍ਰਸ਼ਨ ਕਾਲ ਦੇ ਦਰਮਿਆਨ ਬਹੁਤ ਕੁਝ ਹੋਇਆ। ਸਭ ਤੋਂ ਪਹਿਲਾਂ ਤਾਂ ਆਸਟ੍ਰੇਲੀਆ ਦੇ ਵਿੱਚ ਇਸ ਵਕਤ ਘਰਾਂ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਐਂਗਸ ਟੇਲਰ ਜਿਹੜੇ ਕਿ ਵਿਰੋਧੀ ਧਿਰ ਨੇਤਾ ਨੇ, ਉਹਨਾਂ ਨੇ ਆਪਣੇ ਸਮੇਂ ਦਾ ਇਸਤੇਮਾਲ ਕਰਦਿਆਂ ਕਿਹਾ ਕਿ ਆਸਟ੍ਰੇਲੀਆ ਦੇ ਹੋਮ ਲੋਨਸ ਦੇ ਉੱਤੇ ਜੇਕਰ ਝਾਤ ਮਾਰੀਏ ਤਾਂ 20% ਆਸਟ੍ਰੇਲੀਆਈ ਲੋਕ ਉਹ ਨੇ ਜਿਨ੍ਹਾਂ ਨੇ ਪਿਛਲੇ 3 ਸਾਲਾਂ ਦੇ ਵਿੱਚ ਘਰ ਖਰੀਦੇ ਨੇ ਅਤੇ ਹੁਣ ਉਹ ਫਸਿਆ ਮਹਿਸੂਸ ਕਰਦੇ ਨੇ। ਖਾਸ ਤੌਰ ਦੇ ਉੱਤੇ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਇਸ ਗੱਲ ਨੂੰ ਸਪਸ਼ਟ ਕਰਨ ਕਿ ਹਾਊਸਿੰਗ ਮਾਰਕੀਟ ਨੂੰ ਲੇਬਰ ਦੀਆਂ ਯੋਜਨਾਵਾਂ ਨੇ ਪੂਰੇ ਤਰੀਕੇ ਦੇ ਨਾਲ ਕਿਵੇਂ ਖਤਮ ਕੀਤਾ। ਐਂਥਨੀ ਐਲਬਨੀਜ਼ ਨੇ ਕਿਹਾ ਕਿ
ਉਹਨਾਂ ਕਿਹਾ ਕਿ ਐਂਥਨੀ ਅਲਬਨੀਜ਼ ਤੋਂ ਇਸ ਗੱਲ ਦਾ ਉਹ ਜਵਾਬ ਵੀ ਮੰਗਣਗੇ ਕਿ ਆਸਟ੍ਰੇਲੀਆ ਦੇ ਵਿੱਚ ਕਿਵੇਂ ਪਿਛਲੇ ਕੁਝ ਸਮੇਂ ਦੇ ਦਰਮਿਆਨ RBA ਦੇ ਲਗਾਤਾਰ ਆ ਰਹੇ ਫੈਸਲਿਆਂ ਦੇ ਚੱਲਦਿਆਂ ਕੁਝ ਆਮ ਆਸਟ੍ਰੇਲੀਅਨ ਲੋਕ ਝੰਝੋੜੇ ਗਏ ਨੇ। ਦੱਸ ਦਈਏ ਕਿ ABS ਯਾਨੀ ਆਸਟ੍ਰੇਲੀਅਨ ਬਿਊਰੋ ਆਫ ਸਟੇਟਿਸਟਿਕਸ ਦੇ ਡੇਟਾ ਦੇ ਮੁਤਾਬਕ ਇਹ ਖਬਰ ਸਾਹਮਣੇ ਆਈ ਹੈ ਕਿ 8,468 ਇਨਵੈਸਟਰਸ ਨੇ ਜਿਹੜੀ ਜੂਨ ਮਹੀਨੇ ਦੀ ਤਿਮਾਹੀ ਹੈ ਉਸ ਤੋਂ ਬਾਅਦ ਨਵੇਂ ਘਰ ਦੀ ਜਿਹੜੀ ਬਣਾਉਣ ਦੀ ਜਿਹੜੀ ਇੱਕ ਸਰਕਾਰ ਦੀ ਯੋਜਨਾ ਉਸ ਦੇ ਵਿੱਚ ਹਸਤਾਖਰ ਕੀਤੇ ਨੇ। ਹਾਲਾਂਕਿ ਇਸ ਦਰਮਿਆਨ ਸਰਕਾਰ ਦੀ ਤਰਫ ਤੋਂ ਜਿਹੜੇ ਘਰ ਨੇ ਉਹਨਾਂ ਨੂੰ ਕਿਫਾਇਤੀ ਬਣਾਉਣ ਦੇ ਲਈ ਇਹ ਸਕੀਮ ਲਿਆਂਦੀ ਗਈ ਹੈ, ਪਰ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਸ ਦੇ ਚੱਲਦਿਆਂ ਆਸਟ੍ਰੇਲੀਅਨ ਲੋਕ ਅਕਸਰ ਉਸ ਦੇ ਦਬਾਅ ਦੇ ਹੇਠ ਦਬ ਹੀ ਰਹੇ ਨੇ। ਉਧਰ ਇਸ ਦਰਮਿਆਨ ਜਦੋਂ ਇਹ ਪੁੱਛਿਆ ਗਿਆ ਕਿ ਕੀ ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੇ ਮੈਰਿਕਵਿਲ ਗੋਲਫ ਕੋਰਸ ਨੂੰ ਦਿੱਤੀ ਗ੍ਰਾਂਟ ਦੇ ਬਾਰੇ ਕੋਈ ਸਵਾਲ ਕੀਤੇ ਨੇ ਤਾਂ ਨਹੀਂ, ਤਾਂ ਇਸ ਦੇ ਬਾਰੇ ਵਿਰੋਧੀ ਧਿਰ ਦੇ ਜਿਹੜੇ ਫਰੰਟ ਬੈਂਚਰ ਨੇ ਐਂਜੀ ਬੈਲ, ਉਹਨਾਂ ਨੇ ਕਿਹਾ ਕਿ ਫਿਲਹਾਲ ਇਸ ਮਸਲੇ ਦੇ ਉੱਤੇ ਇੱਕਜੁੱਟ ਹੋ ਕੇ ਕੋਈ ਫੈਸਲਾ ਨਹੀਂ ਲਿਆ ਗਿਆ। ਦੱਸ ਦਈਏ ਕਿ ਪਿਛਲੇ ਦਿਨਾਂ ਦੇ ਦਰਮਿਆਨ ਇਹ ਖਬਰ ਸਾਹਮਣੇ ਆਈ ਸੀ ਕਿ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਜਿਹੜੇ ਗੋਲਫ ਕੋਰਸ ਦੇ ਵਿੱਚ ਜਾਂਦੇ ਨੇ ਉਸ ਨੂੰ $6 million ਤੱਕ ਦੀ ਗ੍ਰਾਂਟ ਦਿੱਤੀ ਗਈ ਹੈ। ਬਾਅਦ ਦੇ ਵਿੱਚ ਪ੍ਰਧਾਨ ਮੰਤਰੀ ਦੀ ਤਰਫ ਤੋਂ ਸਪਸ਼ਟ ਕੀਤਾ ਗਿਆ ਕਿ ਸੀਵੇਜ ਪ੍ਰੋਬਲਮ ਨੂੰ ਦਰੁਸਤ ਕਰਨ ਦੇ ਲਈ ਹੀ ਇਹ ਗ੍ਰਾਂਟ ਦਿੱਤੀ ਗਈ ਸੀ। ਉਧਰ ਹਾਊਸ ਦੇ ਲੀਡਰ ਟੋਨੀ ਬਰਕ ਦੀ ਤਰਫ ਤੋਂ ਆਪਣੀ ਸੀਟ ਤੋਂ ਖੜ੍ਹੇ ਹੋ ਕੇ ਇਸ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਦਾ ਬਚਾਅ ਕੀਤਾ ਗਿਆ। ਉਹਨਾਂ ਕਿਹਾ ਕਿ ਆਖਿਰਕਾਰ ਇਸ ਮਾਮਲੇ 'ਚ ਜਿਹੜਾ ਉਸ ਇਲਾਕੇ ਦੀ ਬਣਦੀ ਜਿਹੜੀ ਗ੍ਰਾਂਟ ਸੀ ਉਹ ਉਸ ਥਾਂ ਦੇ ਉੱਤੇ ਪਹੁੰਚੀ ਹੈ, ਹੁਣ ਇਸ ਮੁੱਦੇ ਦੇ ਉੱਤੇ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ। ਖਾਸ ਤੌਰ ਦੇ ਉੱਤੇ ਵਿਰੋਧੀ ਧਿਰ ਜਿਹੜੀ ਇਸ ਇਲਾਕੇ ਦੇ ਲਈ ਕਈ ਵਾਰ $1.6 billion ਦੀ ਜਿਹੜੀ ਇੱਕ ਮਦਦ ਦੀ ਵਾਅਦਾ ਹੈ ਉਹ ਕਰ ਚੁੱਕੀ ਹੈ, ਪਰ ਕਦੇ ਵੀ ਇੱਥੇ ਨਹੀਂ ਪਹੁੰਚ ਸਕਿਆ। ਉਸ ਨੂੰ ਲੈ ਕੇ ਇਸ ਮਸਲੇ ਦਾ ਹੁਣ ਜ਼ਿਆਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ। ਉੱਥੇ ਹੀ ਇੰਡੀਪੈਂਡੈਂਟ MP ਰਵੇਕਾ ਸ਼ਾਰਕੀ ਨੇ ਸਰਕਾਰ ਦੇ ਉੱਤੇ ਵਰਜਦਿਆਂ ਹੋਇਆਂ ਕਿਹਾ ਕਿ ਏਜਡ ਕੇਅਰ ਸੈਕਟਰ ਨੂੰ ਦਰੁਸਤ ਕਰਨ ਦੇ ਵਿੱਚ ਸਰਕਾਰ ਅਸਫਲ ਹੋਈ ਹੈ। ਉਹਨਾਂ ਕਿਹਾ ਕਿ ਮੇਰੇ ਹੀ ਸੂਬੇ ਸਾਊਥ ਆਸਟ੍ਰੇਲੀਆ ਦੇ ਵਿੱਚ 2022 ਤੋਂ ਬਾਅਦ ਸਟੇਟ ਹੋਸਪਿਟਲਸ ਦੀ ਹਾਲਤ ਇਹ ਹੈ ਕਿ 60 ਦੇ ਕਰੀਬ ਜਿਹੜੇ ਬਜ਼ੁਰਗ ਮਰੀਜ਼ ਨੇ ਉਹ ਰੈਜ਼ੀਡੈਂਸ਼ੀਅਲ ਕੇਅਰ ਦੇ ਵਿੱਚ ਹਾਲੇ ਵੀ ਨਹੀਂ ਜਾ ਪਾ ਰਹੇ ਔਰ ਇਸ ਕਰਕੇ ਸਟੇਟ ਹੋਸਪਿਟਲਸ ਦੇ ਵਿੱਚ ਭਰਤੀ ਨੇ, ਔਰ ਇਹ 2022 ਤੋਂ ਅਜਿਹੇ ਹੀ ਹਾਲਾਤ ਨੇ। ਇਹ ਨੰਬਰ ਵੱਧਦੇ ਜਾ ਰਹੇ ਨੇ ਅਤੇ ਹੁਣ 487 ਬਜ਼ੁਰਗ ਜਿਹੜੇ ਨੇ ਉਹ ਏਜ ਕੇਅਰ ਦੀ ਉਡੀਕ ਕਰ ਰਹੇ ਨੇ। ਉਹਨਾਂ ਕਿਹਾ ਕਿ 5,000 ਲੋਕ ਤਾਂ ਹੋਮ ਪੈਕੇਜਿਸ ਦਾ ਇਸਤੇਮਾਲ ਕਰਦਿਆਂ ਹੋਇਆਂ ਘਰਾਂ ਦੇ ਵਿੱਚ ਹੀ ਦਮ ਤੋੜ ਗਏ ਨੇ, ਉਹ ਬਜ਼ੁਰਗ ਜਿਨ੍ਹਾਂ ਨੂੰ ਲੱਗਦਾ ਸੀ ਕਿ ਉਹ ਏਜ ਕੇਅਰ ਸਰਵਿਸਿਜ਼ ਦੇ ਵਿੱਚ ਜਾ ਕੇ ਰਹਿਣ ਲੱਗਣਗੇ। ਉਹਨਾਂ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਏਜ ਕੇਅਰ ਸਰਵਿਸਿਜ਼ ਨੂੰ ਮਿਆਰੀ ਪੱਧਰ ਤੱਕ ਦੇਣ ਦੇ ਵਿੱਚ ਅਸਫਲ ਰਹੀ ਹੈ। ਉੱਥੇ ਪਾਰਲੀਮੈਂਟ ਦੇ ਬਾਹਰ ਲੋਨ ਦੇ ਵਿੱਚ ਇੱਕ ਐਗਜ਼ੀਬਿਸ਼ਨ ਵੀ ਲਗਾਇਆ ਗਿਆ ਜਿਹੜਾ ਪਾਰਲੀਮੈਂਟ ਪ੍ਰਸ਼ਨ ਕਾਲ ਤੋਂ ਇਲਾਵਾ ਚਰਚਾ ਦੇ ਵਿੱਚ ਬਣਿਆ ਰਿਹਾ। ਇਸ ਐਗਜ਼ੀਬਿਸ਼ਨ ਦੇ ਵਿੱਚ ਇੱਕ ਵੱਡੀ ਸਾਰੀ ਜਿਹੜੀ ਗੱਤੇ ਦੀ ਕੰਧ ਉਹ ਖੜੀ ਕੀਤੀ ਗਈ ਹੈ ਜਿਸ ਦੇ ਉੱਤੇ ਕੁਝ ਨਾਮ ਉਕੇਰੇ ਗਏ ਨੇ। ਇਹ ਨਾਮ ਨੇ 18,457 ਉਹਨਾਂ ਬੱਚਿਆਂ ਦੇ ਜਿਹੜੇ 7 October 2023 ਤੋਂ ਬਾਅਦ ਗਜ਼ਾ ਦੇ ਵਿੱਚ ਇਜ਼ਰਾਈਲ ਹਮਲਿਆਂ ਦੇ ਦਰਮਿਆਨ ਮਾਰੇ ਗਏ ਨੇ ਔਰ July 2025 ਤੱਕ ਦੇ ਇਹ ਅੰਕੜੇ ਨੇ। ਇਸ ਦੀਵਾਰ ਨੂੰ ਆਰਟਿਸਟ ਫਿਲ ਬੁਲਕਰ ਦੀ ਤਰਫ ਤੋਂ ਤਿਆਰ ਕੀਤਾ ਗਿਆ। ਹਾਲਾਂਕਿ ਇਸ ਦਰਮਿਆਨ ਗ੍ਰੀਨਸ ਪਾਰਟੀ ਦੇ ਡਿਪਟੀ ਲੀਡਰ ਮਹਿਰੀਨ ਫਰੇਖੀ ਉੱਥੇ ਪਹੁੰਚੇ। ਉਹਨਾਂ ਕਿਹਾ ਕਿ ਇਹ ਕੰਧ ਜਿਹੜੀ ਹੈ ਉਹਨਾਂ ਬੱਚਿਆਂ ਦੀ ਯਾਦ ਦਿਲਵਾਉਂਦੀ ਰਹੇਗੀ ਜਿਹੜੇ ਮਾਸੂਮ ਸੀ ਜਿਹੜੇ ਇਜ਼ਰਾਈਲ ਦੀ ਗੋਲੀਬਾਰੀ ਦਾ ਸ਼ਿਕਾਰ ਹੋਏ ਨੇ। ਯੂਨੀਸੈਫ ਦਾ ਅੰਦਾਜ਼ਾ ਹੈ ਕਿ ਗਜ਼ਾ ਦੇ ਵਿੱਚ October 2023 ਤੋਂ ਬਾਅਦ 76,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੋਏਗੀ। ਉੱਥੇ ਵਨ ਨੇਸ਼ਨ ਪਾਰਟੀ ਦੇ ਦੁਆਰਾ ਕੱਲ੍ਹ ਦੇ ਦਿਨ ਐਲਾਨ ਕੀਤਾ ਗਿਆ ਸੀ ਕਿ ਉਹ ਦੇਸ਼ ਦੇ ਵਿੱਚ ਇੱਕ ਨਵੀਂ ਮਾਈਗ੍ਰੇਸ਼ਨ ਪਾਲਿਸੀ ਲੈ ਕੇ ਆਉਣਗੇ ਜੇਕਰ ਉਹ ਜਿੱਤ ਕੇ ਸੱਤਾ ਦੇ ਵਿੱਚ ਆਏ। ਹੁਣ ਇਸ ਪਾਲਿਸੀ ਨੂੰ ਦੇਖ ਕੇ ਲੱਗਦਾ ਹੈ ਕਿ ਆਸਟ੍ਰੇਲੀਆ ਆਪਣੇ ਮਿੱਤਰ ਦੇਸ਼ਾਂ ਨੂੰ ਵੀ ਨਾਰਾਜ਼ ਕਰ ਦੇਗਾ। ਅਸਲ ਦੇ ਵਿੱਚ ਇਸ ਦੇ ਅੰਦਰ 26 ਉਹ ਦੇਸ਼ ਜਿਨ੍ਹਾਂ ਨੂੰ ਸਰਕਾਰ ਨੇ ਡੂ ਨੋਟ ਟਰੈਵਲ ਦੀ ਕੈਟੇਗਰੀ ਦੇ ਵਿੱਚ ਪਾ ਰੱਖਿਆ। ਵਨ ਨੇਸ਼ਨ ਪਾਰਟੀ ਦਾ ਕਹਿਣਾ ਹੈ ਕਿ ਉੱਥੋਂ ਆਉਣ ਵਾਲੇ ਲੋਕਾਂ ਨੂੰ ਵੀ ਬੈਨ ਕਰ ਦਿੱਤਾ ਜਾਣਾ ਚਾਹੀਦਾ ਹੈ। ਇਸ ਦੇ ਵਿੱਚ ਯੂਕਰੇਨ ਅਤੇ ਵੈਨਜ਼ੂਏਲਾ ਵੀ ਸ਼ਾਮਲ ਨੇ। ਵੈਸੇ ਜ਼ਿਆਦਾਤਰ ਅਫਰੀਕੀ ਅਤੇ ਮੱਧ ਪੂਰਬ ਦੇ ਮੁਲਕ ਨੇ ਜਿਨ੍ਹਾਂ ਦੇ ਵਿੱਚ ਇਰਾਨ, ਇਰਾਕ, ਅਫਗਾਨਿਸਤਾਨ, ਪੈਲਸਤਾਈਨ, ਕੁਵੈਤ, ਬਹਿਰੇਨ,
ਲੈਬਨਾਨ, ਚੈਡ, ਸਾਊਥ ਸੁਡਾਨ, ਰਸ਼ੀਆ ਤੇ ਬੈਲਾਰੂਸ ਸ਼ਾਮਲ ਨੇ, ਜਿੱਥੋਂ ਦੇ ਵਸਨੀਕਾਂ ਨੂੰ, ਜਿੱਥੋਂ ਦੇ ਨਾਗਰਿਕਾਂ ਨੂੰ ਪੌਲਿਨ ਹੈਨਸਨ ਤੇ ਵਨ ਨੇਸ਼ਨ ਪਾਰਟੀ ਆਸਟ੍ਰੇਲੀਆ ਦੇ ਵਿੱਚ ਦਾਖਲ ਨਹੀਂ ਹੁੰਦੇਗੀ ਜੇਕਰ ਉਹ ਜਿੱਤ ਕੇ ਸੱਤਾ ਦੇ ਵਿੱਚ ਆਉਂਦੇ ਨੇ ਤੇ ਉਹ ਚਾਹੁੰਦੇ ਨੇ ਕਿ ਇਹਨਾਂ ਲੋਕਾਂ ਨੂੰ ਬੈਨ ਕਰ ਦਿੱਤਾ ਜਾਣਾ ਚਾਹੀਦਾ, ਇਹਨਾਂ ਨਾਗਰਿਕਾਂ ਨੂੰ ਆਸਟ੍ਰੇਲੀਆ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ। ਉੱਧਰ ਇਸ ਦਰਮਿਆਨ ਆਸਟ੍ਰੇਲੀਆ ਦੀ ਤਰਫ ਤੋਂ ਵਾਰਸ਼ਿਪਸ ਦੇ ਉੱਤੇ $27 billion ਸਿਰਫ 3 ਵਾਰਸ਼ਿਪਸ ਦੇ ਉੱਤੇ ਖਰਚ ਕਰਦੇ ਨੇ, ਕਿੱਧਰ ਦੀ ਸਮਝਦਾਰੀ ਹੈ ਇਸ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ। ਦੱਸ ਦਈਏ ਕਿ ਐਡੀਲੇਡ ਦੇ ਵਿੱਚ ਔਸਬੋਰਨ ਸ਼ਿਪਯਾਰਡ ਦੇ ਅੰਦਰ ਇਹ ਵੱਡੇ ਜਿਹੜੇ ਵਾਰਸ਼ਿਪਸ ਨੇ ਇਹਨਾਂ ਨੂੰ ਤਿਆਰ ਕਰਨ ਦਾ ਕੰਮ ਚੱਲ ਰਿਹਾ ਔਰ ਮੰਨਿਆ ਜਾ ਰਿਹਾ ਹੈ ਕਿ ਮੇਜਰ ਕੰਸਟਰਕਸ਼ਨ ਕੰਮ ਜਿਹੜਾ ਹੈ ਉਹ 2032 ਤੱਕ ਮੁਕੰਮਲ ਹੋ ਜਾਏਗਾ ਜਦੋਂ ਇਹਨਾਂ ਦੀ ਡਿਲੀਵਰੀ ਹੋਣ ਲੱਗੇਗੀ। ਪਰ ਇਸ ਦਰਮਿਆਨ ਸਵਾਲ ਇਹ ਉੱਠ ਰਿਹਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਆਖਿਰਕਾਰ ਇੰਨੀ ਵੱਡੀ ਰਕਮ ਜਿਹੜੀ ਹੈ ਰੱਖਿਆ ਖੇਤਰ ਦੇ ਵਿੱਚ ਲਗਾਉਣ ਦੀ ਕੀ ਵਾਕਈ ਜ਼ਰੂਰਤ ਮਹਿਸੂਸ ਹੋ ਰਹੀ ਸੀ ਜਾਂ ਨਹੀਂ। ਉੱਥੇ ਆਸਟ੍ਰੇਲੀਅਨ ਪਾਰਲੀਮੈਂਟ ਦੇ ਵਿੱਚ ਕ੍ਰੋਸ ਬੈਂਚ MP ਡੇਵਿਡ ਪੈਕੌਕ ਦੀ ਤਰਫ ਤੋਂ ਇਹ ਸਵਾਲ ਖੜ੍ਹੇ ਕੀਤੇ ਗਏ ਨੇ ਕਿ ਮੌਜੂਦਾ ਐਂਥਨੀ ਅਲਬਨੀ ਸਰਕਾਰ ਦੀ ਤਰਫ ਤੋਂ ਆਸਟ੍ਰੇਲੀਆ ਦੇ ਲਈ ਜਿਹੜੇ ਇਜ਼ਰਾਈਲ ਤੋਂ ਹਥਿਆਰ ਮੰਗਵਾਏ ਜਾ ਰਹੇ ਨੇ ਉਹਨਾਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਜਾਣੀ ਚਾਹੀਦੀ। ਅਸਲ 'ਚ ਪਿਛਲੇ ਹਫ਼ਤੇ ਦੇ ਦਰਮਿਆਨ ਤੁਹਾਡੇ ਨਾਲ ਇਹ ਖ਼ਬਰ ਸਾਂਝੀ ਕੀਤੀ ਸੀ ਕਿ ਬਰਤਾਨੀਆ, ਕੈਨੇਡਾ, ਫਰਾਂਸ ਵਰਗੇ ਮੁਲਕਾਂ ਦੀ ਤਰਫ ਤੋਂ ਹੁਣ ਵੈਸਟ ਬੈਂਕ ਦੇ ਵਿੱਚੋਂ ਤਿਆਰ ਹੋ ਰਿਹਾ ਸਮਾਨ ਆਸਟ੍ਰੇਲੀਆ ਦੇ ਵਿੱਚ ਨਹੀਂ ਆਏਗਾ। ਪਰ ਆਸਟ੍ਰੇਲੀਆ ਮਾਫ਼ ਕਰਨਾ ਉਹਨਾਂ ਦੇਸ਼ਾਂ ਦੇ ਵਿੱਚ ਨਹੀਂ ਜਾਏਗਾ, ਪਰ ਆਸਟ੍ਰੇਲੀਆ ਨੇ ਇਸ ਕਿਸਮ ਦਾ ਕੋਈ ਵੀ ਬੈਨ ਨਹੀਂ ਸੀ ਲਗਾਇਆ। ਦੱਸ ਦਈਏ ਕਿ ਆਸਟ੍ਰੇਲੀਆ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਸੀ ਕਿ ਉਹਨਾਂ ਨੇ ਆਪਣੇ F-35 ਫਾਈਟਰ ਜੈਟਸ ਨੂੰ ਇਜ਼ਰਾਈਲੀ ਮਿਲਟਰੀ ਨੂੰ ਨਹੀਂ ਦਿੱਤਾ ਤਾਂ ਕਿ ਉਹ ਜੰਗ ਦੇ ਵਿੱਚ ਇਸਦਾ ਇਸਤੇਮਾਲ ਕਰ ਸਕਣ। ਪਰ ਹੁਣ ਇਹਨਾਂ ਕ੍ਰੋਸ ਬੈਂਚਰਸ ਦੀ ਤਰਫ ਤੋਂ ਸਰਕਾਰ ਦੇ ਉੱਤੇ ਸੋਮਵਾਰ ਦੇ ਦਿਨ ਯਾਨੀ ਅੱਜ ਦੇ ਦਿਨ ਸਵਾਲ ਖੜ੍ਹੇ ਕੀਤੇ ਗਏ। ਕਿਹਾ ਗਿਆ ਕਿ ਕੌਮਾਂਤਰੀ ਮਨੁੱਖੀ ਅਧਿਕਾਰ ਕਾਨੂੰਨਾਂ ਦੇ ਮਾਮਲੇ ਦੇ ਵਿੱਚ ਆਸਟ੍ਰੇਲੀਆ ਆਖਿਰਕਾਰ ਕਿੱਥੇ ਖੜ੍ਹੇ ਹੁੰਦਾ ਹੈ। ਪਤਾ ਇਹ ਚੱਲਿਆ ਸੀ ਕਿ ਆਸਟ੍ਰੇਲੀਆ ਇਜ਼ਰਾਈਲੀ ਏਅਰਫੋਰਸ ਦੀ ਤਰਫ ਤੋਂ F-35 ਜਿਹੜੇ ਏਅਰਕ੍ਰਾਫਟ ਵਰਤੇ ਗਏ ਨੇ ਉਹ ਆਸਟ੍ਰੇਲੀਆ ਦੀ ਮਦਦ ਦੇ ਨਾਲ ਹੀ ਇਜ਼ਰਾਈਲ ਤੱਕ ਪਹੁੰਚਾਏ ਗਏ ਸੀ। ਉੱਥੇ ਕੁਇਨਜ਼ਲੈਂਡ ਦੇ ਵਿੱਚ ਸਭ ਤੋਂ ਮਹਿੰਗੀ ਪ੍ਰੋਪਰਟੀ ਦੀ ਖਰੀਦ ਆਖਿਰਕਾਰ ਕਿਤੇ ਕੀਤੀ, ਕਿਸਨੇ ਕੀਤੀ, ਇਸ ਦਾ ਹੁਣ ਪਤਾ ਚੱਲਿਆ ਹੈ। ਦੱਸ ਦਈਏ ਕਿ ਆਇਲ ਅਤੇ ਗੈਸ ਦਾ ਜਿਹੜਾ ਟੈਕਸਾਸ ਦੇ ਵਿੱਚ ਬਿਜ਼ਨਸ ਚਲਾਉਂਦੇ ਨੇ ਜੈਮੀ ਵੈਲਚ ਅਤੇ ਉਹਨਾਂ ਦੀ ਪਾਰਟਨਰ ਫਿਲੋਥਰਪਿਸਟ ਫਿਓਨਾ ਐਂਜਲੀਨੀ ਦੀ ਤਰਫ ਤੋਂ ਨੂਸਾ ਦੇ ਵਿੱਚ ਵਾਟਰਫਰੰਟ ਜਿਹੜੀ ਪ੍ਰੋਪਰਟੀ ਹੈ ਲਗਭਗ $40 million ਖਰਚ ਕੇ ਖਰੀਦੀ ਗਈ ਹੈ। ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਦੀ ਇਸ ਖਬਰ ਦੇ ਮੁਤਾਬਕ ਪਿਛਲੀ ਵਾਰ 2021 'ਚ ਹੀ ਪ੍ਰੋਪਰਟੀ $34 million ਦੀ ਸੀ। ਵੈਸੇ ਆਸਟ੍ਰੇਲੀਆ ਦੀ ਸਭ ਤੋਂ ਅਮੀਰ ਸ਼ਖਸੀਅਤ ਅਤੇ ਲੋਹੇ ਦੇ ਕਾਰੋਬਾਰ ਦੇ ਖਦਾਨਾਂ ਦੇ ਵਿੱਚ ਜੁੜੀ ਹੋਈ ਜੀਨਾ ਰਾਈਨਹਾਰਟ ਦਾ ਇਹ ਇੱਕ ਮੈਂਸ਼ਨ ਸੀ ਸ਼ਨਸ਼ਾਈਨ ਬੀਚ ਦੇ ਵਿੱਚ, ਜਿਸ ਨੂੰ ਬਾਅਦ ਦੇ ਵਿੱਚ ਵੇਚ ਦਿੱਤਾ ਗਿਆ ਅਤੇ ਹੁਣ ਵੈਲਸ ਦੇ ਐਂਜਲੀਨੀ ਦੀ ਤਰਫ ਤੋਂ 1222 square meters ਦੀ ਇਹ ਪ੍ਰੋਪਰਟੀ ਜਿਹੜੀ ਆਪਣੇ ਨਾਮ ਕੀਤੀ ਗਈ ਹੈ। ਅਸਲ ਦੇ ਵਿੱਚ 2 ਮੰਜ਼ਿਲਾ ਇਹ ਇਮਾਰਤ ਹੈ ਔਰ ਇਸ ਦੇ ਵਿੱਚ 80ਵਿਆਂ ਦੇ ਦਹਾਕੇ ਦੇ ਦਰਮਿਆਨ ਬਣਿਆ ਇਹ ਬਲੋਕ ਹੈ, ਜਿਸ ਨੂੰ ਕਾਫ਼ੀ ਜ਼ਿਆਦਾ ਲਗਜ਼ਰੀ ਜਿਹੜਾ ਕੁਇਨਜ਼ਲੈਂਡ ਦੇ ਵਿੱਚ ਸਭ ਤੋਂ ਲਗਜ਼ਰੀ ਪ੍ਰੋਪਰਟੀਜ਼ ਦੀ ਲਿਸਟ ਦੇ ਵਿੱਚ ਰੱਖਿਆ ਜਾਂਦਾ ਹੈ। ਪਿਛਲੇ ਓਨਰਸ ਜਿਹੜੇ ਸੀ ਉਹ ਬ੍ਰਿਸਬੇਨ ਦੇ ਵਿੱਚ ਰਿਟਾਇਰਡ ਕਪਲ ਲੌਰੀ ਅਤੇ ਗੇਲ ਸਮਿਥ ਸੀ, ਜਿਨ੍ਹਾਂ ਨੇ ਇਸ ਪ੍ਰੋਪਰਟੀ ਤੋਂ ਇਲਾਵਾ ਨੂਸਾ ਦੇ ਵਿੱਚ ਹੀ ਲਗਭਗ ਅਤੇ ਕੁਇਨਜ਼ਲੈਂਡ ਦੇ ਵਿੱਚ ਆਪਣਾ $16 million ਦੀ ਇੱਕ ਹੋਰ ਪ੍ਰੋਪਰਟੀ ਜਿਹੜੀ ਉਹ ਵੇਚੀ ਹੈ। ਖ਼ਬਰਾਂ ਦੇ ਆਖਰੀ ਸੈਕਸ਼ਨ ਦੇ ਵਿੱਚ ਦੁਬਈ ਦੇ ਵਿੱਚ ਐਤਵਾਰ ਦੇ ਦਿਨ ਖੇਡੇ ਗਏ ਮਹਿਲਾ T20 ਏਸ਼ੀਆ ਕੱਪ ਦੇ ਨਾਲ ਜੁੜੀ ਖ਼ਬਰ, ਅਸਲ 'ਚ ਖ਼ਬਰ ਤਾਂ ਤੁਹਾਡੇ ਨਾਲ ਸਾਂਝੀ ਕਰ ਹੀ ਦਿੱਤੀ ਸੀ, ਪਰ ਇਸ ਨੂੰ ਇਸ ਦੇ ਫਾਈਨਲ ਨੂੰ ਜਿੱਤਣ ਤੋਂ ਬਾਅਦ ਭਾਰਤੀ ਟੀਮ ਏਸ਼ੀਆਈ ਕ੍ਰਿਕਟ ਕੌਂਸਲ ਦੇ ਜਿਹੜੇ ਪ੍ਰਮੁੱਖ ਨੇ ਅਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਰ ਗਈ। ਮੋਹਸਿਨ ਨਕਵੀ ਨੇ ਉੱਥੇ ਏਸ਼ੀਅਨ ਕ੍ਰਿਕਟ ਕੌਂਸਲ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੀਫ ਦੇ ਤੌਰ ਦੇ ਉੱਤੇ ਮੌਜੂਦਗੀ ਰੱਖੀ ਸੀ। ਇਸ ਮੈਚ ਦੇ ਵਿੱਚ ਸ਼੍ਰੀਲੰਕਾ ਨੂੰ 72 ਦੌੜਾਂ ਦੇ ਨਾਲ ਹਰਾਉਣ ਤੋਂ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਆਪਣੀ ਖਿਡਾਰੀਆਂ ਦੇ ਨਾਲ ਜਸ਼ਨ ਮਨਾਉਂਦੀ ਦਿਖੀ, ਪਰ 8ਵੀਂ ਵਾਰ ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੀ ਅਗਵਾਈ ਕਰਨ ਵਾਲੀ ਹਰਮਨਪ੍ਰੀਤ ਕੌਰ ਜਦੋਂ ਪ੍ਰੈਜੈਂਟੇਸ਼ਨ ਸਮਾਰੋਹ ਦੇ ਦਰਮਿਆਨ ਟਰਾਫੀ ਲੈਣ ਨਹੀਂ ਆਈ ਤਾਂ ਉਸ ਤੋਂ ਬਾਅਦ ਹੁਣ ਅੱਜ ਦੇ ਦਿਨ ਖ਼ਬਰ ਸਾਹਮਣੇ ਆਈ ਕਿ ਅਸਲ ਦੇ ਵਿੱਚ ਪਾਕਿਸਤਾਨ ਦੇ
ਗ੍ਰਹਿ ਮੰਤਰੀ ਦਾ ਜਿਹੜਾ ਇੱਕ ਕਿਸਮ ਦੇ ਨਾਲ ਇਹ ਵਿਰੋਧ ਕੀਤਾ ਗਿਆ ਸੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 183 ਦੌੜਾਂ ਬਣਾਈਆਂ ਸੀ। ਜਵਾਬ 'ਚ ਸ਼੍ਰੀਲੰਕਾ ਦੀ ਟੀਮ 20 ਓਵਰਾਂ ਦੇ ਵਿੱਚ 111 ਦੌੜਾਂ ਦੇ ਉੱਤੇ ਹੀ ਆਲ ਆਊਟ ਹੋ ਗਈ ਸੀ। ਅੰਪਾਇਰਾਂ ਨੂੰ ਮੋਮੈਂਟੋ ਅਤੇ ਉਪਵਿਜੇਤਾ ਸ਼੍ਰੀਲੰਕਾ ਦੇ ਖਿਡਾਰੀਆਂ ਨੂੰ ਮੈਡਲ ਅਤੇ ਪੁਰਸਕਾਰ ਰਾਸ਼ੀ ਦਾ ਚੈੱਕ ਦੇਣ ਤੋਂ ਬਾਅਦ ਪ੍ਰੈਜੈਂਟੇਸ਼ਨ ਸੈਰੇਮਨੀ ਖਤਮ ਕਰ ਦਿੱਤੀ ਗਈ। ਪਾਕਿਸਤਾਨ ਦੀ ਤਰਫ ਤੋਂ ਇਸ ਘਟਨਾ ਨੂੰ ਖੇਡ ਭਾਵਨਾ ਦੇ ਨਾਲ ਜੋੜਦਿਆਂ ਹੋਇਆ ਕਿਹਾ ਗਿਆ ਕਿ ਇਹ ਕੋਈ ਚੰਗੀ ਖੇਡ ਭਾਵਨਾ ਦੇ ਨਾਲ ਮੁਕੰਮਲ ਹੋਈ ਖੇਡ ਨਹੀਂ ਸੀ। 2025 'ਚ ਵੀ ਪਾਕਿਸਤਾਨ ਨੂੰ ਹਰਾ ਕੇ ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਪੁਰਸ਼ਾਂ ਦੀ ਟੀਮ ਨੇ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਦੁਬਈ ਦੇ ਵਿੱਚ ਸਥਾਨਕ ਸਮੇਂ ਦੇ ਮੁਤਾਬਕ ਰਾਤ 10 ਵਜੇ ਦੇ ਆਸ ਪਾਸ ਇਹ ਮੁਕਾਬਲਾ ਖਤਮ ਹੋਇਆ ਸੀ, ਪਰ ਤਕਰੀਬਨ 40 ਮਿੰਟ ਤੱਕ ਪ੍ਰੈਜੈਂਟੇਸ਼ਨ ਸੈਰੇਮਨੀ ਸ਼ੁਰੂ ਹੋਣ ਦਾ ਇੰਤਜ਼ਾਰ ਹੁੰਦਾ ਰਿਹਾ। ਇਸ ਤੋਂ ਬਾਅਦ ਮੈਦਾਨ ਦੇ ਉੱਤੇ ਕੁਝ ਹਲਚਲ ਵੀ ਦਿਖੀ। ਅੰਪਾਇਰਾਂ ਨੂੰ ਮੋਮੈਂਟੋ ਦਿੱਤੇ ਗਏ ਔਰ ਇਸ ਤੋਂ ਬਾਅਦ ਉਪਵਿਜੇਤਾ ਸ਼੍ਰੀਲੰਕਾ ਨੂੰ ਆਪਣਾ ਮੈਡਲ ਦੇ ਦਿੱਤਾ ਗਿਆ। ਸ਼੍ਰੀਲੰਕਾ ਦੀ ਕਪਤਾਨ ਚਮਾਰੀ ਅਟਾਪਟੂ ਨੇ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਮੁੱਖ ਮੋਹਸਿਨ ਨਕਵੀ ਦੇ ਹੱਥੋਂ ਹੀ ਪੁਰਸਕਾਰ ਰਾਸ਼ੀ ਦਾ ਚੈੱਕ ਹਾਸਲ ਕੀਤਾ ਸੀ। ਉੱਧਰ ਇਸੇ ਮਸਲੇ ਦੇ ਉੱਤੇ ਹੁਣ ਪਾਕਿਸਤਾਨ ਦੀ ਤਰਫ ਤੋਂ ਵੀ ਸਿਆਸੀ ਬਿਆਨ ਸਾਹਮਣੇ ਆ ਰਹੇ ਨੇ। ਦੁਬਈ 'ਚ ਜਿਹੜਾ ਭਾਰਤੀ ਟੀਮ ਦਾ ਇਹ ਵਿਰੋਧ ਕਰਨ ਦਾ ਅੰਦਾਜ਼ ਸੀ, ਉਸ ਨੂੰ ਲੈ ਕੇ ਪਾਕਿਸਤਾਨ ਦੀ ਪੁਰਸ਼ਾਂ ਦੀ ਟੀਮ ਦੇ ਸਾਬਕਾ ਕਪਤਾਨ ਰਾਸ਼ਿਦ ਲਤੀਫ ਨੇ ਕਿਹਾ ਕਿ ਭਾਰਤ ਨੇ ਚੰਗੇ ਵਿਵਹਾਰ ਦੀ ਬਜਾਏ ਖਰਾਬ ਖੇਡ ਭਾਵਨਾ ਨੂੰ ਚੁਣਿਆ, ਉਹਨਾਂ ਦਾ ਬਚਾਅ ਕਰਨਾ ਹੁਣ ਮੁਸ਼ਕਲ ਹੋ ਰਿਹਾ। ਰਾਸ਼ਿਦ ਲਤੀਫ ਨੇ ਐਕਸ ਦੇ ਉੱਤੇ ਲਿਖਿਆ ਕਿ BCCI ਤੇ ਭਾਰਤੀ ਟੀਮ ਦੇ ਵਿਵਹਾਰ ਦਾ ਬਚਾਅ ਕਰਨਾ, ਬਾਰ ਬਾਰ ਉਹਨਾਂ ਦੇ ਚੰਗੇ ਵਿਵਹਾਰ ਦੀ ਜਗ੍ਹਾ ਖੇਡ ਭਾਵਨਾ ਨੂੰ ਖਰਾਬ ਕਰਦਾ ਹੈ ਔਰ ਕੌਮਾਂਤਰੀ ਪੱਧਰ ਦੇ ਉੱਤੇ ਕ੍ਰਿਕਟ ਨੂੰ ਵੀ ਨੁਕਸਾਨ ਪਹੁੰਚਾਉਂਦਾ। ਉਹਨਾਂ ਲਿਖਿਆ ਕਿ ਜੋ ਹੋ ਰਿਹਾ ਉਸ ਦੇ ਬਾਰੇ ਇਮਾਨਦਾਰ ਹੋਵੋ। ਰਾਜਨੀਤੀ ਤੋਂ ਪ੍ਰਭਾਵਿਤ ਭਾਰਤੀ ਟੀਮ ਦੁਨੀਆ ਭਰ ਦੇ ਵਿੱਚ ਇਸ ਖੇਡ ਨੂੰ ਨੁਕਸਾਨ ਪਹੁੰਚਾ ਰਹੀ ਹੈ ਅਤੇ ਖੇਡ ਭਾਵਨਾ ਨੂੰ ਖਤਮ ਕਰ ਰਹੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Static season, baby.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

ਹੁਣ ਸਾਡੀਆਂ ਰੇਡੀਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ, ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ। ਹਾਂਜੀ, ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਯੁਵਰਾਜ ਔਰ ਸੁਣਦੇ ਰਹੋ ਰੇਡੀਓ ਹਾਂਜੀ 1600 ਚੌਕਰ

0: ਰੇਡੀਓ ਹਾਂਜੀ 1674
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
2: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
3: ਉਹ ਜੋ ਹੁਕਮ ਮੇਰੀ ਸਰਕਾਰ
2: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे
3: आहो जी आहो
2: अक्षरा ज्वेलर अपनी दूजी लोकेशन 56 गारफील्ड रोड ईस्ट रिवर्स्टन विच वी तुहाडी सेवा विच

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: This station is now the ultimate power in the universe.
3: Radio Hanji, 1674 AM.
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ, 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
7: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਸਤਿ ਸ਼੍ਰੀ ਅਕਾਲ, ਅਦਾਬ, ਸਲਾਮ ਤੇ ਨਮਸਕਾਰ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਦੀ ਡੀਪ ਟਾਕ ਸ਼ੋ ਲੈ ਕੇ ਹੋਏ ਹਾਂ ਵਿਦ ਡਾਕਟਰ ਸੰਦੀਪ ਕੌਰ। ਔਰ ਪ੍ਰੋਗਰਾਮ ਦੇ ਵਿੱਚ ਬੜੀਆਂ ਸੋਹਣੀਆਂ, ਬੜੀਆਂ ਇੰਟਰਸਟਿੰਗ ਗੱਲਾਂ, ਬੜੀਆਂ ਐਜੂਕੇਸ਼ਨ ਜਾਂ ਇਨਫੋਰਮੇਸ਼ਨ ਦੇ ਨਾਲ ਲੱਦੀਆਂ ਹੋਈਆਂ ਜਿਹੜੀਆਂ ਗੱਲਾਂ ਹੁੰਦੀਆਂ ਉਹ ਅਸੀਂ ਤੁਹਾਡੇ ਨਾਲ ਕਰਦੇ ਹਾਂ, ਪਰ ਬੜੇ ਸੌਖੇ, ਸਰਲ, ਸਾਦੇ ਅੰਦਾਜ਼ ਦੇ ਵਿੱਚ। ਸੰਦੀਪ ਜੀ ਸਾਡੇ ਨਾਲ ਇਸ ਪ੍ਰੋਗਰਾਮ 'ਚ ਵਾਇਆ ਫੋਨ ਲਾਈਨ ਮੌਜੂਦ ਹੁੰਦੇ ਨੇ, ਅੱਜ ਵੀ ਹੈਗੇ ਨੇ, ਦੂਰ ਬੈਠੇ ਨੇ, ਨੇੜੇ ਬੈਠੇ ਨੇ, ਕੀ ਲੈਣਾ, ਜਾਣਕਾਰੀਆਂ ਤਾਂ ਬੜੀਆਂ ਸੋਹਣੀਆਂ ਦੇ ਰਹੇ ਨੇ। ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ, ਵੈਲਕਮ, ਕੀ ਹਾਲ ਚਾਲ ਨੇ? ਠੀਕ ਠਾਕ, ਐਨ ਵਧੀਆ। ਤੁਸੀਂ ਹਰ ਵਾਰ ਮੇਰੇ ਤੋਂ ਸਵਾਲ ਦੇ ਨਾਲ ਸ਼ੁਰੂਆਤ ਕਰਦੇ ਹੋ, ਅੱਜ ਦਾ ਜਿਹੜਾ ਟੌਪਿਕ ਹੈ ਚੰਗਾ ਹੋਇਆ ਤੁਸੀਂ ਮੈਨੂੰ ਦੱਸਤਾ, ਕਿਉਂਕਿ ਅੱਜ ਤੁਸੀਂ ਫਸ ਗਏ। ਹੁਣ ਅੱਜ ਸਵਾਲ ਮੇਰਾ, ਵੈਸੇ ਤਾਂ ਸਾਰੇ ਹੀ ਸਵਾਲ ਮੇਰੇ ਹੁੰਦੇ, ਪਰ ਤੁਸੀਂ ਵੈਜੀਟੇਰੀਅਨ ਹੋ ਕਿ ਨੋਨ ਵੈਜੀਟੇਰੀਅਨ ਹੋ? ਅੰਡਰਸਟੈਂਡਿੰਗ ਇਹ ਹੈਗੀ ਹੈ ਕਿ ਫਿਸ਼ ਤਾਂ ਖਾਂਦਾ ਹੀ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਫਿਸ਼ ਮੀਟ ਨਹੀਂ ਹੁੰਦਾ, ਤੇ ਆਪਾਂ ਇੰਡੀਅਨ ਸਬ ਕੰਟੀਨੈਂਟ ਦੇ ਵਿੱਚ ਅਸੀਂ ਫਿਸ਼ ਨੂੰ ਐਜ਼ ਅ ਮੀਟ ਕਾਊਂਟ ਕਰਦੇ ਹੈਗੇ, ਜਦਕਿ ਦੁਨੀਆਂ ਦੇ ਬਹੁਤ ਸਾਰੇ ਕੋਨਿਆਂ ਦੇ ਵਿੱਚ ਫਿਸ਼ ਨੂੰ ਮੀਟ ਕੰਸੀਡਰ ਨਹੀਂ ਕੀਤਾ ਜਾਂਦਾ ਹੈਗਾ। ਮੀਟ ਜਿੱਦਾਂ ਤੁਸੀਂ ਦੱਸਿਆ ਕਿ ਰੈੱਡ ਮੀਟ ਹੋ ਗਿਆ ਜਾਂ ਵਾਈਟ ਮੀਟ ਹੋ ਗਿਆ, ਯਾਨੀ ਚਿਕਨ ਹੋ ਗਿਆ ਜਾਂ ਫਿਰ ਪੋਕ ਹੋ ਗਿਆ ਜਾਂ ਬੀਫ ਹੋ ਗਿਆ, ਸੋ ਇਹ ਸਾਰੇ ਹੁੰਦੇ ਨੇ। ਬਟ ਐਨੀਵੇ, ਸਵਾਲ ਇਸ ਕਰਕੇ ਸੀਗਾ ਕਿ ਅੱਜ ਡੋਲਫਿਨਸ ਦੀ ਗੱਲ ਕਰਨੀ ਹੈ, ਅਤੇ ਬਚਪਨ ਦੇ ਵਿੱਚ ਸਭ ਤੋਂ ਵਧੀਆ ਇੱਕ ਮੱਛੀ ਜਿਹੜੀ ਲੱਗਦੀ ਹੈ ਉਹ ਡੋਲਫਿਨ ਹੀ ਲੱਗਦੀ ਹੈ, ਅਤੇ ਸਭ ਤੋਂ ਡਰਾਵਨੀ ਜਿਹੜੀ ਉਹ ਸ਼ਾਰਕ ਜਾਂ ਹੋਰ ਦੂਸਰੀਆਂ ਸਾਰੀਆਂ ਮੱਛੀਆਂ ਲੱਗਦੀਆਂ ਨੇ। ਉਹ ਅੱਡ ਗੱਲ ਹੈਗੀ ਹੈ ਕਿ ਘਰਾਂ ਦੇ ਵਿੱਚ ਐਕੁਏਰੀਅਮ ਪਏ, ਸਾਡੇ ਘਰ ਹੁੰਦਾ ਸੀਗਾ ਇੱਕ ਐਕੁਏਰੀਅਮ, ਅਤੇ ਉਹਦੇ 'ਚ ਬੜੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਫਿਸ਼ਿਜ਼ ਹੁੰਦੀਆਂ ਸੀ, ਗੋਲਡਨ ਫਿਸ਼ ਹੁੰਦੀ ਸੀ, ਹੋਰ ਹੁੰਦੀਆਂ ਸੀਗੀਆਂ। ਡੋਲਫਿਨ ਕਦੇ ਵੀ ਐਕੁਏਰੀਅਮ ਦੇ ਵਿੱਚ ਫਿੱਟ ਨਹੀਂ ਹੋ ਪਾਉਂਦੀ, ਪਰ ਉਹ ਐਕੁਏਰੀਅਮ ਦੇ ਵਿੱਚ ਜ਼ਰੂਰ ਫਿੱਟ ਹੋ ਜਾਂਦੀ ਹੈ ਜਿਹੜੇ ਤੁਸੀਂ ਸਿਟੀਜ਼ ਦੇ ਵਿੱਚ ਜਾਂਦੇ ਹੋ, ਜਦੋਂ ਅੰਡਰ ਵਾਟਰ ਐਕਟੀਵਿਟੀਜ਼ ਦੇਖਣ ਜਾਂਦੇ ਹੈਗੇ ਹੋ, ਅਤੇ ਉਹਨਾਂ ਦੇ ਵਿੱਚ ਡੋਲਫਿਨਸ ਦੇ ਸਪੈਸ਼ਲੀ ਸ਼ੋਜ਼ ਵੀ ਔਰਗਨਾਈਜ਼ ਕੀਤੇ ਜਾਂਦੇ ਆ, ਸੋ ਇਸ ਕਰਕੇ ਸਭ ਤੋਂ ਫਰੈਂਡਲੀ ਫਿਸ਼ਿਜ਼ ਦੇ ਵਿੱਚੋਂ ਇੱਕ ਮੰਨ ਲਿਆ ਜਾਂਦਾ। ਅਤੇ ਅੱਜ ਆਪਾਂ ਉਸੇ ਫਰੈਂਡਲੀ ਫਿਸ਼ ਦੇ ਵਿੱਚੋਂ ਉਸ ਸਪੀਸੀਜ਼ ਦੀ ਗੱਲ ਕਰਨੀ ਹੈ, ਡੋਲਫਿਨਸ ਦੇ ਬਾਰੇ ਚੰਗੀ ਤਰ੍ਹਾਂ ਅੱਗੇ ਪਿੱਛੇ ਦੀ ਗੱਲ ਕਰ ਛੱਡਣੀ ਹੈ। ਉਹਦੀ ਵਜ੍ਹਾ ਕੀ ਹੈ ਉਹ ਵੀ ਅੱਗੇ ਚੱਲ ਕੇ ਤੁਹਾਨੂੰ ਸ਼ੋਅ ਦੇ ਵਿੱਚ ਪਤਾ ਲੱਗ ਜਾਏਗੀ, ਪਰ ਸੰਦੀਪ ਜੀ ਕੀ ਸ਼ੈ ਡੋਲਫਿਨ?
1: ਹਾਂਜੀ ਭਾਜੀ, ਜਿੱਦਾਂ ਡੋਲਫਿਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੇ ਦਿਮਾਗ 'ਚ ਜਿਹੜੀ ਬਾਕੀ ਵੀ ਸ਼ਾਰਕਸ ਹੈਗੀਆਂ ਜਾਂ ਵੇਲਸ ਵਗੈਰਾ ਸਾਰੀਆਂ ਆ ਜਾਂਦੀਆਂ ਹਨ, ਤਾਂ ਮੋਸਟਲੀ ਸਾਨੂੰ ਇੱਦਾਂ ਲੱਗਦਾ ਕਿ ਕਿਉਂਕਿ ਉਹ ਪਾਣੀ 'ਚ ਰਹਿੰਦੇ, ਓਸ਼ੀਅਨ 'ਚ ਰਹਿੰਦੇ ਆ, ਤਾਂ ਅਸੀਂ ਇਹਨਾਂ ਨੂੰ ਮੋਸਟਲੀ ਫਿਸ਼ ਮੰਨ ਲੈਂਦੇ ਹਾਂ ਡੋਲਫਿਨਸ ਨੂੰ, ਬਟ ਡੋਲਫਿਨਸ ਫਿਸ਼ ਨਹੀਂ ਹੁੰਦੇ। ਡੋਲਫਿਨਸ ਫਿਸ਼ ਨਾਲ ਜ਼ਿਆਦਾ ਰਿਲੇਟਡ ਹੁੰਦੇ ਆ ਹਿਊਮਨਸ ਦੇ ਨਾਲ, ਤੁਸੀਂ ਕਹਿ ਸਕਦੇ, ਮਤਲਬ ਐਨੀਮਲਸ। ਜਦੋਂ ਆਪਾਂ ਪੋਡਕਾਸਟ ਕੀਤੀ ਸੀ ਨਾ ਲਾਈਫ ਵਾਲੇ ਓਰੀਜਨ ਆਫ ਲਾਈਫ, ਤੇ ਉਹ 'ਚ ਆਪਾਂ ਡਿਫਰੈਂਟ ਡਿਫਰੈਂਟ ਕੈਟੇਗਰੀਜ਼ ਦੀ ਗੱਲ ਕੀਤੀ ਸੀ, ਜਿਵੇਂ ਸੱਪ ਵਗੈਰਾ ਹੁੰਦੇ, ਰੈਪਟਾਈਲਸ ਹੁੰਦੇ ਆ, ਕੁਛ ਐਨੀਮਲਸ ਇੱਦਾਂ ਦੇ ਹੁੰਦੇ ਜਿਹੜੇ ਪਾਣੀ 'ਚ ਵੀ ਰਹਿ ਲੈਂਦੇ ਆ, ਲੈਂਡ 'ਚ ਵੀ ਰਹਿ ਲੈਂਦੇ ਆ, ਹਨਾ, ਐਂਫੀਬੀਅਨਸ ਜਿਵੇਂ ਫਰੋਗਸ ਹੋ ਗਏ, ਜਾਂ ਹਿਊਮਨਸ ਹੋ ਗਿਆ ਜਿਹੜੇ ਅਸੀਂ ਲੈਂਡ ਤੇ ਹੀ ਰਹਿੰਦੇ ਆ, ਅਸੀਂ ਮੈਮਲਸ ਦੇ ਵਿੱਚ ਆਉਂਦੇ ਹਾਂ। ਮੈਮਲਸ ਉਹ ਵਾਲੇ ਜਿਹੜੀ ਐਨੀਮਲਸ ਹੁੰਦੇ ਆ ਜਿਹੜੇ ਬੱਚਿਆਂ ਨੂੰ ਜਨਮ ਦਿੰਦੇ ਆ, ਐਗਸ ਨੂੰ, ਮਤਲਬ ਐਗਸ ਪ੍ਰੋਡਿਊਸ ਕਰਨ ਦੀ ਬਜਾਏ ਬੱਚਿਆਂ ਨੂੰ ਜਨਮ ਦਿੰਦੇ ਆ, ਹਨਾ, ਤੇ ਵਾਰਮ ਬਲੱਡਡ ਹੁੰਦੇ ਆ ਮੋਸਟਲੀ। ਸੋ ਅਗਰ ਅਸੀਂ ਡੋਲਫਿਨਸ ਦੀ ਗੱਲ ਕਰੀਏ ਤਾਂ ਡੋਲਫਿਨਸ ਫਿਸ਼ ਨਾਲੋਂ ਜ਼ਿਆਦਾ ਰਿਲੇਟਡ, ਡੋਲਫਿਨ ਜਿਹੜੇ ਆ ਹਿਊਮਨਸ ਨਾਲ ਜਾਂ ਬਾਕੀ ਮੈਮਲਸ ਜਿਵੇਂ ਲਾਇਨਸ ਹੋ ਗਏ, ਐਲੀਫੈਂਟਸ ਹੋ ਗਿਆ, ਇਹਨਾਂ ਦੇ ਨਾਲ ਜ਼ਿਆਦਾ, ਕਿਉਂਕਿ ਇਹ ਮੈਮਲਸ ਹੁੰਦੇ ਆ, ਇਹ ਫਿਸ਼ ਨਹੀਂ ਹੁੰਦੀ। ਬਟ ਮੋਸਟਲੀ ਉਹੀ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਕਿਉਂਕਿ ਪਾਣੀ 'ਚ ਰਹਿੰਦੀ ਆ ਤਾਂ ਸਾਡੇ ਦਿਮਾਗ 'ਚ ਇਹੀ ਆਉਂਦਾ ਕਿ ਫਿਸ਼ ਹੁੰਦੀ ਆ ਨਾ। ਹੁਣ ਜੇ ਅਸੀਂ ਸ਼ਾਰਕਸ ਦੀ ਗੱਲ ਕਰਦੇ ਹਾਂ, ਸ਼ਾਰਕਸ ਜਿਹੜੀਆਂ ਉਹ ਫਿਸ਼ ਹੁੰਦੀਆਂ, ਬਟ ਡੋਲਫਿਨ ਤੇ ਵੇਲਸ ਜਿਹੜੀਆਂ ਉਹ ਫਿਸ਼ ਨਹੀਂ ਹੁੰਦੀਆਂ, ਉਹ ਮੈਮਲਸ ਹੁੰਦੀਆਂ। ਤੇ ਇਹ ਜਿਹੜੀ ਸਭ ਤੋਂ ਜਿਹੜਾ ਯੂਨੀਵਰਸਲੀ ਜਿਹੜਾ ਆਪਾਂ ਨੂੰ ਮਤਲਬ ਮੋਸਟ ਆਫ ਦ ਲੋਕ ਇਹ ਮੰਨਦੇ ਆ। ਸੋ ਪਹਿਲਾਂ ਤਾਂ ਇਹ ਗੱਲ ਹੈ ਕਿ ਫਿਸ਼ ਨਹੀਂ ਹੁੰਦੀ, ਮੈਮਲਸ ਹੁੰਦੀਆਂ। ਤੇ ਬਹੁਤ ਸਾਰੀਆਂ ਸਪੀਸੀਜ਼ ਹੈਗੀਆਂ, ਜਿਵੇਂ ਅਰਾਊਂਡ 36 ਸਪੀਸੀਜ਼ ਜਿਹੜੀਆਂ ਮਿਲਦੀਆਂ ਹੈਗੀਆਂ, ਔਰ ਸਾਨੂੰ ਓਸ਼ੀਅਨ 'ਚ ਵੀ ਮਿਲ ਜਾਂਦੀਆਂ ਔਰ ਫਰੈਸ਼ ਵਾਟਰ 'ਚ ਵੀ ਮਿਲ ਜਾਂਦੀਆਂ, ਮਤਲਬ ਰਿਵਰਸ 'ਚ ਵੀ ਮਿਲ ਜਾਂਦੀਆਂ। ਜਦੋਂ ਆਪਾਂ ਪੋਡਕਾਸਟ ਕੀਤਾ ਸੀ, ਇੱਕ ਐਮਾਜ਼ੋਨ ਫੋਰੈਸਟ ਤੇ ਪੋਡਕਾਸਟ ਕੀਤਾ ਸੀ, ਤਾਂ ਉਹਦੇ 'ਚ ਅਸੀਂ ਗੱਲ ਕੀਤੀ ਸੀ ਕਿ ਡੋਲਫਿਨ ਰਿਵਰ, ਉੱਥੇ ਜਿਹੜੀ ਡੋਲਫਿਨ ਮਿਲਦੀ ਆ, ਪਿੰਕ ਡੋਲਫਿਨ, ਉਹ ਉੱਥੇ ਜਿਹੜੀ ਉੱਥੇ ਦੇ ਫਰੈਸ਼ ਵਾਟਰ ਰਿਵਰਸ ਦੇ ਵਿੱਚ ਮਿਲਦੀ ਆ, ਜਾਂ ਇੰਡੀਆ ਦੇ ਵਿੱਚ ਜਿਹੜੀ ਗੰਗਾ ਰਿਵਰ ਹੈਗੀ ਆ, ਉੱਥੇ ਗੰਗਾ ਡੋਲਫਿਨ ਹੀ ਉਹਦਾ ਨਾਮ ਆ, ਉਹ ਮਿਲਦੀ ਆ, ਹਨਾ, ਉੱਥੇ। ਸੋ ਇਹ ਤੁਹਾਨੂੰ ਸਿਰਫ ਸਮੁੰਦਰ 'ਚ ਹੀ ਨਹੀਂ ਮਿਲਦੀਆਂ ਹੈਗੀਆਂ, ਓਸ਼ੀਅਨਿਕ ਜਿਹੜੀ ਰਿਵਰ ਵਗੈਰਾ ਜਿਹੜੇ ਫਰੈਸ਼ ਵਾਟਰ ਦੇ ਸੋਰਸ ਹੈਗੇ ਆ। ਫਰੈਸ਼ ਵਾਟਰ ਅਸੀਂ ਉਹਨੂੰ ਕਹਿ ਦਿੰਦੇ ਹਾਂ ਜਿਹਨੂੰ ਅਸੀਂ ਆਪਣੇ ਲਈ ਯੂਜ ਕਰ ਸਕਦੇ ਹਾਂ, ਮਤਲਬ ਘਰ ਦੀ ਐਕਟੀਵਿਟੀਜ਼ ਲਈ ਜਾਂ ਪੀਣ ਦੇ ਲਈ, ਹੈ ਨਾ, ਉਹਨਾਂ ਚੀਜ਼ਾਂ ਲਈ ਅਸੀਂ ਉਸ ਪਾਣੀ ਨੂੰ ਯੂਜ਼ ਕਰ ਸਕਦੇ ਹਾਂ, ਬਟ ਓਸ਼ੀਅਨਿਕ ਵਾਟਰ ਨੂੰ ਅਸੀਂ ਯੂਜ਼ ਨਹੀਂ ਕਰ ਸਕਦੇ। ਪਰ ਇਹ ਜ਼ਰੂਰ ਹੈ ਕਿ ਮੋਸਟਲੀ ਜਿਹੜੀਆਂ ਸਪੀਸੀਜ਼, ਜ਼ਿਆਦਾਤਰ ਜਿੰਨੀਆਂ, ਮਤਲਬ ਡੋਲਫਿਨਸ ਤਾਂ ਇੱਕ ਗਰੁੱਪ ਆਫ ਐਨੀਮਲਸ ਆ, ਬਟ ਇਹਦੀਆਂ ਅੱਗੇ ਬਹੁਤ ਸਾਰੀਆਂ ਅਲੱਗ ਅਲੱਗ ਸਪੀਸੀਜ਼ ਹੈਗੀਆਂ, ਹੈ ਨਾ, ਜਿਵੇਂ ਅਸੀਂ ਕੈਟ ਫੈਮਿਲੀ ਦੀ ਗੱਲ ਕਰਦੇ ਹਾਂ, ਕੈਟਸ ਦੇ ਵਿੱਚ ਲਾਇਨਸ ਵੀ ਆ ਜਾਂਦੇ ਆ, ਦੂਜੀਆਂ ਕੈਟਸ ਵੀ ਆ ਜਾਂਦੀਆਂ, ਵਾਈਲਡ ਕੈਟਸ ਆ ਜਾਂਦੀਆਂ ਸਾਰੀ, ਹੈ ਨਾ, ਹਾਂਜੀ, ਜੈਗੁਆਰਸ, ਇੱਦਾਂ ਡੋਲਫਿਨ ਜਿਹੜਾ ਇੱਕ ਗਰੁੱਪ ਹੈਗਾ, ਇਹਦੇ ਵਿੱਚ ਹੋਰ ਅਲੱਗ ਤਰ੍ਹਾਂ ਦੀਆਂ ਸਪੀਸੀਜ਼ ਆ, ਜਿਹਦੇ ਵਿੱਚ 36 ਸਪੀਸੀਜ਼ ਐਵੇਂ ਦੀਆਂ ਜਿਹੜੀਆਂ ਸਾਨੂੰ ਸਮੁੰਦਰ ਦੇ ਵਿੱਚ ਮਿਲਦੀਆਂ, ਔਰ ਕੁਛ ਕੁ ਸਪੀਸੀਜ਼ ਜਿਹੜੀਆਂ ਸਾਨੂੰ ਰਿਵਰਸ ਦੇ ਵਿੱਚ ਮਿਲਦੀਆਂ ਹੈਗੀਆਂ, ਹੈ ਨਾ। ਤੇ ਦੂਜੇ ਦੀ ਇੱਕ ਹੋਰ ਇੰਪੋਰਟੈਂਟ ਚੀਜ਼ ਕਿ ਕਿਉਂ ਅਸੀਂ ਇਹਨੂੰ ਫਿਸ਼ ਨਹੀਂ ਮੰਨਦੇ, ਉਹ ਇਹਦਾ ਰੀਜ਼ਨ ਇਹ ਵੀ ਹੈ ਕਿਉਂਕਿ ਇਹਨਾਂ ਦੇ ਵਿੱਚ ਜਿਹੜੇ ਆ ਸਾਹ ਲੈਣ ਦੇ ਲਈ ਹਿਊਮਨਸ ਦੇ ਵਾਂਗੂ ਲੰਗਸ ਹੁੰਦੇ ਆ, ਨਾ ਕਿ ਗਿਲਸ ਹੁੰਦੇ ਆ। ਗਿਲਸ ਜਿਹੜੀਆਂ ਫਿਸ਼ਿਸ ਦੇ ਵਿੱਚ ਹੁੰਦੇ, ਜਿਹੜੇ ਉਹਨਾਂ ਨੂੰ ਹੈਲਪ ਕਰਦੀਆਂ ਕਿ ਉਹ ਪਾਣੀ ਦੇ ਵਿੱਚ ਹੀ ਰਹਿ ਸਕਦੀਆਂ ਤੇ ਨਾਲ ਨਾਲ ਸਾਹ ਵੀ ਲੈ ਸਕਦੀਆਂ, ਹੈ ਨਾ। ਪਰ ਜਿਹੜੀ ਵੇਲਸ ਹੁੰਦੀਆਂ, ਜਿਹੜੀਆਂ ਡੋਲਫਿਨਸ ਹੁੰਦੀਆਂ ਔਰ ਵੇਲਸ ਹੁੰਦੀਆਂ, ਇਹਨਾਂ ਨੂੰ ਹਿਊਮਨਸ ਵਾਂਗੂ ਅਸੀਂ, ਇਹ ਜਿਹੜੀਆਂ ਇਹਨਾਂ ਦੇ ਗਿਲਸ ਨਹੀਂ ਹੁੰਦੇ, ਲੰਗਸ ਹੁੰਦੇ, ਤੇ ਇਹਨਾਂ ਨੂੰ ਇਸੇ ਲਈ ਬਾਹਰ ਆਉਣਾ ਪੈਂਦਾ, ਬਾਰ ਬਾਰ ਜਿਹੜਾ ਪਾਣੀ ਦੇ ਵਿੱਚ ਬਾਹਰ ਆਉਂਦੀਆਂ ਸਾਹ ਲੈਣ ਦੇ ਲਈ, ਹੈ ਨਾ, ਕਿਉਂਕਿ ਇਹ ਯੂਜ਼ ਨਹੀਂ ਕਰ, ਕਿਉਂਕਿ ਇਹਨਾਂ ਦੇ ਗਿਲਸ ਹੁੰਦੇ ਨਹੀਂ ਆ ਤੇ ਉਹ ਅਡੈਪਟ ਨਹੀਂ ਹੋਈਆਂ ਹੁੰਦੀਆਂ। ਔਰ ਜਦੋਂ ਅਸੀਂ ਐਵੋਲਿਊਸ਼ਨ ਦੀ ਵੀ ਗੱਲ ਕਰਦੇ ਹਾਂ, ਜਿੱਦਾਂ ਸਾਨੂੰ ਪਤਾ ਹੈ ਕਿ ਕੁਛ ਜਿਹੜੇ ਮੋਸਟਲੀ ਐਨੀਮਲ ਜਿਹੜੇ ਆ ਉਹ ਪਾਣੀ ਦੇ ਵਿੱਚ ਪਹਿਲਾਂ ਲਾਈਫ ਜਿਹੜੀ ਸ਼ੁਰੂ ਹੋਈ ਸੀ, ਉਸ ਤੋਂ ਬਾਅਦ ਅਰਥ ਦੇ ਉੱਤੇ ਆਈ, ਤਾਂ ਉਸ ਤੋਂ ਬਾਅਦ ਕੁਛ ਜਿਹੜੇ ਆ ਅੱਜ ਤੋਂ 50 million ਸਾਲ ਪਹਿਲਾਂ ਜਿਹੜੇ ਕੁਛ ਜਿਹੜੇ ਐਨੀਮਲਸ ਅਰਥ ਦੇ ਉੱਤੇ ਆ ਗਏ ਸੀ, ਉਹ ਅਰਥ ਦੇ ਉੱਤੇ ਸਰਵਾਈਵ ਨਹੀਂ ਕਰ ਪਾਏ, ਉਹ ਵਾਪਸ ਪਾਣੀ ਦੇ ਵਿੱਚ ਚਲੇ ਗਏ, ਹੈ ਨਾ। ਤੇ ਉਹਨਾਂ ਦੇ ਵਿੱਚੋਂ ਹੀ ਇੱਕ ਜਿਹੜੀਆਂ ਡੋਲਫਿਨਸ ਹੈਗੀਆਂ ਜਿਹੜੀਆਂ ਵਾਪਸ ਪਾਣੀ ਦੇ ਵਿੱਚ ਚਲੇ ਗਈਆਂ, ਤੇ ਉਹਨਾਂ ਚ ਹੁਣ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਮਿਲੀਆਂ, ਕਿਉਂਕਿ ਜਿਹੜਾ ਇਹਨਾਂ ਦੇ ਨੋਜ਼ ਦੇ, ਮਤਲਬ ਹੈਡ ਦੇ ਉੱਤੇ ਇੱਕ ਹੋਲ ਜਿਹਾ ਹੁੰਦਾ, ਜਿਹੜਾ ਨੋਜ਼ ਨੋਸਟ੍ਰੇਲ ਹੁੰਦੀ ਆ, ਜਿਹੜਾ ਇਹਨਾਂ ਨੂੰ ਸਾਹ ਲੈਣ ਚ ਹੈਲਪ ਕਰਦੀ ਆ, ਉਹ ਜਿਹੜੀਆਂ ਇਹਨਾਂ ਦੀ ਜਦੋਂ ਇਹ ਵਾਪਸ ਪਾਣੀ ਚ ਗਏ ਉਦੋਂ ਡਿਵੈਲਪ ਹੋਈਆਂ। ਉਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਲੈਂਬਸ ਜਿਹੜੇ ਹੁੰਦੇ ਆ, ਮਤਲਬ ਲੱਤਾਂ ਬਾਹਾਂ ਹੁੰਦੀਆਂ, ਐਨੀਮਲਸ ਜਿਹੜੇ ਲੈਂਡ ਦੇ ਉੱਤੇ ਰਹਿੰਦੇ ਆ, ਉਹ ਇਹਨਾਂ ਦੀਆਂ ਫਿਨਸ ਦੇ ਵਿੱਚ ਕਨਵਰਟ ਹੋਈਆਂ, ਜਿਹੜੀਆਂ ਇਹਨਾਂ ਨੂੰ ਪਾਣੀ ਦੇ ਵਿੱਚ ਹੈਲਪ ਕਰ ਲਈਆਂ। ਸੋ ਇਹਦੀ ਐਵੋਲਿਊਸ਼ਨ ਇਹਦਾ ਜਿਹੜਾ ਐਵੇਂ ਹੋਇਆ, 50 ਮਤਲਬ ਕਾਫੀ ਸਾਲਾਂ ਤੋਂ ਜਿਹੜੀਆਂ ਡੋਲਫਿਨਸ ਹੈਗੀਆਂ ਨਾ, ਤੇ ਕਿਉਂਕਿ ਇਹਦੀ ਗਿਲਸ ਨਹੀਂ ਹੁੰਦੇ, ਇੱਕ ਇਹਦਾ ਇੱਕ ਇੰਪੋਰਟੈਂਟ ਫੀਚਰ ਹੋ ਗਿਆ। ਉਸ ਤੋਂ ਇਲਾਵਾ ਜਿਹੜੀ ਵਾਰਮ ਬਲੱਡਡ ਐਨੀਮਲਸ ਹੁੰਦੇ, ਸੋ ਐਨੀਮਲਸ ਨੂੰ ਅਸੀਂ ਦੋ ਤਰ੍ਹਾਂ ਡਿਵਾਈਡ ਮੋਸਟਲੀ ਕਰ ਦਿੰਦੇ, ਇੱਕ ਵਾਰਮ ਬਲੱਡਡ ਅਸੀਂ ਕਹਿੰਦੇ, ਕੋਲਡ ਬਲੱਡਡ ਕਹਿ ਦਿੰਦੇ ਹਾਂ। ਵਾਰਮ ਬਲੱਡਡ ਉਹ ਐਨੀਮਲਸ ਹੁੰਦੇ ਆ ਜਿਹਨਾਂ ਦਾ ਟੈਂਪਰੇਚਰ, ਬਾਡੀ ਟੈਂਪਰੇਚਰ ਸੇਮ ਰਹਿੰਦਾ, ਜਿਵੇਂ ਸਾਡਾ ਹਿਊਮਨਸ ਦਾ ਸੇਮ ਰਹਿੰਦਾ, ਸਾਡਾ ਬਾਡੀ ਟੈਂਪਰੇਚਰ ਐਨਵਾਇਰਮੈਂਟ ਦੇ ਅਕੋਰਡਿੰਗ ਚੇਂਜ ਨਹੀਂ ਹੁੰਦਾ, ਹੈ ਨਾ। ਬਟ ਕੁਛ ਐਨੀਮਲਸ ਇੱਦਾਂ ਹੁੰਦੇ ਜਿਹਨਾਂ ਦਾ ਐਨਵਾਇਰਮੈਂਟ ਦੇ ਅਕੋਰਡਿੰਗ ਟੈਂਪਰੇਚਰ ਚੇਂਜ ਹੋ ਜਾਂਦਾ, ਜਿਹਨਾਂ ਨੂੰ ਅਸੀਂ ਕੋਲਡ ਬਲੱਡਡ ਕਹਿ ਦਿੰਦੇ ਹਾਂ। ਜਿਹੜੇ ਜਿਹੜਾ ਠੰਡ ਦਾ ਜਦੋਂ ਸੀਜ਼ਨ ਆ ਜਾਂਦਾ, ਤਾਂ ਉਹ ਇੱਕ ਤਰ੍ਹਾਂ ਹਾਈਬਰਨੇਸ਼ਨ ਜਾਂ ਸਲੀਪ ਦੇ ਵਿੱਚ ਤੁਸੀਂ ਕਹਿ ਸਕਦੇ ਚਲੇ ਜਾਂਦੇ, ਜਿਵੇਂ ਸਨੇਕਸ ਵਗੈਰਾ ਹੋ ਗਏ, ਇਹਨਾਂ ਦਾ ਬਾਡੀ ਟੈਂਪਰੇਚਰ ਚੇਂਜ ਹੋ ਜਾਂਦਾ ਇਨਵਾਇਰਮੈਂਟ ਦੇ ਅਕੋਰਡਿੰਗ। ਬਟ ਜਿਹੜਾ ਹਿਊਮਨ ਦਾ, ਜੋ ਹੋਰ ਮੈਮਲਸ ਹੈਗੇ ਆ ਵਾਰਮ ਬਲੱਡਡ, ਉਹਨਾਂ ਦਾ ਬਾਡੀ ਟੈਂਪਰੇਚਰ ਸੇਮ ਹੀ ਰਹੇਗਾ, ਚਾਹੇ ਇਨਵਾਇਰਮੈਂਟ ਦਾ ਟੈਂਪਰੇਚਰ ਘਟੇ, ਮਤਲਬ ਗਰਮੀ ਹੋ ਜਾਏ ਜਾਂ ਸਰਦੀ ਹੋ ਜਾਏ, ਬਾਡੀ ਟੈਂਪਰੇਚਰ ਉਹਨਾਂ ਦਾ ਸੇਮ ਰਹੇਗਾ। ਤੇ ਵੇਲਸ ਦਾ ਵੀ, ਡੋਲਫਿਨਸ ਦਾ ਵੀ ਸੇਮ ਹੀ ਸਿਸਟਮ ਹੈਗਾ ਕਿ ਇਹਨਾਂ ਦਾ ਬਾਡੀ ਟੈਂਪਰੇਚਰ ਵੀ ਸੇਮ ਹੀ ਰਹਿੰਦਾ ਹੈ ਹਿਊਮਨਸ ਦੇ ਵਾਂਗੂ, ਸੇ ਵਾਰਮ ਬਲੱਡਡ ਜਿਹੜੇ ਐਨੀਮਲਸ ਹੁੰਦੇ ਆ।
0: ਰਾਈਟ, ਤੇ ਇਹ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇਹ ਫਿਸ਼ ਨਹੀਂ ਹੁੰਦੀਆਂ ਹੈਗੀਆਂ, ਤੇ ਉਹਦੀਆਂ, ਚਲੋ ਠੀਕ ਹੈ, ਅਲੱਗ ਅਲੱਗ ਕੈਟਾਗਰੀਆਂ ਦੱਸੀਆਂ, ਇਹਦੇ ਬਾਰੇ ਥੋੜ੍ਹਾ ਜਿਹਾ ਆਪਾਂ ਡਿਟੇਲ ਦੇ ਵਿੱਚ ਗੱਲ ਕਰ ਸਕਦੇ ਹਾਂ ਵੀ ਜਿਹੜੀਆਂ ਫਿਸ਼ ਹੈਗੀਆਂ ਨੇ ਉਹ ਕਿਸ ਤਰੀਕੇ ਦੇ ਨਾਲ ਡੋਲਫਿਨਸ ਦੇ ਨਾਲ ਰਹਿ ਪਾਉਂਦੀਆਂ ਨੇ, ਔਰ ਡੋਲਫਿਨਸ ਆਖਿਰਕਾਰ, ਸੁਣਿਆ ਇਹ ਹੈ ਕਿ ਜਿੱਦਾਂ ਸਮੁੰਦਰ ਹੁੰਦਾ ਉਹ ਖਾਰਾ ਪਾਣੀ ਹੁੰਦਾ, ਅਤੇ ਕੁਛ ਜਿਹੜੇ ਮੈਮਲਸ ਹੈਗੇ ਨੇ ਉਹ ਸਿਰਫ ਖਾਰੇ ਪਾਣੀ 'ਚ ਹੀ ਸਰਵਾਈਵ ਕਰਦੇ ਨੇ, ਪਰ ਡੋਲਫਿਨਸ ਨੂੰ ਆਪਾਂ ਜਿਹੜਾ ਜ਼ੂਜ਼ ਦੇ ਵਿੱਚ ਵੀ ਦੇਖਿਆ, ਜਾਂ ਜਿਵੇਂ ਅੰਡਰ ਸੀ ਜਿਹੜੇ ਉਹ ਹੁੰਦੇ ਨੇ, ਹੈ ਨਾ, ਐਂਟਰਟੇਨਮੈਂਟ ਪਾਰਕ, ਉੱਥੇ ਵੀ ਦੇਖਿਆ, ਦੈਟ ਮੀਨਸ ਕਿ ਉਹ ਖਾਰੇ ਪਾਣੀ ਤੋਂ ਬਗੈਰ ਵੀ ਸਰਵਾਈਵ ਕਰ ਸਕਦੀਆਂ। ਸੋ ਕਿਵੇਂ ਉਹ ਦੂਸਰੀਆਂ ਫਿਸ਼ਿਜ਼ ਦੇ ਨਾਲ ਰਹਿੰਦੀਆਂ ਨੇ, ਕਿੰਨੀਆਂ ਕੁ ਉਹ ਕੋਰਡੀਅਲ ਹੁੰਦੀਆਂ ਨੇ, ਉਹਦੇ ਬਾਰੇ ਕੁਛ ਦੱਸ ਸਕਦੇ ਨੇ?
1: ਹਾਂਜੀ, ਫਿਸ਼ਿਜ਼ ਦੇ, ਕਿਉਂਕਿ ਫਿਸ਼ਿਜ਼ ਤੇ ਮੋਸਟਲੀ ਇਹ ਫੀਡ ਕਰਦੀਆਂ, ਔਰ ਜਿੱਦਾਂ ਮੈਂ ਪਹਿਲੇ ਕਿਹਾ ਕਿ ਸਾਨੂੰ ਓਸ਼ੀਅਨ ਦੇ ਵਿੱਚ ਵੀ ਮਿਲਦੀਆਂ ਤੇ ਫਰੈਸ਼ ਵਾਟਰ ਦੇ ਵਿੱਚ ਵੀ ਮਿਲਦੀਆਂ, ਜਿਵੇਂ ਸਾਡੀ ਰਿਵਰਸ ਵਗੈਰਾ ਹੋ ਗਈਆਂ, ਉਹਦੇ ਵਿੱਚ ਐਮਾਜ਼ੋਨ ਰਿਵਰ ਹੋ ਗਈ, ਜਾਂ ਸਾਡੀ ਗੰਗਾ ਰਿਵਰ ਹੋ ਗਈ, ਜਾਂ ਆਸਟ੍ਰੇਲੀਆ ਦੇ ਵਿੱਚ ਵੀ ਕਾਫੀ ਸਾਰੀ ਰਿਵਰਸ ਦੇ ਵਿੱਚ ਮਿਲਦੀਆਂ, ਹਨਾ। ਤੇ ਇਹਦਾ ਮਤਲਬ ਇਹ ਹੈ ਕਿ ਸਰਵਾਈਵ ਕਰ ਲੈਂਦੀ, ਇਹਨੂੰ ਸਿਰਫ ਖਾਰੇ ਪਾਣੀ ਦੀ ਲੋੜ ਨਹੀਂ ਹੁੰਦੀ ਹੈਗੀ। ਕੁਛ ਸਪੀਸੀਜ਼, ਉਹ ਡਿਪੈਂਡ ਕਰਦਾ ਕਿਹੜੀ ਸਪੀਸੀਜ਼ ਆ, ਹਨਾ, ਕਿਉਂਕਿ ਖਾਰੇ ਪਾਣੀ ਵਾਲੀ ਓਬਵੀਅਸਲੀ ਫਰੈਸ਼ ਵਾਟਰ ਚ ਨਹੀਂ ਰਹਿ ਸਕਦੀ, ਜੇ ਉਹ ਉਦਾਂ ਦੇ ਐਨਵਾਇਰਮੈਂਟ ਚ ਹੀ ਸਰਵਾਈਵ ਕਰਦੀ ਹੈਗੀ ਆ। ਤੇ ਫਿਸ਼ ਤੇ ਮੋਸਟਲੀ ਫੀਡ ਕਰਦੀਆਂ, ਤੋ ਇਹਨਾਂ ਨੂੰ ਫਿਸ਼ ਤੋਂ ਕੋਈ ਖਤਰਾ ਨਹੀਂ ਹੁੰਦਾ, ਫਿਸ਼ ਨੂੰ ਇਹਨਾਂ ਤੋਂ ਖਤਰਾ ਹੁੰਦਾ ਕਿਉਂਕਿ ਇਹਨਾਂ ਨੇ ਫੀਡਿੰਗ ਕਰਨੀ ਆ। ਤੇ ਅੱਗੇ ਆਪਾਂ ਪੋਡਕਾਸਟ ਗੱਲ ਕਰਾਂਗੇ ਕਿ ਕਿਵੇਂ ਫੀਡ, ਕਾਫੀ ਜਿਹੜੀ, ਕਿਉਂਕਿ ਮੋਸਟ ਫੈਸੀਨੇਟਿੰਗ ਫੈਕਟਰ ਜਿਹੜਾ ਅਸੀਂ ਇਹਦੇ ਬਾਰੇ ਲੈਂਦੇ ਹੋ ਸੀਗੇ ਇਹਨੇ ਆ ਕਿ ਫਿਸ਼ ਇਹ ਜਿਹੜੀਆਂ ਡੋਲਫਿਨਸ ਹੁੰਦੀਆਂ ਬਹੁਤ ਇੰਟੈਲੀਜੈਂਟ ਹੁੰਦੀਆਂ ਹਨਾ, ਤੇ ਇੰਟੈਲੀਜੈਂਟ ਮਤਲਬ ਕਿ ਡਿਫਰੈਂਟ ਡਿਫਰੈਂਟ ਵੇਸ ਚ ਹੁੰਦੀਆਂ, ਉਹਦੇ ਵਿੱਚੋਂ ਕੁਛ ਜਿਹੜੇ ਵੇ ਇਹਨਾਂ ਦੇ ਇੱਦਾਂ ਦੇ ਕਿ ਇਹ ਬੜੇ ਮਤਲਬ ਇਹਨਾਂ ਦੇ ਅਨੋਖੇ ਤਰੀਕੇ ਆ ਕਿ ਕਿਵੇਂ ਫਿਸ਼ ਨੂੰ ਕੈਪਚਰ ਕਰਦੀਆਂ ਕਿਵੇਂ ਖਾਂਦੀਆਂ, ਕਾਫੀ ਸਾਰਾ ਮਤਲਬ ਬਿਹੇਵੀਅਰ ਇਹਨਾਂ ਦੇ ਰਿਕਾਰਡ ਹੋਇਆ ਕਿਉਂਕਿ ਬਹੁਤ ਸਾਰੇ ਸਾਇੰਟਿਸਟ ਆਲ ਓਵਰ ਦਾ ਵਰਲਡ ਕੰਮ ਕਰਦੇ ਆ, ਮਰੀਨ ਬਾਇਓਲੋਜਿਸਟ ਜਿਹੜੇ ਜਿਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ, ਜਿਹੜੇ ਇਹਨਾਂ ਦੇ ਉੱਤੇ ਕੰਮ ਕਰਦੇ ਆ, ਉਹ ਡਿਫਰੈਂਟ ਡਿਫਰੈਂਟ ਇਕਿਪਮੈਂਟ ਲਾ ਕੇ ਇਹਨਾਂ ਦੀਆਂ ਆਵਾਜ਼ਾਂ ਸੁਣਨ ਦੀ ਕੋਸ਼ਿਸ਼ ਕਰਦੇ ਆ ਹਨਾ, ਤੇ ਸਾਰੀ ਜਿਹੜੀ ਕਾਫੀ ਇੰਟੈਲੀਜੈਂਟ ਹੁੰਦੀ ਆ। ਬਟ ਜਿੱਦਾਂ ਮੈਂ ਪਹਿਲਾਂ ਦੱਸਿਆ ਹੀ ਆ ਕਿ ਇਹਨਾਂ ਦੇ ਕੁਛ ਫੀਚਰ ਕਿ ਇਹਨਾਂ ਦੇ ਬੱਚਿਆਂ ਨੂੰ ਜਨਮ ਦਿੰਦੇ ਆ ਡਾਇਰੈਕਟਲੀ ਹਨਾ, ਐਗਸ ਲੇ ਨਹੀਂ ਕਰਦੇ, ਜਾਂ ਇਹਨਾਂ ਦੇ ਲੰਗਸ ਹੁੰਦੇ ਆ ਨਾ ਕਿ ਗਿਲਸ ਹੁੰਦੇ ਆ, ਇਸ ਲਈ ਔਰ ਇਹ ਵਾਰਮ ਬਲੱਡਡ ਹੁੰਦੇ ਆ, ਇਸ ਲਈ ਇਹਨਾਂ ਨੂੰ ਅਸੀਂ ਮੈਮਲਸ ਗਰੁੱਪ ਚ ਰੱਖ ਦਿੰਦੇ ਆ, ਨਾ ਕਿ ਅਸੀਂ ਫਿਸ਼ ਦੇ ਗਰੁੱਪ ਦੇ ਵਿੱਚ ਰੱਖਦੇ ਹਾਂ।
0: ਓਕੇ ਰਾਈਟ ਰਾਈਟ। ਅੱਛਾ ਇਹਦੇ ਚ ਇੱਕ ਗੱਲ ਬੜੀ ਸੁਣੀ ਹੈਗੀ ਮੈਂ ਮਤਲਬ ਜਦੋਂ ਅਮੇਜ਼ ਹੁੰਦਾ ਸੀਗਾ ਡੋਲਫਿਨ ਬਾਰੇ ਜਾਣ ਕੇ ਕਿ ਬੁਲਬਲੇ ਬਣਾ ਲੈਂਦੀਆਂ ਨੇ, ਬੜੀਆਂ ਸਾਰੀਆਂ ਇਹਨਾਂ ਦੀਆਂ ਚੀਜ਼ਾਂ ਹੈਗੀਆਂ ਨੇ ਪਾਣੀ ਦੇ ਵਿੱਚ ਜਿੱਦਾਂ ਦੀਆਂ ਹਰਕਤਾਂ ਕਰਦੀਆਂ ਨੇ ਡੋਲਫਿਨਸ, ਉਹ ਸਾਨੂੰ ਅਟਰੈਕਟ ਕਰਦੀਆਂ ਹੈਗੀਆਂ ਨੇ। ਔਰ ਜਿੱਦਾਂ ਅਸੀਂ ਸਰਕਸ ਦੇ ਵਿੱਚ ਦੇਖੇ ਨੇ ਕਿ ਕੁਛ ਜਾਨਵਰਸ ਨੂੰ ਟ੍ਰੇਨ ਕਰੋ ਅਤੇ ਫਿਰ ਉਹ ਕੰਮ ਕਰਦੇ ਨੇ ਉਸ ਤਰੀਕੇ ਦੇ ਨਾਲ, ਪਰ ਡੋਲਫਿਨਸ ਵਾਕਈ ਜਿਸ ਤਰੀਕੇ ਦੇ ਨਾਲ ਜਿੱਦਾਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਔਰ ਬਹੁਤ ਥੋੜ੍ਹੇ ਟਾਈਮ ਦੇ ਵਿੱਚ ਮੈਂ ਸੁਣਿਆ ਸੀ ਕਿਸੇ ਇੰਟਰਵਿਊ ਪਤਾ ਨਹੀਂ ਨੈਸ਼ਨਲ ਜੋਗ੍ਰਾਫਿਕ 'ਤੇ ਕਿ ਬੜੀ ਛੇਤੀ ਤਿਆਰ ਹੋ ਜਾਂਦੀਆਂ ਹੈਗੀਆਂ ਨੇ, ਅਤੇ ਜਦੋਂ ਆਪਾਂ ਅਕਸਰ ਇਹ ਗੱਲ ਕਰਦੇ ਹੁੰਦੇ ਨਾ ਕਿ ਮੈਮਲਸ ਅਤੇ ਐਨੀਮਲਸ ਦੇ ਵਿੱਚ ਜੇ ਸਭ ਤੋਂ ਬੈਸਟ ਮੈਮਰੀ ਹੈਗੀ ਹੈ ਤਾਂ ਉਹ ਐਲੀਫੈਂਟ ਜਾਂ ਡੋਲਫਿਨਸ ਹੀ ਹੈ, ਕਿ ਡੋਲਫਿਨ ਆਪਣੀ ਗੱਲ ਨੂੰ ਯਾਦ ਰੱਖਦੀਆਂ ਨੇ। ਸੋ ਆਰ ਦੇ ਵਾਕਈ ਵੈਰੀ ਵੈਰੀ ਇੰਟੈਲੀਜੈਂਟ ਡੋਲਫਿਨਸ ਜਿਹੜੀਆਂ ਹੈਗੀਆਂ ਆਊਟ ਆਫ ਆਲ ਦੀ ਜਿੰਨੇ ਵੀ ਆਪਾਂ ਮਰੀਨ ਲਾਈਫ ਦੇ ਮੈਮਲਸ ਦੀ ਐਨੀਮਲਸ ਦੀ ਗੱਲ ਕਰਦੇ ਹੈਗੇ ਹਾਂ, ਜਿੰਨੇ ਵੀ ਮਰੀਨ ਲਾਈਫ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਨਾਲੋਂ ਸਭ ਤੋਂ ਇੰਟੈਲੀਜੈਂਟ ਇਹੀ ਹੁੰਦੀਆਂ ਨੇ।
1: ਹਾਂਜੀ ਮੋਸਟਲੀ ਅਸੀਂ ਇਹੀ ਕਹਿੰਦੇ ਹਾਂ ਕਿ ਹਿਊਮਨਸ, ਸਾਨੂੰ ਇੱਦਾਂ ਲੱਗਦਾ ਕਿਉਂਕਿ ਇਸੇ ਲਈ ਇਹਨਾਂ 'ਤੇ ਬਹੁਤ ਰਿਸਰਚ ਵੀ ਚੱਲਦੀ ਹੈ ਕਿ ਹਿਊਮਨਸ ਦੇ ਵਾਂਗ ਵੀ ਇੰਟੈਲੀਜੈਂਟ ਹੁੰਦੀ ਆ। ਬਟ ਜਦੋਂ ਅਸੀਂ ਇੰਟੈਲੀਜੈਂਸੀ ਦੀ ਗੱਲ ਕਰਦੇ ਹਾਂ ਤਾਂ ਜ਼ਰੂਰੀ ਨਹੀਂ ਹੈ ਕਿ ਉਹ ਇੰਟੈਲੀਜੈਂਸੀ ਜਿਵੇਂ ਦੀ ਸਾਡੀ ਇੰਟੈਲੀਜੈਂਸ ਆ ਉੱਦਾਂ ਦੀ ਹੋਵੇ ਹਨਾ, ਕਿ ਅਸੀਂ ਜਿਹੜਾ ਕੋਈ ਇੰਸਟਰੂਮੈਂਟ ਨਵਾਂ ਬਣਾ ਲਈਏ, ਅਸੀਂ ਸਪੇਸ ਕਰਾਫਟ ਬਣਾ ਲਈਏ ਜਾਂ ਟਰੱਕ ਬਣਾ ਲਈਏ ਜਾਂ ਕੋਈ ਵੀ ਮਤਲਬ ਜਿਹੜੀ ਜਿੰਨੀ ਵੀ ਅਸੀਂ ਆ ਸਕਦੇ ਮੋਬਾਈਲ ਫੋਨਸ ਬਣਾ ਦਈਏ ਨਾ, ਤੋ ਇਹਨਾਂ ਦੇ ਕਿਉਂਕਿ ਇਨਵਾਇਰਮੈਂਟ ਦੇ ਵਿੱਚ ਜਿਹੜੇ ਇਨਵਾਇਰਮੈਂਟ ਦੇ ਵਿੱਚ ਰਹਿੰਦੇ ਆ ਉੱਥੇ ਕਿਵੇਂ ਕਮਿਊਨੀਕੇਟ ਕਰਦੇ ਆ ਜਾਂ ਕਿੱਥੇ ਉੱਥੇ ਕਿਵੇਂ ਉੱਥੇ ਸਰਵਾਈਵ ਕਰਦੇ ਆ ਔਰ ਆਪਣੇ ਫੂਡ ਕਿਵੇਂ ਜਿਹੜਾ ਆ ਗੇਨ ਕਰਦੇ ਆ ਹਨਾ, ਜਾਂ ਇਹਨਾਂ ਦੇ ਜਿਹੜੇ ਕਿਉਂਕਿ ਇਹਨਾਂ ਦੇ ਸਾਡੇ ਵਾਂਗੂ ਹੱਥ ਪੈਰ ਨਹੀਂ ਹੁੰਦੇ ਹਨਾ, ਤੇ ਇਹਨਾਂ ਦੇ ਜੋ ਬਾਡੀ ਪਾਰਟ ਇਹਨਾਂ ਨੂੰ ਅਵੇਲੇਬਲ ਹੈਗੇ ਆ ਉਹਨਾਂ ਦੇ ਨਾਲ ਕਿਵੇਂ ਕੋਈ ਵੀ ਕੋਈ ਵੀ ਐਨੀਮਲ ਜਿਹੜਾ ਹੋ ਗਿਆ ਉਹ ਕਿਵੇਂ ਜਿਹੜਾ ਆਪਣੇ ਇਨਵਾਇਰਮੈਂਟ ਵਿੱਚ ਸਰਵਾਈਵ ਕਰਦਾ। ਮੋਸਟਲੀ ਅਸੀਂ ਇੰਟੈਲੀਜੈਂਸ ਇਹਨੂੰ ਲੈਣੇ ਕਿਉਂਕਿ ਟੈਕਨੀਕਲੀ ਦੇਖਿਆ ਜਾਵੇ ਤਾਂ ਅਸੀਂ ਵੀ ਕਿਵੇਂ ਆਪਣੇ ਆਪ ਨੂੰ ਸਰਵਾਈਵ ਕਰਾਉਂਦੇ ਹਾਂ ਹਨਾ, ਇਹੀ ਸਾਡੀ ਇੰਟੈਲੀਜੈਂਸ ਹੁੰਦੀ ਹੈ। ਉਸ ਤੋਂ ਬਾਅਦ ਚਲੋ ਸਾਨੂੰ ਬਾਕੀ ਚੀਜ਼ਾਂ ਨੂੰ ਜਿਹੜਾ ਅਸੀਂ ਬਹੁਤ ਜ਼ਿਆਦਾ ਕਿਉਰਿਓਸਿਟੀ ਹੈਗੀ ਆ ਹਿਊਮਨਸ ਦੇ ਵਿੱਚ, ਇਸ ਲਈ ਅਸੀਂ ਥੋੜੀਆਂ ਹੋਰ ਚੀਜ਼ਾਂ ਦੇ ਵਿੱਚ ਵੀ ਲੱਤ ਪੈਰ ਫਸਾ ਲੈਂਦੇ ਹਾਂ। ਬਟ ਮੋਸਟਲੀ ਜਦੋਂ ਐਨੀਮਲ ਦੀ ਗੱਲ ਕਰਦੇ ਹਾਂ ਤਾਂ ਇੰਟੈਲੀਜੈਂਸ ਦੀ ਅਸੀਂ ਗੱਲ ਇਹੀ ਕਰਦੇ ਹਾਂ ਕਿ ਉਹ ਕਿਵੇਂ ਆਪਣੇ ਆਪ ਨੂੰ ਜਿਹੜਾ ਸਰਵਾਈਵ ਕਰ ਸਕਦਾ ਆ ਕਿਸੇ ਹਾਰਸ਼ ਇਨਵਾਇਰਮੈਂਟ ਦੇ ਵਿੱਚ ਹਨਾ। ਤੋ ਜਦੋਂ ਅਸੀਂ ਜਨਰਲੀ ਇੰਟੈਲੀਜੈਂਸ ਦੀ ਗੱਲ ਕਰਦੇ ਤੇ ਇੱਕ ਅਸੀਂ ਮਤਲਬ ਕਹਿ ਸਕਦੇ ਤੁਸੀਂ ਇੱਕ ਇਕੁਏਸ਼ਨ ਯੂਜ ਕਰਦੇ ਆ ਜਾਂ ਇੱਕ ਰੇਸ਼ੋ ਹੁੰਦੀ ਆ ਕਿ ਤੁਹਾਡੀ ਬਾਡੀ ਮਾਸ ਜਿਹੜਾ ਹੈਗਾ ਉਹਦੇ ਕੰਪੈਰੇਟਿਵਲੀ ਤੁਹਾਡਾ ਬ੍ਰੇਨ ਦਾ ਜਿਹੜਾ ਮਾਸ ਕਿੰਨਾ ਹੈਗਾ ਹਨਾ, ਤੇ ਜਦੋਂ ਰੇਸ਼ੋ ਜਿਹੜੀ ਕੱਢੀ ਗਈ ਤਾਂ ਹਿਊਮਨ ਦੀ ਜਿਹੜੀ ਉਹ ਰੇਸ਼ੋ ਹੈਗੀ ਆ ਉਹ 7.5 ਮਤਲਬ 7.5 ਰੇਸ਼ੋ ਹੈਗੀ ਆ। ਪਰ ਡੋਲਫਿਨਸ ਦੀ ਅਸੀਂ ਗੱਲ ਕਰਦੇ ਡੋਲਫਿਨਸ ਦੀ ਵੀ 5.3 ਰੇਸ਼ੋ ਮਤਲਬ ਸੈਕਿੰਡ ਨੰਬਰ ਤੇ ਡੋਲਫਿਨਸ ਆਉਂਦੀਆਂ, ਫਿਰ ਚਿੰਪੈਂਜ਼ੀਸ ਆਉਂਦੇ ਆ 2.5 ਉਹਨਾਂ ਦੀ ਆ, ਗੋਰਿਲਾ ਆਉਂਦੇ ਆ ਹਨਾ, ਫਿਰ ਡੋਗਸ ਆਉਂਦੇ ਆ ਉਸ ਤੋਂ ਬਾਅਦ। ਤੇ ਇਹਦਾ ਮਤਲਬ ਇਹ ਆ ਕਿ ਇਹਨਾਂ ਚੀਜ਼ਾਂ ਤੋਂ ਸਾਨੂੰ ਥੋੜਾ ਜਿਹਾ ਕਿਉਰਿਓਸਿਟੀ ਹੋਈ ਕਿ ਇਹ ਵੀ ਸਾਡੇ ਵਾਂਗੂ ਹੀ ਜਿਹੜਾ ਕਮਿਊਨੀਕੇਟ ਕਰ ਸਕਦੇ ਜਾਂ ਇੰਟੈਲੀਜੈਂਸ ਕਰ ਸਕਦੇ। ਇਸ ਲਈ ਬਹੁਤ ਸਾਰੇ ਡਿਫਰੈਂਟ ਡਿਫਰੈਂਟ ਜਿਹੜੇ ਆ ਜਿਹੜੇ ਆ ਸਾਇੰਟਿਸਟ ਜਿਹੜੇ ਸੀਗੇ ਉਹਨਾਂ ਨੇ ਜਿਹੜੇ ਆ ਐਕਸਪੈਰੀਮੈਂਟਸ ਕਰਨੇ ਸ਼ੁਰੂ ਕੀਤੇ। ਉਹਨਾਂ ਵਿੱਚ ਇੱਕ ਐਕਸਪੈਰੀਮੈਂਟ ਹੈਗਾ ਮਿਰਰਸ ਟੈਸਟ ਅਸੀਂ ਕਹਿੰਦੇ ਹਾਂ। ਉਹਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਕੋਈ ਵੀ ਐਨੀਮਲ ਜਿਹੜਾ ਹੈ ਉਹ ਮਿਰਰ ਦੇ ਵਿੱਚ ਦੇਖ ਕੇ ਆਪਣੇ ਆਪ ਨੂੰ ਕਿਵੇਂ ਮਤਲਬ ਮਿਰਰ ਦੇ ਵਿੱਚ ਦੇਖ ਕੇ ਉਹਦੀ ਕੀ ਰਿਐਕਸ਼ਨ ਹੁੰਦੀ ਹੈ ਹਨਾ। ਤੋ ਬਹੁਤ ਸਾਰੇ ਆਲ ਓਵਰ ਦਾ ਵਰਲਡ ਸਾਇੰਟਿਸਟ ਨੇ ਐਵੇਂ ਜਿਹੜੇ ਆ ਮਿਰਰਸ ਲਗਾਏ ਡੋਲਫਿਨਸ ਦੇ ਸਾਹਮਣੇ, ਔਰ ਕੁਛ ਡੋਲਫਿਨਸ ਦੀ ਜਿਹੜੀ ਆ ਬੋਡੀ ਦੇ ਉੱਤੇ ਕੋਈ ਮਾਰਕ ਉਹਨਾਂ ਨੇ ਲਗਾ ਦਿੱਤਾ ਹਨਾ। ਤੇ ਜਦੋਂ ਡੋਲਫਿਨ ਉਹਨਾਂ ਮਿਰਰ ਦੇ ਸਾਹਮਣੇ ਗਈਆਂ ਤੇ ਜਿਹਨਾਂ ਡੋਲਫਿਨ ਦੇ ਬੋਡੀ ਦੇ ਉੱਤੇ ਮਾਰਕ ਲੱਗਿਆ ਸੀ ਤੇ ਕੁਛ ਉਹਨਾਂ ਸਾਇੰਟਿਸਟ ਨੇ ਦੇਖਿਆ ਕਿ ਉਹ ਵਾਲੀ ਡੋਲਫਿਨ ਨੇ ਬਹੁਤ ਜ਼ਿਆਦਾ ਟਾਈਮ ਜਿਹੜਾ ਸਪੈਂਡ ਕੀਤਾ ਮਿਰਰ ਦੇ ਸਾਹਮਣੇ ਔਰ ਆਪਣੀ ਬੋਡੀ ਨੂੰ ਮੂਵ ਕਰ ਕਰਕੇ ਉਹ ਦੇਖ ਰਹੀਆਂ ਸੀ ਕਿ ਆਹ ਕੀ ਆ ਹਨਾ ਮੇਰੇ ਉੱਪਰ ਲੱਗਿਆ ਔਰ ਜਾਂ ਕਿਸੇ ਦੇ ਉੱਪਰ ਤੇ ਜਿਹੜੀਆਂ ਡੋਲਫਿਨ ਦੀ ਬੋਡੀ ਤੇ ਕੋਈ ਨਿਸ਼ਾਨ ਨਹੀਂ ਸੀਗਾ ਉਹਨਾਂ ਨੇ ਕੰਪੈਰੇਟਿਵਲੀ ਘੱਟ ਜਿਹੜਾ ਟਾਈਮ ਉੱਥੇ ਜਿਹੜਾ ਸਪੈਂਡ ਕੀਤਾ ਸ਼ੀਸ਼ੇ ਦੇ ਸਾਹਮਣੇ ਸੋ ਇਹਦਾ ਅਸੀਂ ਮੋਸਟਲੀ ਮੰਨਦੇ ਹਾਂ ਕਿ ਇਹਦਾ ਮਤਲਬ ਇਹ ਹੈ ਕਿ ਉਹ ਆਪਣੇ ਆਪ ਨੂੰ ਅਬਜ਼ਰਵ ਕਰ ਰਹੀਆਂ ਬਟ ਜ਼ਰੂਰੀ ਨਹੀਂ ਹੈਗਾ ਕਿ ਸਾਨੂੰ ਇਹ ਨਹੀਂ ਪਤਾ ਕਿ ਉਹਨਾਂ ਨੂੰ ਇਹ ਪਤਾ ਹੈ ਕਿ ਉਹਨਾਂ ਦੀ ਆਪਣੀ ਜਿਹੜੀ ਇਮੇਜ ਹੈਗੀ ਆ ਜਾਂ ਉਹ ਇਹ ਵੀ ਹੋ ਸਕਦਾ ਸੋਚ ਰਹੀ ਹੈ ਕਿ ਮੋਰੇ ਕੋਈ ਹੋਰ ਡੋਲਫਿਨ ਹੈ ਨਾ ਕਿਉਂਕਿ ਡੋਲਫਿਨ ਵੀ ਹਿਊਮਨ ਵਾਂਗੂ ਬਹੁਤ ਸੋਸ਼ਲ ਐਨੀਮਲ ਹੈਗਾ ਨਾ ਇਹਨਾਂ ਦੀ ਸੋਸ਼ਲ ਬਿਹੇਵੀਅਰ ਜਿਹੜਾ ਜਿਹੜੀ ਕਮਿਊਨੀਕੇਸ਼ਨ ਬਹੁਤ ਸਟਰੋਂਗ ਹੈਗੀ ਆ ਸੋ ਹੋ ਸਕਦਾ ਕਿ ਦੂਜਿਆਂ ਮਤਲਬ ਦੇਖ ਰਹੀ ਹੈ ਕਿ ਦੂਸਰੀ ਡੋਲਫਿਨ ਜਿਹੜੀ ਆ ਉਹ ਮੈਨੂੰ ਕਿਉਂ ਨੀ ਰਿਸਪੋਂਡ ਕਰ ਰਹੀ ਕਿਉਂਕਿ ਜਦੋਂ ਅਸੀਂ ਡੋਲਫਿਨ ਦੀ ਇੰਟੈਲੀਜੈਂਸ ਦੀ ਗੱਲ ਕਰਦੇ ਹਾਂ ਜਾਂ ਕਮਿਊਨੀਕੇਸ਼ਨ ਦੀ ਗੱਲ ਕਰਦੇ ਤੇ ਬਹੁਤ ਡਿਫਰੈਂਟ ਡਿਫਰੈਂਟ ਵੇਸ ਜਿਹੜੇ ਅਸੀਂ ਯੂਜ ਕਰਦੇ ਹਾਂ ਡੋਲਫਿਨ ਕਮਿਊਨੀਕੇਟ ਕਰਨ ਦੇ ਲਈ ਇਹਨਾਂ ਦੀ ਜਿਹੜੀਆਂ ਇੱਕ ਪਰਟੀਕੁਲਰ ਟਾਈਪ ਦੀ ਵਿਸਲ ਹੁੰਦੀ ਹੈ ਹਰ ਇੱਕ ਪਰਸਨ ਲਈ ਜਿਵੇਂ ਹਿਊਮਨਸ ਦਾ ਹਰ ਪਰਸਨ ਦਾ ਇੱਕ ਖਾਸ ਨਾਮ ਹੁੰਦਾ ਹਨਾ ਇਵੇਂ ਹਰ ਡੋਲਫਿਨ ਦੀ ਜਿਹੜੀ ਇੱਕ ਆਪਣੀ ਖਾਸ ਤਰ੍ਹਾਂ ਦੀ ਵਿਸਲ ਜਿਹੜੀ ਹੈ ਇਹਨਾਂ ਦੀ ਪ੍ਰੋਡਿਊਸ ਕਰਦੇ ਆ ਉਹ ਨਾਮ ਦੇ ਵਾਂਗੂ ਤੁਸੀਂ ਕਹਿ ਸਕਦੇ ਦੂਜੀ ਡੋਲਫਿਨ ਜਿਹੜੀਆਂ ਯੂਜ ਕਰਦੀਆਂ ਹਨਾ ਤੇ ਉਸ ਤੋਂ ਇਲਾਵਾ ਜੇ ਕੋਈ ਇਹਨਾਂ ਦਾ ਕੋਈ ਇੰਡੀਵਿਜੁਅਲ ਕੋਈ ਇਹਨਾਂ ਦੀ ਮਤਲਬ ਨਾਲ ਰਹਿ ਰਹੀ ਡੋਲਫਿਨ ਆ ਜਿਹਨਾਂ ਦੇ ਬੱਚੇ ਸੀ ਜਾਂ ਕੋਈ ਹੋਰ ਮਦਰ ਸੀ ਹਨਾ ਉਹਨਾਂ ਨੂੰ ਮੰਨ ਲਓ ਇਹ ਕਾਫੀ ਸਾਲਾਂ ਬਾਅਦ ਮਿਲੇ ਆ ਬਟ ਇਹ ਕਾਫੀ ਸਾਲਾਂ ਬਾਅਦ ਵੀ ਉਹਨਾਂ ਦੀ ਜਿਹੜੀ ਆ ਸਾਊਂਡ ਜਿਹੜੀ ਉਹਨਾਂ ਦੀ ਵਿਸਲ ਦੀ ਸਾਊਂਡ ਪਛਾਣ ਲੈਂਦੇ ਆ ਕਿ ਇਹ ਉਹ ਵਾਲਾ ਇੰਡੀਵਿਜੁਅਲ ਆ ਹਨਾ ਜਿਹੜਾ ਸਾਨੂੰ ਇੰਨੇ ਸਾਲਾਂ ਪਹਿਲਾਂ ਮਿਲਿਆ ਸੀ ਸੋ ਇਹ ਅਸੀਂ ਮੰਨਦੇ ਹਾਂ ਕਿ ਇਹਨਾਂ ਨੂੰ ਹੈਲਪ ਕਰਦਾ ਸੋਸਾਇਟੀ ਚ ਜਿਹੜੀ ਆ ਮਤਲਬ ਕਮਿਊਨੀਕੇਸ਼ਨ ਲਈ ਔਰ ਫੀਡਿੰਗ ਦੇ ਲਈ ਹੈਲਪ ਕਰਦਾ ਔਰ ਸੋਸ਼ਲ ਬਿਹੇਵੀਅਰ ਇਨਹਾਂਸ ਕਰਦਾ ਇਹਨਾਂ ਦੀਆਂ ਜਿਹੜੀਆਂ ਡੋਲਫਿਨਸ ਆ ਉਸ ਤੋਂ ਇਲਾਵਾ ਜਿਹੜੀਆਂ ਇਹ ਇੰਨੀਆਂ ਮਤਲਬ ਇੰਟੈਲੀਜੈਂਟ ਅਸੀਂ ਇਹਨਾਂ ਮੰਨਦੇ ਹਾਂ ਕਿ ਅਗਰ ਹਿਊਮਨ ਕੋਈ ਜਿਹੜਾ ਪਾਣੀ ਦੇ ਵਿੱਚ ਹੈਗਾ ਔਰ ਉਹਦੇ ਮੰਨ ਲਓ ਜਿਵੇਂ ਕਈਆਂ ਦਾ ਓਪਰੇਸ਼ਨ ਕਰਕੇ ਲੈਗਸ ਚ ਰੋਡ ਵਗੈਰਾ ਪਾ ਦਿੰਦੇ ਆ ਹਨਾ ਤੇ ਆਈਡੈਂਟੀਫਾਈ ਕਰ ਲੈਂਦੇ ਆ ਕਿ ਇਸ ਬੰਦੇ ਦੀ ਬੋਡੀ ਦੇ ਅੰਦਰ ਰੋਡ ਹੈਗੀ ਆ ਜੋ ਕੁਛ ਮੈਟਲ ਦਾ ਹੈਗਾ ਆ ਕਿਉਂਕਿ ਹਿਊਮਨ ਬੋਡੀ ਜਿਹੜੀ ਮੋਸਟਲੀ ਵਾਟਰ ਸਾਨੂੰ ਪਤਾ ਕਿ ਪਾਣੀ ਹੀ ਹੁੰਦਾ ਆ ਤੇ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਮੈਟਲ ਜਿਹੜੀ ਆ ਡੈਂਸ ਓਬਜੈਕਟ ਮਤਲਬ ਇੱਕ ਡਿਫਰੈਂਟ ਚੀਜ਼ ਆ ਪਾਣੀ ਦੇ ਨਾਲੋਂ ਤਾਂ ਇਹ ਫੀਲ ਕਰ ਲੈਂਦੀਆਂ ਕਿ ਇੱਥੇ ਇਹ ਹਿਊਮਨ ਦੇ ਬੋਡੀ ਦੇ ਵਿੱਚ ਕੁਛ ਹੈਗਾ ਰੋਡ ਵਰਗਾ ਹਨਾ ਉਸ ਤੋਂ ਇਲਾਵਾ ਇਹ ਸਾਊਂਡ ਯੂਜ ਕਰਦੀ ਜਿਵੇਂ ਮੰਨ ਲਓ ਇਹ ਰਾਤ ਦੇ ਟਾਈਮ ਤੇ ਫੀਡਿੰਗ ਕਰਦੀਆਂ ਕਿਉਂਕਿ ਸਮੁੰਦਰ ਦੇ ਵਿੱਚ ਵੈਸੇ ਵੀ ਜ਼ਿਆਦਾ ਸਾਨੂੰ ਪਤਾ ਕਿ ਕੁਛ ਮੀਟਰ ਤੋਂ ਥੱਲੇ ਜਿਹੜਾ ਡਾਰਕ ਹੁੰਦਾ ਹਨਾ ਤੇ ਉਸ ਟਾਈਮ ਦੇ ਉੱਤੇ ਸਾਊਂਡ ਨੂੰ ਕਮਿਊਨੀਕੇਟ ਕਰਨ ਦੇ ਲਈ ਯੂਜ ਕਰਦੀ ਹੈ ਕਰਦੀ ਕੀ ਹੈ ਕਿ ਕੋਈ ਇੱਕ ਡੋਲਫਿਨ ਜਿਹੜੀ ਆ ਕੋਈ ਵੀ ਸਾਊਂਡ ਕ੍ਰੀਏਟ ਕਰਦੀ ਆ ਔਰ ਉਸ ਸਾਊਂਡ ਦੀ ਇੱਕ ਉਹਨੂੰ ਫਿਰ ਉਹ ਸੁਣਦੀ ਆ ਹਨਾ ਔਰ ਉਹਦਾ ਮਤਲਬ ਹੁੰਦਾ ਕਿ ਉਹ ਧਿਆਨ ਲਗਾਉਂਦੀ ਹੈ ਕਿ ਉਹ ਕਿੰਨੀ ਦੂਰ ਉਹ ਸਾਊਂਡ ਗਈ ਔਰ ਕਿਉਂਕਿ ਜਦੋਂ ਪਾਣੀ ਦੇ ਵਿੱਚ ਸਾਊਂਡ ਨੇ ਕਿਸੇ ਚੀਜ਼ ਨੇ ਕੋਈ ਸਾਊਂਡ ਕੱਢਣੀ ਆ ਉਸ ਤੋਂ ਬਾਅਦ ਉਹ ਸਾਊਂਡ ਨੇ ਕਿਸੇ ਓਬਜੈਕਟ ਦੇ ਵਿੱਚ ਜਾ ਕੇ ਲੱਗਣਾ ਜਾਂ ਫਿਸ਼ ਆ ਮੰਨ ਲਓ ਮੋਰੇ ਉਹ ਫਿਸ਼ ਦੇ ਵਿੱਚ ਜਾ ਕੇ ਲੱਗੀ ਉਹ ਜਦੋਂ ਸਾਊਂਡ ਵਾਪਸ ਆਈ ਉਹਦੀ ਐਕੋ ਵਾਪਸ ਆਈ ਤਾਂ ਇਹ ਮਤਲਬ ਆਈਡੈਂਟੀਫਾਈ ਕਰ ਲੈਂਦੀ ਆ ਕਿ ਉਹ ਓਬਜੈਕਟ ਜੋ ਫਿਸ਼ ਮੇਰੇ ਤੋਂ ਕਿੰਨੀ ਦੂਰ ਆ ਔਰ ਕਿੰਨਾ ਉਹਦਾ ਵੱਡਾ ਸਾਈਜ਼ ਹੈਗਾ ਆ ਤੋ ਕਿਉਂਕਿ ਉਸ ਟਾਈਮ ਦੇਖ ਨਹੀਂ ਸਕਦੀ ਆ ਆਫਕੋਰਸ ਤਾਂ ਇਹ ਜਿਹੜੀ ਆਪਣੀ ਸਾਊਂਡ ਦੀ ਜਿਹੜੀ ਪਾਵਰ ਜਿਹੜੀ ਆ ਉਹਨੂੰ ਯੂਜ ਕਰਦੀਆਂ ਆ ਫਾਇੰਡ ਆਊਟ ਕਰਨ ਦੇ ਲਈ ਕੋਈ ਵੀ ਇਹਨਾਂ ਦਾ ਜਿਹੜਾ ਸ਼ਿਕਾਰ ਹੈਗਾ ਉਹ ਕਿੰਨੀ ਦੂਰ ਆ ਜਾਂ ਫੂਡ ਜਿਹੜਾ ਕਿੰਨੀ ਦੂਰ ਆ ਔਰ ਇਹ ਤੋਂ ਇਲਾਵਾ ਕੁਛ ਜਿਹੜੇ ਅਸੀਂ ਦੇਖੇ ਹੈਗੇ ਆ ਕਿ ਐਕਸਪੈਰੀਮੈਂਟ ਸਾਇੰਟਿਸਟ ਨੇ ਜਿਹੜਾ ਬਿਹੇਵੀਅਰ ਇਹਨਾਂ ਦਾ ਰਿਕਾਰਡ ਕੀਤਾ ਹੈ ਕਿ ਕਰਦੇ ਕਿਉਂਕਿ ਇਹ ਇੱਕ ਸੋਸ਼ਲ ਐਨੀਮਲ ਆ ਤੇ ਬਹੁਤ ਸਾਰੇ ਗਰੁੱਪਸ ਦੇ ਵਿੱਚ ਰਹਿੰਦੇ ਆ ਹਨਾ ਔਰ ਕਈ ਵਾਰ ਹਜ਼ਾਰਾਂ ਦੇ ਗਰੁੱਪ ਚ ਵੀ ਇਹ ਮਿਲ ਜਾਂਦੇ ਆ ਸਾਨੂੰ ਇਹਨਾਂ ਦੇ ਗਰੁੱਪ ਨੂੰ ਅਸੀਂ ਪੌਡਸ ਕਹਿੰਦੇ ਹਾਂ ਸੋ ਕੁਛ ਇੰਡੀਵਿਜੁਅਲ ਤੋਂ ਲੈ ਕੇ ਕਾਫੀ ਇੰਡੀਵਿਜੁਅਲ ਤੱਕ ਦਾ ਜਿਹੜਾ ਪੌਡ ਹੋ ਸਕਦਾ ਸੋ ਇੱਕ ਜਿਹੜਾ ਮੈਥਡ ਇਹਨਾਂ ਦਾ ਫੀਡ ਕਰਨ ਦਾ ਇਹ ਆ ਕਿ ਪਾਣੀ ਦੇ ਵਿੱਚ ਇੱਕ ਮੱਡ ਦੀ ਰਿੰਗ ਜਿਹੀ ਬਣਾ ਦਿੰਦੀ ਆ ਮਤਲਬ ਆਪਣੀ ਜਿਹੜੇ ਆ ਫਿਨਸ ਦੇ ਨਾਲ ਇਹ ਪਾਣੀ ਦੇ ਵਿੱਚ ਜਿਹੜੇ ਜਿਹੜੀ ਮਿੱਟੀ ਹੁੰਦੀ ਆ ਉਹਨੂੰ ਅੜਾ ਦਿੰਦੇ ਆ ਉਹਦੇ ਨਾਲ ਕੀ ਹੁੰਦਾ ਕਿ ਰਿੰਗ ਜਿਹੀ ਬਣ ਜਾਂਦੀ ਆ ਜਿੱਥੇ ਕਿਤੇ ਵੀ ਇਹਨਾਂ ਨੇ ਮੰਨ ਲਓ ਫਿਸ਼ ਦੇਖੀ ਮਤਲਬ ਫਿਸ਼ ਦਾ ਗਰੁੱਪ ਦੇਖਿਆ ਜਾਂ ਫਿਸ਼ ਦੇਖੀ ਤਾਂ ਇਹ ਉਹਦੇ ਆਲੇ ਦੁਆਲੇ ਕੁਛ ਜਿਹੜੇ ਇੰਡੀਵਿਜੁਅਲ ਜਿਹੜੇ ਹੈਗੇ ਇੱਕ ਰਿੰਗ ਬਣਾ ਦਿੰਦੇ ਆ ਮੱਡ ਦੀ ਆਪਣੀ ਫਿਨਸ ਦੀ ਹੈਲਪ ਦੇ ਨਾਲ ਔਰ ਜਿਹੜੀ ਫਿਸ਼ ਹੁੰਦੀ ਆ ਓਬਵੀਅਸਲੀ ਉਹ ਬਾਹਰ ਜਾਣ ਦੀ ਫਿਰ ਕੋਸ਼ਿਸ਼ ਕਰਦੀਆਂ ਹਨਾ ਤਾਂ ਹੁੰਦਾ ਕਿ ਕੁਛ ਇੰਡੀਵਿਜੁਅਲ ਉਸ ਰਿੰਗ ਨੂੰ ਬਣਾ ਰਹੇ ਹੁੰਦੇ ਆ ਔਰ ਕੁਛ ਇੰਡੀਵਿਜੁਅਲ ਬਾਹਰ ਖੜੇ ਮਤਲਬ ਬਾਹਰ ਹੁੰਦੇ ਆ ਉਸ ਰਿੰਗ ਤੋਂ ਮਤਲਬ ਕੁਛ ਡੋਲਫਿਨ ਬਾਹਰ ਹੁੰਦੀਆਂ ਔਰ ਜਦੋਂ ਫਿਸ਼ ਬਾਹਰ ਜਾਣ ਦੀ ਕੋਸ਼ਿਸ਼ ਕਰਦੀਆਂ ਤਾਂ ਉਹ ਜਿਹੜੀਆਂ ਬਾਹਰ ਡੋਲਫਿਨ ਹੁੰਦੀਆਂ ਉਹ ਉਹਨਾਂ ਨੂੰ ਖਾ ਲੈਂਦੀਆਂ ਹਨਾ ਔਰ ਉਸ ਤੋਂ ਬਾਅਦ ਫਿਰ ਇਹ ਟਰਨਸ ਜਿਹੜੀਆਂ ਹੀ ਚੇਂਜ ਕਰਦੀਆਂ। ਸੋ ਇਹ ਬਿਹੇਵੀਅਰ ਵੀ ਡੋਲਫਿਨ ਦੇ ਵਿੱਚ ਜਿਹੜਾ ਦੇਖਿਆ ਗਿਆ ਫੀਡ ਕਰਨ ਦੇ ਲਈ। ਸੋ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਜਿਹੜੀ ਇਹ ਚੀਜ਼ਾਂ ਯੂਜ਼ ਕਰਦੀਆਂ ਔਰ ਬਹੁਤ ਅਲੱਗ ਤਰ੍ਹਾਂ ਦੀਆਂ, ਜਿਵੇਂ ਮੈਂ ਕਿਹਾ ਆਵਾਜ਼ਾਂ ਇਹ ਯੂਜ਼ ਕਰਦੇ ਹਨ ਦੂਜੇ ਇੱਕ ਦੂਜੇ ਨੂੰ ਆਈਡੈਂਟੀਫਾਈ ਕਰਨ ਦੇ ਲਈ। ਔਰ ਹਿਊਮਨਸ ਦੇ ਵਾਂਗ ਵੀ ਤੁਸੀਂ ਕਹਿ ਸਕਦੇ ਕਿ ਜਿੱਦਾਂ ਹੁਣ ਇਹਨਾਂ ਦਾ ਕੋਈ ਕੋਈ ਡੋਲਫਿਨ ਹੈਗੀ, ਉਹਦਾ ਮੰਨ ਲਓ ਉਹਦਾ ਜਿਹੜਾ ਕਾਫ ਹੈਗਾ ਜਾਂ ਉਹਦਾ ਬੱਚਾ ਹੈਗਾ, ਉਹਦੀ ਡੈਥ ਹੋ ਜਾਂਦੀ ਆ, ਤੇ ਇਹ ਵੀ ਦੇਖਿਆ ਕਿ ਕਾਫੀ ਟਾਈਮ ਤੱਕ ਜਿਹੜਾ ਉਹ ਜਿਹੜੀ ਆ ਉਹਨੂੰ ਛੱਡਦੀ ਨੀ ਹੈਗੀ, ਆਪਣੇ ਨਾਲ ਹੀ ਰੱਖਦੀ ਆ। ਮਤਲਬ ਇਮੋਸ਼ਨਲ ਜਿਹੜਾ ਸਾਰੇ ਐਨੀਮਲਸ ਦੇ ਵਿੱਚ ਅਸੀਂ ਦੇਖਦੇ ਹਾਂ ਇਮੋਸ਼ਨਲ ਇੱਕ ਜਿਹੜਾ ਫੈਕਟਰ ਹੁੰਦਾ ਨਾ, ਉਹ ਇਹਨਾਂ ਦੇ ਵਿੱਚ ਵੀ ਪਾਇਆ ਜਾਂਦਾ ਹੈਗਾ। ਤੋ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ, ਬਾਕੀ ਜਿਹੜੇ ਤੁਸੀਂ ਕੈਪਟੀਵਿਟੀ ਦੀ ਜਿੱਦਾਂ ਗੱਲ ਕੀਤੀ ਆ ਕਿ ਆਪਾਂ ਜ਼ੂਜ਼ ਦੇ ਵਿੱਚ ਦੇਖਦੇ ਹਾਂ ਤੇ ਆਪਾਂ ਡੋਲਫਿਨ ਸ਼ੋਜ਼ ਦੇਖਣ ਜਾਂਦੇ ਹਾਂ, ਉਹ ਡੋਲਫਿਨ ਜਿਹੜੀਆਂ ਪ੍ਰੋਪਰਲੀ ਸਿਖਾਈਆਂ ਹੁੰਦੀਆਂ ਉਹਨਾਂ ਨੂੰ ਡਿਫਰੈਂਟ ਡਿਫਰੈਂਟ ਜਿਹੜੇ ਆ ਜਿੱਦਾਂ ਸਾਈਨ ਉਹਨਾਂ ਨੂੰ ਪਤਾ ਲੱਗ ਜਾਂਦੇ ਹਨਾ। ਤੇ ਕਾਫੀ ਸਾਰੇ ਅਸੀਂ ਪੁਆਇੰਟਸ ਜਿਹੜੇ ਨੋਟ ਮਤਲਬ ਦੇਖੇ ਵੀ ਹੈਗੇ ਆ, ਬਟ ਹਜੇ ਹੋਰ ਵੀ ਰਿਸਰਚ ਚੱਲ ਰਹੀ ਹੈ ਕਿ ਅਸੀਂ ਜਿਹੜੀ ਇਹਨਾਂ ਦੀ ਸਾਊਂਡ ਨੂੰ ਜਿਹੜਾ ਆਈਡੈਂਟੀਫਾਈ ਕਰ ਸਕੀਏ। ਔਰ ਏ ਆਈ ਦੇ ਨਾਲ ਅਸੀਂ ਹੈਲਪ ਕੋਸ਼ਿਸ਼ ਕਰ ਰਹੇ ਹੁਣ, ਏ ਆਈ ਦਾ ਜਿਹੜਾ ਵੱਧ ਰਿਹਾ ਚੀਜ਼ਾਂ, ਤੋਂ ਉਹਦੇ ਨਾਲ ਸਾਨੂੰ ਈਜ਼ੀਲੀ ਆਈਡੈਂਟੀਫਾਈ ਅਸੀਂ ਚੀਜ਼ਾਂ ਨੂੰ ਕਰ ਸਕਾਂਗੇ ਇਨ ਫਿਊਚਰ।
0: ਰਾਈਟ ਰਾਈਟ, ਔਰ ਡੈਫੀਨੇਟਲੀ ਜਿੱਦਾਂ ਤੁਸੀਂ ਦੱਸਿਆ ਕਿ 3 ਦਰਜਨ ਦੇ ਆਸ ਪਾਸ ਇਹਨਾਂ ਦੀਆਂ ਅਲੱਗ ਅਲੱਗ ਸਪੀਸੀਜ਼ ਆ, ਉਸ ਤੋਂ ਵੀ ਜ਼ਿਆਦਾ ਹੈਗੀਆਂ ਨੇ। ਸੋ ਸਭ ਦੀਆਂ ਆਪਣੀਆਂ ਆਪਣੀਆਂ ਖਾਸੀਅਤ ਨੇ, ਆਪਣੀਆਂ ਆਪਣੀਆਂ ਆਈਡੈਂਟੀਟੀਜ਼ ਹੈਗੀਆਂ ਨੇ। ਪਰ ਜ਼ਾਹਰ ਜਿਹੀ ਗੱਲ ਹੈ ਕਿ ਜਿੱਥੇ ਏ ਆਈ ਆ ਗਈ ਅਤੇ ਏ ਆਈ ਨੇ ਤਾਂ ਬੰਦਿਆਂ ਨੂੰ ਵੀ ਕਹਿ ਰਹੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਖਤਰਾ ਪਹੁੰਚਾ ਦੇਣਾ, ਪਰ ਆਸਟ੍ਰੇਲੀਆ ਵਰਗਾ ਮੁਲਕ ਜਿਹੜਾ ਪਣਡੁੱਬੀਆਂ ਕਰਾਰ ਬਣਾ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ, ਕਹਿੰਦੇ ਨੇ ਕਿ ਜਿਹੜੀਆਂ ਨਿਊਕਲੀਅਰ ਪਾਵਰਡ ਸਬਮਰੀਨਸ ਹੈ ਤਾਂ ਹੋਰ ਵੀ ਜ਼ਿਆਦਾ ਖਤਰਨਾਕ ਹੈ। ਪਰ ਹੋਰ ਕਿਹੜੇ ਕਿਹੜੇ ਖਤਰੇ ਨੇ ਉਹਨਾਂ ਦੇ ਬਾਰੇ ਅੱਗੇ ਚੱਲ ਕੇ ਆਪਾਂ ਗੱਲ ਕਰਦੇ ਹਾਂ। ਇੱਕ ਪਹਿਲਾਂ ਬ੍ਰੇਕ ਲੈ ਲਈਏ ਸੰਦੀਪ ਜੀ, ਛੋਟੀ ਜਿਹੀ, ਅਤੇ ਫਿਰ ਉਸ ਤੋਂ ਬਾਅਦ ਆ ਕੇ ਗੱਲਬਾਤ ਸਾਰੀ ਇਹ ਕਰਦੇ ਹਾਂ।
1: ਹਾਂਜੀ,
0: ਸੋ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਇੱਕ ਬ੍ਰੇਕ ਤੋਂ ਬਾਅਦ ਗੱਲ ਡੋਲਫਿਨਸ ਦੀ ਚੱਲ ਰਹੀ ਹੈ ਇਸ ਵਕਤ।
2: Now the ultimate power in the universe.
3: Radio Haji 1674 AM.
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
5: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
6: ਉਹ ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
5: ਰਿਵਰਸ ਟੰਚ ਕੀ ਆਨੀ ਹੁਣ ਬਾਈ ਕੈਰਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ। ਆਹੋ ਜੀ ਆਹੋ,
6: ਅਕਸ਼ਰਾ ਜੁਐਲਰ, ਆ
7: ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
8: ਨੰਬਰ ਦਾ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: This station is now the ultimate power in the universe.
3: Radio Haji 16748.

0: प्रोग्राम डीप टॉक शो चल रहा है जी। गल डॉल्फिन्स दी चल रही है और डॉल्फिन्स दी गल क्यों चल रही है वह भी थानू हुण इस वाले सैगमेंट दे विच पता लग ही जाना। तो हुण तक डॉक्टर संदीप जी साडे नाल हैगे ने फोन लाइन दे उत्ते। हुण तक जिहड़ी उन्होंने गल्लां दस्सियां उहदे च मेरे लिए सब तो पहली वो हैरान कर देने वाली गल ये सी जदों मैं एवं फिश फिश फिश करी गया डॉल्फिन नूं तो इन्होंने आंदे ही कहता है फिश नहीं होंदी हैगी। सो होर कुछ है जे फन फैक्ट हैगे ने संदीप जी जिहड़े डॉल्फिन दे नाल फन फैक्ट तां नहीं कह सकते बट ऐसे फैक्ट्स जिहड़े साडे लई हाले तक भरम भुलेखे ही हैगे ने।
1: हाँ जी ए कुछ है इंटरस्टिंग फैक्ट जिम्मे एक जो गल करी ली फिश की और मैमल की फिश हैगी है, फिश नहीं हैगी है, मैमल हैगी है। क्लोज रिलेटिव कह सकते हैं कि एलीफेंट से ज्यादा क्लोज है रादर दैन के शार्क्स की गल करते हैं। उस तो अलावा जो इसने लाइफ की गल करते कि किन्ने साल यह जी लेंगे है ना, तो जो वाइल्ड डॉल्फिन डॉल्फिन मतलब जो नैचुरल एनवायरमेंट के रेंगे ना कि कैप्टिविटी के रेंगे उन्होंने असं देखा गया कि लाइफ टाइम उन्हों का 30 to 50 साल तक का लाइफ टाइम इन्हों का जोड़ा है ना। और फीमेल्स जड़िया होंगे इन्होंने मेल्स नालों उन्हों का लाइफ टाइम ज्यादा आ कंपेरेटिवली मेल्स से क्योंकि स्लाइटली लोंगर मतलब बहुत ज्यादा फर्क नहीं है बट कंपेरेटिवली लोंगर लाइफ स्टाइल है। और उस तो अलावा जड़िया रहन की गल कि एनवायरमेंट रेंदियां ये सॉल्ट वाटर भी रह लैंदियां और रिवर या फ्रैश वाटर भी रह लैंदियां बट मोस्टली स्पीशीज सानू जिहड़ियां मिलदियां वो सॉल्ट वाटर या फिर ओशियन वाटर मिलदियां है ना। और उस अलावा जब इन्हां दी असीं लेंथ की गल करते हैं इन्हां दा साइज कितना वड्डा हुंदा है तो साइज इन्हां दा जिहड़ा कुछ मतलब 3 मीटर तो लैके जरा 10 मीटर तक जो उस तो भी बड़ा जरा इन्हों का साइज जरा हो सकता है। और अगर स्लीप की गल करते ह्यूमन जी डॉल्फिन है ये भी सौंदियां ये भी है ह्यूमन के वांगू बट इन्हों की इंटरस्टिंग चीज ये होंगी कि जो ये सौंदियां तो उस टाइम इन्हों का हाफ ब्रेन जरा वो एक्टिव होंगे है जरा ह्यूमन है साडा पूरे का पूरा ब्रेन जरा रेस्ट पीरियड मतलब ब्रेन स्टिल एक्टिव हो रहा मतलब काम कर रहा होंगे बट जड़िया वेल्स होंगी है सॉरी डॉल्फिन होंगी है इन्हों का ब्रेन जरा हाफ एक्टिव होंगे है हाफ जरा वह अलर्ट होंगे क्योंकि इन्हों को मतलब कोई मतलब यह तो ओपन एनवायरमेंट रेंदे है ना तो इन्हों किसी भी टाइम इन्हों भी प्रेडेशन हो सकती है जो कोई भी खतरा हो सकता कोई शिप्स तो हो सकता जा किसी भी चीज तो इन्हों की लाइफ में जरा डेंजर हो सकता तो वो जरा इन्हों का हाफ ब्रेन जरा हमेशा एक्टिव रहा है जो भी सौंदे है ताकि इन्हों पूरा खतरिया का पता चलता रहे ना। तो उस अलावा जी पिंक डॉल्फिन असी जी एमाजोन रिवर की मैं गल की तो पिंक डॉल्फिन थोड़ा जहा इदा लगता है कि शायद मतलब कि थोड़ा एनीमेटेड जहा मतलब लगता है कि नहीं असली नहीं होनी बट पिंक डॉल्फिन जड़िया एक्चुअल च एग्जिस्ट कर दी एमाजोन रिवर दे विच ते इंडो पैसिफिक दे विच हंप बैक जेड़ियां डॉल्फिन हुंदियां। और उस अलावा इन्हां दी बॉडी जो इन्हां दा बर्थ हुंदा उस टाइम दे उत्ते इन्हां दी बॉडी दे उत्ते कुछ हेयर हुंदे आ हालांकि बाद विच जेड़े बीक दे उत्ते सॉरी नॉट बॉडी दे उत्ते इन्हां दी जेड़ी बीक हुंदी आ चुंझ हुंदी आ उहदे उत्ते कुछ हेयर हुंदे आ बट बाद दे विच ओह हेयर जेड़े आ ओह हौली हौली जेड़े खत्म हो जांदे आ ते अपने ब्रीद करन दे लई इहनू जिहड़ा पानी दे विचों बाहर आना पैंदा है क्योंकि जिहड़ा पहले दस्सिया कि इहनां दे लंग्स दी वजह दे नाल पर फिर भी 5 to 10 मिनट तक जिहड़ियां अपनी जिहड़ी होल्ड कर सकदियां अपनी ब्रैथ नूं पानी दे अंदर।
0: ओके ओके ऑल राइट ठीक है ठीक है। अच्छा ये आपां जिहड़ी पहलां गल कर रहे सीगे कि आने वाले टाइम दे विच AI दी वरतों इन्हां दे उत्ते होएगी इन्हां दी स्पीसीज दी रिसर्च दे उत्ते या होर चीज़ां दे उत्ते पिछे जे तुसीं हुण दस रहे सीगे कि आपां शो दे विच हले गल करनी है कि वर्ल्ड डॉल्फिन डे भी मनाया गया हैगा उहदी रेलेवेंस दस्सिओ ते की खतरे की हैगे ने डॉल्फिनस नूं अज दी तरीक दे विच।
1: हाँ जी डॉल्फिन सब तो पहला का खतरा जिम्मे अपन पूरे पूरे वर्ल्ड में है क्लाइमेट चेंज का है ना सू पता है कि क्लाइमेट चेंज जरा टैंपरेचर चेंज हो रहा है और पानी जड़े उन्होंने भी टैंपरेचर बढ़ रहा है तो वजह ना इन जरा काफी सारे जड़े फेस करने पैंते हैं चैलेंजेस और एक है क्योंकि फिश के उत्ते सू पता फीड करते हैं तो फिश क्योंकि टैंपरेचर पानी का बढ़ रहा है इसलिए वह फिश जी पानी के होर ਥੱਲੇ ਜਾ ਰਹੀ ਹੈਗੀ ਆ ਹਨਾ, ਮਤਲਬ ਕਿ ਜਿੱਥੇ ਟੈਂਪਰੇਚਰ ਜ਼ਿਆਦਾ ਸੋਰੀ ਘੱਟ ਹੈਗਾ, ਮਤਲਬ ਠੰਡਾ ਪਾਣੀ ਹੈਗਾ ਕੰਪੈਰੇਟਿਵਲੀ ਸਰਫੇਸ ਦੇ ਉੱਤੇ। ਸੋ ਕਿਉਂਕਿ ਇਹਦੀ ਇਹਦਾ ਜਿਹੜਾ ਫੂਡ ਜਿਹੜਾ ਆ ਉਹਦੀ ਜਿਹੜੀ ਉਹ ਥੱਲੇ ਨੂੰ ਜਾ ਰਿਹਾ ਪਾਣੀ ਦੇ, ਤੇ ਇਹ ਇਹਨਾਂ ਨੂੰ ਜਿਹੜਾ ਪਾਣੀ ਦੇ ਉੱਪਰ ਹੀ ਰਹਿਣਾ ਆ ਹਨਾ, ਮੋਸਟਲੀ ਨੇੜੇ ਰਹਿਣਾ ਆ ਤਾਂ ਕਿ ਇਹ ਆਪਣਾ ਸਾਹ ਲੈ ਸਕਣ, ਆਪਣੀ ਲਾਈਫ ਸਰਵਾਈਵ ਕਰ ਸਕਣ। ਇਸ ਲਈ ਇਹਨਾਂ ਦੇ ਫੂਡ ਦੀ ਸ਼ੋਰਟੇਜ ਹੋ ਰਹੀ ਆ ਕਲਾਈਮੇਟ ਚੇਂਜ ਦੀ ਵਜ੍ਹਾ ਦੇ ਨਾਲ, ਜਿਹੜੀ ਫੂਡ ਸ਼ਾਰਟ ਹੋ ਰਿਹਾ। ਔਰ ਫੂਡ ਸ਼ਾਰਟ ਹੋਊਗਾ ਤਾਂ ਓਬਵੀਅਸਲੀ ਜਿਹੜਾ ਇਹਨਾਂ ਦੀ ਰੀਪ੍ਰੋਡਕਸ਼ਨ ਵੀ ਇਫੈਕਟ ਹੁੰਦੀ ਆ, ਮਤਲਬ ਇੰਡੀਵਿਜੁਅਲ ਜਿਹੜੇ ਆ ਉਹ ਜਿਹੜੇ ਉਨੇ ਜ਼ਿਆਦਾ ਜਿਹੜੀ ਆ ਪੋਪੂਲੇਸ਼ਨ ਜਿਹੜੀ ਇਨਕਰੀਜ਼ ਨਹੀਂ ਹੁੰਦੀ ਜਿੰਨੀ ਹੋਣੀ ਚਾਹੀਦੀ ਆ ਹਨਾ। ਉਸ ਤੋਂ ਇਲਾਵਾ ਜਿਹੜਾ ਅਸੀਂ ਫਿਸ਼ਿੰਗ ਜਿਹੜੀ ਫਿਸ਼ਿੰਗ ਨੈਟਸ ਜਿਹੜੇ ਯੂਜ ਕਰਦੇ ਆ ਅੱਜ ਕੱਲ ਹਨਾ, ਹਿਊਮਨਸ ਜਿਹੜੇ ਆਪਾਂ ਜਾਂਦੇ ਹਾਂ ਫਿਸ਼ਿੰਗ ਕਰਨ ਦੇ ਲਈ, ਸੋ ਉਹਨਾਂ ਨੈਟਸ ਦੇ ਵਿੱਚ ਕਈ ਵਾਰੀ ਫਸ ਜਾਂਦੀਆਂ ਜਿਹੜੀਆਂ ਵੇਲਸ ਹੈਗੀਆਂ, ਤੇ ਉਹਦੀ ਵਜ੍ਹਾ ਨਾਲ ਇਹਨਾਂ ਦੀ ਡੈਥ ਹੋ ਜਾਂਦੀ ਆ। ਜਾਂ ਫਿਰ ਅਗਰ ਇਹ ਉਸ ਦੇ ਵਿੱਚੋਂ ਨਿਕਲ ਵੀ ਆਉਣ ਤਾਂ ਵੀ ਜਿਹੜਾ ਇਹਨਾਂ ਨੂੰ ਜਿਹੜੀ ਇੰਜਰਡ ਹੋ ਜਾਂਦੇ ਆ, ਤੇ ਇੰਜਰੀ ਹੋਣ ਦੀ ਵਜ੍ਹਾ ਨਾਲ ਜਿਹੜੀ ਇਹਨਾਂ ਨੂੰ ਇਨਫੈਕਸ਼ਨ ਦਾ ਡਰ ਰਹਿੰਦਾ ਹੈ ਹਨਾ, ਜਾਂ ਫਿਰ ਦੂਜੇ ਐਨੀਮਲਸ ਦਾ ਇਹਨਾਂ ਨੂੰ ਖਾਣ ਦਾ ਜਿਹੜਾ ਡਰ ਰਹਿੰਦਾ।
0: ਓਕੇ
1: ਤੇ ਹਾਂਜੀ ਸੋਰੀ ਹਾਂਜੀ ਸੋ ਮੇਜਰ ਚੇਂਜ ਜਿਹੜਾ ਚੈਲੰਜ ਜਿਹੜਾ ਇਹਦਾ ਇਹੀ ਹੈ ਕਿ ਕਲਾਈਮੇਟ ਚੇਂਜ ਔਰ ਫਿਸ਼ਿੰਗ ਜਿਹੜੀ ਹੈਗੀ, ਔਰ ਉਸ ਤੋਂ ਇਲਾਵਾ ਪੋਲਿਊਸ਼ਨ ਜਿਹੜਾ ਅਸੀਂ ਸਾਨੂੰ ਦੇਖਦੇ ਹਾਂ ਕਿ ਵਾਟਰ ਪੋਲਿਊਸ਼ਨ ਕਿੰਨਾ ਜ਼ਿਆਦਾ ਹੁੰਦਾ ਓਸ਼ੀਅਨ ਦੀ ਵਜ੍ਹਾ ਨਾਲ, ਸੋਰੀ ਚਾਹੇ ਓਇਲ ਸਪਿਲਿੰਗ ਦੀ ਵਜ੍ਹਾ ਦੇ ਨਾਲ ਹੋ ਗਿਆ, ਚਾਹੇ ਸਾਡਾ ਜਿਹੜਾ ਵੇਸਟ ਹਿਊਮਨ ਦਾ ਵੇਸਟ ਜਿਹੜਾ ਪਾਣੀ ਸਮੁੰਦਰ ਦੇ ਵਿੱਚ ਜਾ ਰਿਹਾ, ਪਲਾਸਟਿਕ ਜਿਹੜਾ ਜਾ ਰਿਹਾ, ਜਾਂ ਗਾਰਬੇਜ ਜਿਹੜਾ ਅਸੀਂ ਸਮੁੰਦਰ ਦੇ ਵਿੱਚ ਭੇਜ ਰਹੇ ਹੈਗੇ ਲੈਣ ਤੋਂ, ਕਿਉਂਕਿ ਸਾਨੂੰ ਇਹ ਲੱਗਦਾ ਕਿ ਸਮੁੰਦਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ, ਉਹ ਸੇਫ ਹੈਗਾ, ਬਟ ਸਮੁੰਦਰ ਜਿਹੜਾ ਉਹ ਕਿਉਂਕਿ ਮੋਸਟਲੀ ਅਰਥ ਦਾ ਪਾਰਟ ਜਿਹੜਾ ਸਮੁੰਦਰ ਹੀ ਕਵਰ ਕਰਦੇ ਆ, ਉੱਥੇ ਸਪੀਸੀਜ਼ ਵੀ ਬਹੁਤ ਜ਼ਿਆਦਾ ਹੁੰਦੀਆਂ, ਔਰ ਅਲਟੀਮੇਟਲੀ ਅਸੀਂ ਵੀ ਉਹ ਪਾਣੀ ਨੂੰ ਯੂਜ਼ ਕਰਦੇ ਹਾਂ, ਤੇ ਉਹਦਾ ਜਿਹੜਾ ਇਫੈਕਟ ਜਿਹੜਾ ਇਹਨਾਂ ਸਿਰਫ ਡੋਲਫਿਨ ਨੂੰ ਨਹੀਂ ਹੁੰਦਾ, ਹਿਊਮਨਸ ਨੂੰ ਵੀ ਹੁੰਦਾ, ਤੇ ਬਾਕੀ ਸਾਰੇ ਐਨੀਮਲਸ ਨੂੰ ਵੀ ਹੁੰਦਾ, ਤੇ ਸਾਰਾ ਬੈਲੈਂਸ ਜਿਹੜਾ ਇੱਕ ਨੇਚਰ ਦਾ ਬੈਲੈਂਸ ਜਿਹੜਾ ਉਹ ਵਿਗੜ ਜਾਂਦਾ ਇਹਦੀ ਵਜ੍ਹਾ ਨਾਲ।
0: ਰਾਈਟ ਰਾਈਟ, ਬਹੁਤ ਸਾਰੀਆਂ ਦੇਖੀਆਂ ਅਸੀਂ ਐਸੀਆਂ ਵੀਡੀਓਜ਼ ਜਿਹਦੇ 'ਚ ਨਾ ਜਿਹੜਾ ਤੁਸੀਂ ਦੱਸਿਆ ਕਿ ਮਰੀਨ ਪੋਲਿਊਸ਼ਨ ਜਦੋਂ ਵੱਧਦਾ ਹੈਗਾ ਤਾਂ ਉਹਦੇ 'ਚ ਬੜੀਆਂ ਸਾਰੀਆਂ ਵੀਡੀਓਜ਼ ਪਿੱਛੇ ਜਿਹੇ ਇੱਦਾਂ ਦੀਆਂ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋਈਆਂ ਵੀ ਉਹਨਾਂ ਦੇ ਗਲੇ ਜਿਹੜੇ ਨੇ ਉਹ ਵੱਢੇ ਗਏ ਨੇ, ਡੋਲਫਿਨਸ ਦਾ ਮੂੰਹ ਫਸਿਆ ਹੋਇਆ, ਉਹਨਾਂ ਦੇ ਦੰਦਾਂ ਦੇ ਵਿੱਚ ਆਹ ਪਲਾਸਟਿਕ ਦੀਆਂ ਜਿਹੜਾ ਕਚਰਾ ਹੈਗਾ ਉਹ ਫਸਿਆ ਹੋਇਆ ਹੈਗਾ। ਸੋ ਇਸ ਤਰੀਕੇ ਦੇ ਨਾਲ ਬੜੀਆਂ ਸਾਰੀਆਂ ਡੋਲਫਿਨ ਜਿਹੜੀਆਂ ਖੱਜਲ ਖੁਆਰ ਵੀ ਹੁੰਦੀਆਂ ਨੇ, ਮੈਂ ਸੁਣਿਆ ਕਿ ਕੁਛ ਇੱਕ ਡੇਂਜਰਸ ਵੀ ਹੁੰਦੀਆਂ ਨੇ ਇਹਨਾਂ ਦੇ ਵਿੱਚੋਂ, ਡੋਲਫਿਨ ਇੱਕ ਅੱਧੀ ਸਪੀਸੀਜ਼ ਕੋਈ ਹੁੰਦੀ ਹੈ ਸ਼ਾਇਦ, ਪਰ ਵਾਕਈ ਇਹ ਐਂਡੇਜਡ ਮਤਲਬ ਖਤਰੇ ਦੇ ਵਿੱਚ ਜਾ ਚੁੱਕੀ ਹੈ ਇਹਨਾਂ ਦੀਆਂ ਕੁਛ ਸਪੀਸੀਜ਼ ਜਿਹੜੀਆਂ, ਕੁਛ ਕਿਸਮਾਂ ਇਹਨਾਂ ਦੀਆਂ, ਇਹਨਾਂ ਦੀਆਂ ਪ੍ਰਜਾਤੀਆਂ ਉਹ ਖਤਰੇ 'ਚ ਹੈਗੀਆਂ ਨੇ, ਇਫ ਨਾਟ ਆਲ।
1: ਹਾਂਜੀ ਬਿਲਕੁਲ, ਕੁਛ ਮਤਲਬ ਕਿਉਂਕਿ 36 ਸਪੀਸੀਜ਼ ਜਿਵੇਂ ਮੈਂ ਕਿਹਾ ਕਿ ਮਿਲਦੀਆਂ ਹੈਗੀਆਂ, ਬਟ ਸਮੁੰਦਰ ਦੇ ਵਿੱਚ ਉਸ ਤੋਂ ਇਲਾਵਾ 7-8 ਸਪੀਸੀਜ਼ ਜਿਹੜੀਆਂ ਉਹ ਫਰੈਸ਼ ਵਾਟਰ ਦੇ ਵਿੱਚ ਮਿਲਦੀਆਂ, ਤੇ ਇਹਨਾਂ ਦੇ ਵਿੱਚੋਂ ਕੁਛ ਸਪੀਸੀਜ਼ ਐਵੇਂ ਦੀਆਂ ਵੀ ਹੈਗੀਆਂ ਜਿਹੜੀਆਂ ਜਿਹੜੀਆਂ ਨੂੰ ਡੇਂਜਰ ਹੈਗਾ, ਮਤਲਬ ਜਿਹਨਾਂ ਦਾ ਨੰਬਰ ਜਿਹੜਾ ਘੱਟ ਹੈਗਾ ਕੰਪੈਰੇਟਿਵਲੀ। ਤੇ ਇਹਨਾਂ ਦੇ ਵਿੱਚ ਪਹਿਲਾਂ ਮੈਂ ਥੋੜਾ ਜਿਹਾ ਦੱਸੂਗੀ ਕਿਹੜੀਆਂ ਸਪੀਸੀਜ਼ ਜਿਹੜੀਆਂ ਆਪਾਂ ਨੂੰ ਜਨਰਲੀ ਮਿਲਦੀਆਂ, ਜਿਹੜੀਆਂ ਮਤਲਬ ਤੁਸੀਂ ਕਹਿ ਸਕਦੇ ਹਾਂ ਕਿ ਫੇਮਸ ਸਪੀਸੀਜ਼ ਹੈਗੀਆਂ ਹਨਾ, ਜਿਹੜਾ ਜਿਹਨਾਂ ਦੇ ਵਿੱਚ ਇੱਕ ਐਮਾਜ਼ੋਨ ਰਿਵਰ ਵਾਲੀਆਂ, ਜਿਹੜੀ ਐਮਾਜ਼ੋਨ ਰਿਵਰ ਦੇ ਵਿੱਚ ਸਪੀਸੀਜ਼ ਸਾਨੂੰ ਮਿਲਦੀਆਂ ਉਹ ਵਾਲੀ ਹੋ ਗਈ, ਜਾਂ ਉਸ ਤੋਂ ਇਲਾਵਾ ਜਿਹੜੀ ਸਾਨੂੰ ਗੰਗਾ ਰਿਵਰ ਦੇ ਵਿੱਚ ਡੋਲਫਿਨ ਮਿਲਦੀ ਆ, ਤੇ ਇਹ ਵੀ ਜਿਹੜੀ ਆ ਫਰੈਸ਼ ਵਾਟਰ ਸਪੀਸੀਜ਼ ਹੈਗੀ ਆ, ਔਰ ਇਹ ਸਾਈਡਵੇਜ਼ ਸਵਿਮ ਕਰਦੀ ਹੈ, ਇਹਦੀ ਖਾਸ ਜਿਹੜੀ ਇੱਕ ਫੀਚਰ ਹੈਗੀ ਆ। ਔਰ ਉਸ ਤੋਂ ਇਲਾਵਾ ਇੱਕ ਅਰਜਨਟਾਈਨਾ ਦੇ ਵਿੱਚ ਤੇ ਇੰਡੀਅਨ ਓਸ਼ੀਅਨ ਦੇ ਵਿੱਚ ਫਿਸ਼ ਮਿਲਦੀ ਆ ਜਿਹਨੂੰ ਕੋਮਰਸਨ ਡੋਲਫਿਨ ਕਹਿ ਦਿੰਦੇ ਆ, ਤੇ ਕਿਲਰ ਵੇਲਸ ਜਿਹਨਾਂ ਦੇ ਬਾਰੇ ਅਸੀਂ ਜਿਹੜੀਆਂ ਗੱਲ ਕਰਦੇ, ਕਿਲਰ ਵੇਲਸ ਚਾਹੇ ਉਹਨਾਂ ਦਾ ਨਾਮ ਵੇਲਸ ਆ, ਬਟ ਹਾਂਜੀ ਬਟ ਉਹ ਜਿਹੜੀਆਂ ਉਹ ਹੈਗੀਆਂ ਇੱਕ ਤਰ੍ਹਾਂ ਡੋਲਫਿਨ ਹੈਗੀਆਂ, ਵੇਲਸ ਨਹੀਂ ਹੈਗੀਆਂ। ਤੇ ਇਹ ਐਨੀਮਲ ਜਿਹੜੇ ਆ 30 feet ਤੱਕ ਜਿਹੜੇ ਆ ਲੌਂਗ, ਮਤਲਬ ਇਹਨਾਂ ਦੀ ਲੈਂਥ ਹੁੰਦੀ ਆ, ਤੇ 11 ਟਨ ਦੇ ਅਰਾਊਂਡ ਜਿਹੜਾ ਇਹਨਾਂ ਦਾ ਵੇਸਟ ਜਿਹੜਾ ਸੋਰੀ ਵੇਟ ਹੁੰਦਾ ਹੈ, ਅਪਰੋਕਸੀਮੇਟਲੀ 11 ਟਨ ਦੇ ਅਰਾਊਂਡ ਜਿਹੜਾ ਵੇਸਟ ਹੁੰਦਾ। ਉਸ ਤੋਂ ਇਲਾਵਾ ਸਪਿਨਰ ਡੋਲਫਿਨ ਹੁੰਦੀਆਂ ਹੈਗੀਆਂ, ਸ਼ਾਰਟ ਫਿਨ ਵੇਲਸ ਹੁੰਦੀਆਂ ਹੈਗੀਆਂ, ਔਰ ਬੋਟਲ ਨੋਜ਼ ਡੋਲਫਿਨ ਜਿਹੜੀਆਂ ਕਿ ਕਾਫੀ ਫੇਮਸ ਹੈਗੀਆਂ, ਇਹ ਅਟਲਾਂਟਿਕ ਦੇ ਵਿੱਚ ਮੋਸਟਲੀ ਮਿਲਦੀਆਂ, ਔਰ ਇਹ ਵਾਰਮਰ ਵਾਟਰ ਦੇ ਵਿੱਚ, ਕਿਉਂਕਿ ਪੂਰੇ ਵਰਲਡ ਦੇ ਵਿੱਚ ਮਿਲਦੀਆਂ ਡੋਲਫਿਨਸ, ਤੇ ਪਾਣੀ ਵੀ ਡਿਫਰੈਂਟ ਡਿਫਰੈਂਟ ਤਰ੍ਹਾਂ ਦਾ ਪੂਰੇ ਵਰਲਡ ਦੇ ਵਿੱਚ ਹੈਗਾ, ਕਿਤੇ ਜ਼ਿਆਦਾ ਗਰਮ ਪਾਣੀ ਹੈ, ਕਿਤੇ ਠੰਡਾ ਪਾਣੀ ਹੈ, ਤੋ ਇਹ ਡਿਫਰੈਂਟ ਤਰ੍ਹਾਂ ਦੇ ਜਿਹੜੀਆਂ ਪਾਣੀ ਦੇ ਵਿੱਚ ਸਰਵਾਈਵ ਕਰ ਜਾਂਦੀਆਂ ਜਿਹੜੀਆਂ ਡੋਲਫਿਨ ਦੀ ਸਪੀਸੀਜ਼ ਹੈਗੀਆਂ।
0: ਓਕੇ ਠੀਕ ਹੈ ਠੀਕ ਹੈ, ਨਹੀਂ ਥੈਂਕ ਯੂ ਸੋ ਮੱਚ, ਡੋਲਫਿਨਸ ਦੇ ਬਾਰੇ ਇੰਨੀਆਂ ਇੰਟਰਸਟਿੰਗ, ਇੰਨੀਆਂ ਡਿਫਰੈਂਟ ਜਾਣਕਾਰੀਆਂ ਸ਼ਾਇਦ ਨਾ ਹੀ ਮਿਲਦੀਆਂ ਅਤੇ ਨਾ ਹੀ ਸੋਚ ਪਾਉਂਦੇ ਇਸ ਕਿਸਮ ਦੇ ਸ਼ੋਅਜ਼ ਦੇ ਜ਼ਰੀਏ ਆਪਾਂ ਡੋਲਫਿਨ ਦੀ ਇਸ ਇੰਟਰਸਟਿੰਗ ਜਿਹੜੀ ਇੱਕ ਕਿਸਮ ਹੈਗੀ ਹੁਣ ਤਾਂ ਮੈਂ ਫਿਸ਼ ਵੀ ਨਹੀਂ ਫਿਸ਼ ਹੁਣ ਤਾਂ ਸੋਚਣਾ ਪਿਆ ਕਰਨਾ ਹੈ ਕਿ ਕਿਹਨੂੰ ਕੀ ਕਿਹਾ ਕਰਨਾ ਕਿਉਂਕਿ ਸੰਦੀਪ ਜੀ ਨੇ ਆ ਕੇ ਦੱਸ ਦੇਣਾ ਵੀ ਭਾਈ ਆਹ ਗਲਤ ਦੱਸ ਰਹੇ ਹੈਗੇ ਹੋ ਤੁਸੀਂ ਥੈਂਕ ਯੂ ਸੋ ਮੱਚ ਸੰਦੀਪ ਜੀ ਜੇ ਕੁਛ ਕੋਈ ਰਹਿ ਗਈ ਹੋਵੇ ਗੱਲਬਾਤ ਤਾਂ ਮੁਕੰਮਲ ਕਰੀਏ ਨਹੀਂ ਤਾਂ ਫਿਰ ਆਪਾਂ
1: ਹਾਂਜੀ ਹਾਂਜੀ ਬੱਚੀ ਇਹ ਜਿਹੜੀ ਮੈਂ ਐਮਾਜ਼ਨ ਰਿਵਰ ਡੋਲਫਿਨ ਦੀ ਗੱਲ ਕੀਤੀ ਹੈ ਇੰਡੇਂਜਰਡ ਵੀ ਹੈਗੀ ਹੈ ਮਤਲਬ ਇਹਦਾ ਨੰਬਰ ਵੀ ਘੱਟ ਰਿਹਾ ਹੈਗਾ ਕਿਉਂਕਿ ਟਾਰਗੇਟਿਡ ਕਿਲਿੰਗ ਜਿਹੜੀ ਹੁੰਦੀ ਹੈ ਹਨਾ ਸ਼ਿਕਾਰ ਮਤਲਬ ਇਹਦਾ ਕਰਦੇ ਹੈਗੇ ਆ ਉਸ ਤੋਂ ਇਲਾਵਾ ਜਿਹੜੀਆਂ ਡੋਲਫਿਨ ਦਾ ਨੰਬਰ ਬਹੁਤ ਮਤਲਬ ਨਿਊਜ਼ੀਲੈਂਡ ਦੇ ਵਿੱਚ ਇੱਕ ਡੋਲਫਿਨ ਮਿਲਦੀ ਹੈ ਜਿਹਨੂੰ ਮੋਈ ਡੋਲਫਿਨ ਅਸੀਂ ਕਹਿੰਦੇ ਉਹਦੇ ਸਿਰਫ 60 ਤੋਂ ਵੀ ਘੱਟ ਜਿਹੜੇ ਇੰਡੀਵਿਜੁਅਲ ਰਹਿ ਗਏ ਆ ਮਤਲਬ 60 ਵੇਲਸ ਰਹਿ ਗਈਆਂ ਮਤਲਬ ਉਸ ਤੋਂ ਜ਼ਿਆਦਾ ਨਹੀਂ ਹੈਗੀਆਂ ਇਹਨਾਂ ਨੂੰ ਕ੍ਰਿਟੀਕਲੀ ਇੰਡੇਂਜਰਡ ਕਹਿ ਦਿੰਦੇ ਆ ਮਤਲਬ ਕਿ ਬਿਲਕੁਲ ਹੀ ਖਤਮ ਹੋਣ ਦੀ ਜਿਹੜੇ ਉਹਦੇ ਕਗਾਰ ਤੇ ਹੈਗੇ ਆ ਉਸ ਤੋਂ ਇਲਾਵਾ ਅਟਲਾਂਟਿਸ ਦੇ ਵਿੱਚ ਜਿਹੜੀ ਆ ਵੈਸਟ ਅਫਰੀਕਾ ਕੋਸਟ ਦੇ ਵਿੱਚ ਇੱਕ ਫਿਸ਼ ਮਿਲਦੀ ਹੈ ਜਿਹਨੂੰ ਅਟਲਾਂਟਿਕ ਹੰਪ ਬੇਕ ਨੋਟ ਫਿਸ਼ ਮਿਲਦੀ ਹੈ ਹੰਪ ਬੇਕ ਡੋਲਫਿਨ ਕਹਿੰਦੇ ਆ ਡੋਲਫਿਨ ਮਿਲਦੀ ਹੈ ਜਿਹੜੇ 1500 ਤੋਂ ਘੱਟ ਇੰਡੀਵਿਜੁਅਲ ਸਾਨੂੰ ਪਤਾ ਹੈ ਹੁਣ ਹੈਗੇ ਆ ਉਸ ਤੋਂ ਜਿਹੜੀਆਂ ਉਹਨਾਂ ਨੂੰ ਓਬੀਸੀ ਕੰਜ਼ਰਵੇਸ਼ਨ ਦੇ ਲਈ ਵੀ ਕੰਮ ਚੱਲਦਾ ਇਸ ਤੋਂ ਇਲਾਵਾ ਹੋਰ ਰਿਵਰ ਦੇ ਵਿੱਚ ਡੋਲਫਿਨ ਮਿਲਦੇ ਆ ਜਿਵੇਂ ਸਾਊਥ ਏਸ਼ੀਅਨ ਰਿਵਰ ਦੇ ਵਿੱਚ ਮਿਲਦੇ ਜਿੱਦਾਂ ਮੈਂ ਕਿਹਾ ਗੰਗਾ ਰਿਵਰ ਦੇ ਵਿੱਚ ਜਾਂ ਇੰਡਸ ਰਿਵਰ ਦੇ ਵਿੱਚ ਡੋਲਫਿਨ ਦੀਆਂ ਕੁਛ ਸਪੀਸੀਜ਼ ਮਿਲਦੀਆਂ ਜਿਹੜੀਆਂ ਇਰੀਗੇਸ਼ਨ ਵਗੈਰਾ ਦੀ ਵਜ੍ਹਾ ਨਾਲ ਜਿਹੜੇ ਡੈਮਸ ਵਗੈਰਾ ਲਗਾਏ ਜਾਂਦੇ ਉਹਨਾਂ ਦੀ ਵਜ੍ਹਾ ਨਾਲ ਜਿਹੜਾ ਇਹਨਾਂ ਦਾ ਨੰਬਰ ਘੱਟ ਰਿਹਾ ਹੈਗਾ ਹਨਾ ਤੇ ਹੋਰ ਵੀ ਕਾਫੀ ਸਾਰੀਆਂ ਡੋਲਫਿਨ ਹੈਗੇ ਇੰਡੀਅਨ ਓਸ਼ੀਅਨ ਦੇ ਵਿੱਚ ਹੰਪ ਵੇਕ ਡੋਲਫਿਨ ਮਿਲਦੀ ਆ ਉਹਦਾ ਵੀ ਨੰਬਰ ਜਿਹੜਾ ਘੱਟ ਰਿਹਾ ਹੈਗਾ ਆ ਕਿਉਂਕਿ ਡਿਗ੍ਰੇਡੇਸ਼ਨ ਮਤਲਬ ਸ਼ੋਰਸ ਜਿਹੜੇ ਇਫੈਕਟ ਹੋ ਰਿਹਾ ਉਸ ਤੋਂ ਇਲਾਵਾ ਜਿਹੜੀ ਵਰਲਡ ਇੱਕ ਜਿਹੜਾ ਸਪੋਡਕਾਸਟ ਹੈ ਜੇ ਕਿਉਂ ਕੀਤਾ ਸੀ ਵਰਲਡ ਜਿਹੜਾ ਵੇਲ ਡੇ ਮਨਾਇਆ ਗਿਆ 12 ਸਤੰਬਰ ਨੂੰ ਹਰ ਸਾਲ ਮਨਾਇਆ ਜਾਂਦਾ ਵੇਲਸ ਦੀ ਪ੍ਰੋਟੈਕਸ਼ਨ ਦੇ ਲਈ ਤੇ ਇਹ ਜਿਹੜਾ ਹਜੇ ਇਹਨੂੰ ਬਹੁਤੇ ਸਾਲ ਨਹੀਂ ਹੋਏ 2022 ਤੋਂ ਇਹ ਜਿਹੜਾ ਸ਼ੁਰੂ ਹੋਇਆ ਜਿਹੜਾ ਵਰਲਡ ਵੇਲ ਡੇ ਮਨਾਉਣਾ ਕਿਉਂਕਿ 2021 ਦੇ ਵਿੱਚ ਜਿਹੜਾ 12 ਸਤੰਬਰ 2021 ਨੂੰ ਸਕਾਟਲੈਂਡ ਔਰ ਆਈਸਲੈਂਡ ਦੇ ਅੰਡਰ ਇੱਕ ਆਈਲੈਂਡ ਆਉਂਦਾ ਹੈ ਜਿਹਨੂੰ ਆਈ ਥਿੰਕ ਫੈਰੋ ਆਈਲੈਂਡ ਸਮਥਿੰਗ ਕਹਿੰਦੇ ਆ ਉਸ ਆਈਲੈਂਡ ਦੇ ਵਿੱਚ ਇੱਕ ਦਿਨ ਦੇ ਵਿੱਚ 1400 ਤੋਂ ਜ਼ਿਆਦਾ ਸਪੀਸੀ 1400 ਤੋਂ ਜ਼ਿਆਦਾ ਡੋਲਫਿਨਸ ਨੂੰ ਮਾਰਿਆ ਗਿਆ ਸੀਗਾ 12 ਸਤੰਬਰ 2021 ਨੂੰ ਔਰ ਹਾਲਾਂਕਿ ਇਹ ਟ੍ਰੈਡੀਸ਼ਨਲ ਇੱਕ ਜਿਹੜੀ ਉਹਨਾਂ ਦੀ ਇੱਕ ਰਿਚੁਅਲ ਹੈਗਾ ਜਿਹੜਾ 16th century ਤੋਂ ਚੱਲਿਆ ਆ ਰਿਹਾ ਹੈਗਾ ਬਟ ਓਬਵੀਅਸਲੀ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਫੂਡ ਦੀ ਲੋੜ ਸੀਗੀ ਹਨਾ ਤੇ ਫੂਡ ਇੰਨਾ ਨਹੀਂ ਹੁੰਦਾ ਸੀ ਹੁਣ ਉਹਨਾਂ ਚੀਜ਼ਾਂ ਦੀ ਲੋੜ ਨਹੀਂ ਹੈਗੀ ਔਰ ਕੰਪੈਰੇਟਿਵਲੀ ਇਹ ਜਿਹੜਾ ਮਤਲਬ ਹੁਣ ਤੱਕ ਦਾ ਸਭ ਤੋਂ ਵੱਡਾ ਨੰਬਰ ਸੀ ਇੱਕ ਦਿਨ ਦੇ ਵਿੱਚ ਫਿਸ਼ ਨੂੰ ਇਹਨੂੰ ਡੋਲਫਿਨ ਨੂੰ ਮਾਰਨ ਦਾ 1400 ਤੋਂ ਜ਼ਿਆਦਾ ਡੋਲਫਿਨ ਜਿਹੜੀਆਂ ਮਾਰੀਆਂ ਹੈਗੀਆਂ ਐਵਰੇਜ ਇਹਨਾਂ ਦਾ ਇਹ ਹੁੰਦਾ ਕਿ 1000 ਡੋਲਫਿਨ ਜਿਹੜੀਆਂ ਉਹਨਾਂ ਦਾ ਸ਼ਿਕਾਰ ਕਰਦੇ ਆ ਐਨੂਅਲੀ ਮਤਲਬ ਹਰ ਸਾਲ ਬਟ ਉਸ ਸਾਲ ਜਿਹੜਾ ਇੱਕ ਦਿਨ ਦੇ ਵਿੱਚ ਇੰਨੀਆਂ ਡੋਲਫਿਨਸ ਨੂੰ ਮਾਰਿਆ ਗਿਆ ਸੀਗਾ ਔਰ ਉਹ ਸਾਰੀਆਂ ਡੋਲਫਿਨਸ ਨੂੰ ਯੂਜ਼ ਵੀ ਨਹੀਂ ਔਰ ਉਹਨਾਂ ਨੂੰ ਮਤਲਬ ਡਿਸਟ੍ਰੀਬਿਊਟ ਫੂਡ ਦੇ ਲਈ ਉਸ ਕਮਿਊਨਿਟੀ ਦੇ ਵਿੱਚ ਹੀ ਕੀਤਾ ਗਿਆ ਕਿਉਂਕਿ ਉਸ ਆਈਲੈਂਡ ਦੇ ਵਿੱਚ ਅੱਗੇ ਜਿਹੜੇ ਛੋਟੇ ਛੋਟੇ ਆਈਲੈਂਡ ਹੈਗੇ ਆ 10-12 ਤੇ ਉਹਨਾਂ ਦੇ ਵਿੱਚ ਜਿਹੜੇ ਲੋਕਾਂ ਨੂੰ ਜਿਹੜਾ ਉਹਨਾਂ ਨੂੰ ਵੰਡਿਆ ਗਿਆ ਐਜ਼ ਏ ਰਿਚੁਅਲ ਬਟ ਕਿਉਂਕਿ ਬਹੁਤ ਜ਼ਿਆਦਾ ਨੰਬਰ ਡੋਲਫਿਨ ਜਿਹੜੀਆਂ ਇਹ ਸੀਗੀਆਂ ਔਰ ਉਸ ਤੋਂ ਇਲਾਵਾ ਬਹੁਤ ਸਾਰੀਆਂ ਡੋਲਫਿਨ ਜਿਹੜਾ ਉਹਨਾਂ ਨੂੰ ਮਾਰਿਆ ਗਿਆ ਬਟ ਉਹਨਾਂ ਨੂੰ ਯੂਜ਼ ਨਹੀਂ ਕੀਤਾ ਗਿਆ ਸੋ ਐਜ਼ ਏ ਵੇਸਟ ਜਿਹੜਾ ਪ੍ਰੋਡਿਊਸ ਹੋਇਆ ਸੋ ਕੁਛ ਆਰਗਨਾਈਜੇਸ਼ਨ ਨੇ ਜਿਹੜੀਆਂ ਪਹਿਲਾਂ ਵੀ ਕੰਮ ਕਰ ਰਹੀਆਂ ਸੀਗੀਆਂ ਡੋਲਫਿਨ ਦੀ ਪ੍ਰੋਟੈਕਸ਼ਨ ਦੇ ਉੱਤੇ ਉਹਨਾਂ ਦੇ ਵਿੱਚੋਂ ਇੱਕ ਆਰਗਨਾਈਜੇਸ਼ਨ ਨੇ ਜਿਹੜੀ ਇਹ ਵਰਲਡ ਡੋਲਫਿਨ ਡੇ ਜਿਹੜਾ ਮਨਾਉਣਾ ਸ਼ੁਰੂ ਕੀਤਾ ਉਸ ਦਿਨ ਤੋਂ ਜਿਹਨੂੰ ਸੀ ਸ਼ੈਫਰਡ ਡੋਲਫਿਨ ਸੀ ਸ਼ੈਫਰਡ ਆਰਗਨਾਈਜੇਸ਼ਨ ਉਹਦਾ ਨਾਮ ਹੈਗਾ ਤੇ ਉਹਨਾਂ ਨੇ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਕਿ ਜਿਹੜੀ ਡੋਲਫਿਨ ਜਿਹੜੀਆਂ ਹੈਗੀਆਂ ਇੰਨੀਆਂ ਇੰਟੈਲੀਜੈਂਟ ਹੈਗੀਆਂ ਔਰ ਇੰਨੀਆਂ ਫੈਸੀਨੇਟਿੰਗ ਐਨੀਮਲਸ ਹੈਗੀਆਂ ਤੇ ਇਹਨਾਂ ਨੂੰ ਹੰਟਿੰਗ ਤੋਂ ਜਾਂ ਫਿਰ ਬਾਕੀ ਜਿਹੜੇ ਡੇਂਜਰ ਜਿਹੜੇ ਕਲਾਈਮੇਟ ਚੇਂਜ ਹੋ ਗਿਆ ਜਾਂ ਫਿਸ਼ਿੰਗ ਵਗੈਰਾ ਹੋ ਗਿਆ ਉਸ ਤੋਂ ਬਚਾਉਣ ਦੇ ਲਈ ਇੱਕ ਦਿਨ ਜਿਹੜਾ ਸ਼ੁਰੂ ਕੀਤਾ ਗਿਆ ਔਰ ਹਰ ਸਾਲ ਇਸ ਦਿਨ ਦੇ ਉੱਤੇ ਜਿਹੜਾ ਅਵੇਅਰਨੈਸ ਜਿਹੜੇ ਕੈਂਪੇਨ ਲਾਏ ਜਾਂਦੇ ਹੈਗੇ ਆ ਆਨਲਾਈਨ ਇਵੈਂਟ ਹੁੰਦੇ ਹੈਗੇ ਆ ਨਾ ਲੋਕਾਂ ਨੂੰ ਇਹਦੇ ਬਾਰੇ ਜਿਹੜੀ ਇਨਫੋਰਮੇਸ਼ਨ ਦੇਣ ਦੇ ਲਈ ਸੋ ਇਹ ਜਿਹੜਾ ਦਿਨ ਜਿਹੜਾ ਕਾਫੀ ਜਿਹੜਾ ਮੰਨਿਆ ਗਿਆ ਕਿ ਬਹੁਤ ਮਤਲਬ ਸੈਡ ਦਿਨ ਸੀਗਾ ਕਿ ਇੰਨੀਆਂ ਜ਼ਿਆਦਾ ਡੋਲਫਿਨਸ ਨੂੰ ਜਿਹੜਾ ਮਾਰਿਆ ਗਿਆ ਇੱਕ ਦਿਨ ਦੇ ਵਿੱਚ ਤੇ ਉਹਦੀ ਵਜ੍ਹਾ ਨਾਲ ਜਿਹੜਾ ਇਹ ਦਿਨ ਮਨਾਉਣਾ ਹਾਲਾਂਕਿ ਕੁਛ ਜਿਹੜੀਆਂ ਜਿੱਦਾਂ ਅਮੈਰੀਕਾ ਦੇ ਵਿੱਚ ਨੈਸ਼ਨਲ ਡੋਲਫਿਨ ਡੇ ਮਨਾਇਆ ਜਾਂਦਾ ਬਟ ਇੰਟਰਨੈਸ਼ਨਲ ਡੋਲਫਿਨ ਡੇ ਜਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੋਈ ਐਵੇਂ ਦਾ ਦਿਨ ਨਹੀਂ ਸੀਗਾ ਇਸ ਲਈ ਇਹ ਜਿਹੜਾ ਹਰ ਸਾਲ 12 ਸਤੰਬਰ ਨੂੰ ਹੁਣ ਮਨਾਇਆ ਜਾਂਦਾ 2022 ਤੋਂ 2022 ਚ ਪਹਿਲਾ ਜਿਹੜਾ ਵਰਲਡ ਡੋਲਫਿਨ ਡੇ ਸੀਗਾ ਮਨਾਇਆ ਗਿਆ ਹਾਂਜੀ
0: ਰਾਈਟ ਔਰ ਮੈਂ ਇਹ ਇਸ ਕਰਕੇ ਵੀ ਜ਼ਰੂਰੀ ਹੋ ਜਾਂਦੇ ਨੇ ਮੇਰੇ ਖਿਆਲ ਦੇ ਨਾਲ ਸਿਰਫ ਇਹ ਨਹੀਂ ਕਿ ਉਹ ਕੋਈ ਵਰਲਡ ਡੋਲਫਿਨ ਡੇ ਹੈ ਯੇ ਵੋ ਬਲਾਬਲਾ, ਪਰ ਉਹ ਇੱਕ ਅਵੇਅਰਨੈਸ ਕੋਸ਼ਿਸ਼। ਹਾਂ ਮੈਂ ਇਹ ਸਮਝਦਾ ਕਿ ਇਹਨਾਂ ਔਰਗਨਾਈਜੇਸ਼ਨ ਦਾ ਤਰੀਕਾ ਬਹੁਤ ਸੁਸਤ ਹੈਗਾ ਆਮ ਲੋਕਾਂ ਤੱਕ ਅਵੇਅਰਨੈਸ ਫੈਲਾਉਣ ਦਾ, ਇਹ ਤੋਂ ਤਰੀਕੇ ਬਦਲੇ ਜਾਣੇ ਚਾਹੀਦੇ ਹੈਗੇ ਨੇ। ਲੱਖਾਂ ਡਾਲਰ ਕਰੋੜਾਂ ਡਾਲਰ ਇਹਨਾਂ ਦੀ ਫੰਡਿੰਗ ਹੁੰਦੀ ਹੈ, ਐਵੇਂ ਨਹੀਂ ਟਰੰਪ ਸਾਹਿਬ ਪਿੱਟਦੇ ਹੈਗੇ ਕਿ ਕਰਦੇ ਕੁਛ ਹੈ ਨਹੀਂ ਫਿਰ। ਸੋ ਡੈਫੀਨੇਟਲੀ ਇੱਕ ਅਵੇਅਰਨੈਸ ਹੋਣੀ ਚਾਹੀਦੀ ਹੈਗੀ ਡੋਲਫਿਨਸ ਨੂੰ ਬਚਾਉਣ ਦੇ ਲਈ, ਬਟ ਕਿਹੜਾ ਕਰੇ, ਸਵਾਲ ਉਹ ਪੈਦਾ ਹੋ ਜਾਂਦਾ। ਬਟ ਇੱਕ ਬਹੁਤ ਇੰਟਰਸਟਿੰਗ ਜਿਹੜਾ ਜਾਨਵਰ ਜਾਂ ਮੈਮਲ ਜਿਹਨੂੰ ਅਸੀਂ ਮੰਨ ਲੈਂਦੇ ਹਾਂ, ਹੁਣ ਤਾਂ ਐਂ ਲੱਗਦਾ ਕਿ ਸੰਦੀਪ ਜੀ ਹੋਰ ਵੀ ਤੁਸੀਂ ਬਾਕੀ ਦੇ ਐਨੀਮਲਸ ਦੇ ਉੱਤੇ ਵੀ ਆਉਣ ਵਾਲੇ ਟਾਈਮਾਂ 'ਚ, ਚਾਹੇ ਕਦੇ ਕੁਆਲਾ 'ਤੇ ਕਰ ਲਈਏ, ਕਦੇ ਆਪਾਂ ਸਲੋਥ 'ਤੇ ਕਰ ਲਈਏ, ਕਦੇ ਲੈਪਰਡ 'ਤੇ ਕਰ ਲਈਏ, ਕਦੇ ਟਾਈਗਰ 'ਤੇ ਕਰ ਲਈਏ, ਇਹਨਾਂ ਦੇ ਉੱਤੇ ਵੀ, ਕਦੇ ਪੈਂਡਾਸ 'ਤੇ ਕਰ ਲਈਏ ਜਾਂ ਐਲੀਫੈਂਟ ਇਸੇ ਹੀ ਫੈਮਿਲੀ ਦੇ ਵਿੱਚੋਂ ਹੈਗੇ, ਉਹਨਾਂ 'ਤੇ ਵੀ ਕੀਤਾ ਜਾਣਾ ਚਾਹੀਦਾ। ਪਰ ਟੋਪਿਕ ਹੀ ਇੰਨੇ ਹੈਗੇ ਨੇ ਕਿ ਕਿਹਨੂੰ ਕਿਹਨੂੰ, ਇਕੱਲੀ 'ਤੇ ਮੁਲਾਜ਼ਮਦਾਰ ਵਾਲੇ ਮੈਂ ਕਿਹਦਾ ਕਿਹਦਾ ਮਾਨ ਰੱਖ ਲਾਂ, ਉਹ ਵਾਲੀ ਗੱਲ ਹੋ ਜਾਂਦੀ ਹੈ ਅਤੇ ਕਿਹੜੇ ਕਿਹੜੇ ਟੋਪਿਕ ਅਸੀਂ ਕਰਦੇ ਫਿਰੀਏ। ਪਰ ਸ਼ੁਕਰੀਆ ਤੁਸੀਂ ਹਰ ਵਾਰ ਇੱਦਾਂ ਦੇ ਕੁਛ ਨਵੇਂ ਕੁਛ ਇੰਟਰਸਟਿੰਗ ਗੱਲਾਂ ਟੋਪਿਕਸ ਲੈ ਕੇ ਆਉਂਦੇ ਹੋ ਔਰ ਹਰ ਵਾਰ ਸਾਨੂੰ ਕੁਛ ਨਵਾਂ ਪਤਾ ਚੱਲਦਾ। ਥੈਂਕ ਯੂ ਸੋ ਮਚ ਸੰਦੀਪ ਜੀ।
1: ਥੈਂਕ ਯੂ ਭਾਜੀ।
0: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਡੀਪ ਟੋਕ ਸ਼ੋਅ ਦੇ ਵਿੱਚ ਅੱਜ ਦੇ ਦਿਨ। ਫਿਲਹਾਲ ਇੰਨਾ ਹੀ, ਕਿਵੇਂ ਦਾ ਲੱਗਿਆ ਫੀਡਬੈਕ ਆਪਣੀ ਜ਼ਰੂਰ ਦਿਓ 0472-464-6674, facebook.com/ ਹਾਂਜੀ ਸਿਡਨੀ ਦੇ ਉੱਤੇ ਆਪਣੀ ਫੀਡਬੈਕ ਤੁਸੀਂ ਭੇਜ ਸਕਦੇ ਹੋ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਧੰਨਵਾਦ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: This station is now the ultimate power in the universe.
2: Radio Haji 16748.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਗੌੜੀ ਸੁਖਮਨੀ ਮਹੱਲਾ ਪੰਜਵਾਂ ਸੁਖਮਨੀ ਸੁਖ ਅੰਮ੍ਰਿਤ ਪ੍ਰਵਨਾਮ ਭਤ ਜਨਾ ਕੈ ਮਨ ਬਿਸਰਾਮ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ
1: ਸਿਮਰੋ ਜਸਪ ਸੰਬਰ ਏਕੈ ਨਾਮ ਚਵਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਇਕਾਖਰ
1: ਜਿਨਕੈ ਜੇ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਹੁਣ ਸੰਗ ਮੋਹੇ ਉਧਾਰੋ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਓ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਨੰਦ ਨ ਜਾਗੈ
1: ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ
0: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਸਿਤ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਾਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੂਜੈ
0: ਪ੍ਰਭ ਕੈ ਸਿਮਰਨ ਆਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੀ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੀ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੀ ਬੇਮੁਤਾ ਜੀ ਪ੍ਰਭ ਕੋ ਸਿਮਰੈ ਸੀ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੀ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰੰਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ
0: ਪ੍ਰਭ ਕੋ ਸਿਮਰੈ ਸੀ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੀ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਧ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਆਂਦਨ ਜਾਗ ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨ ਜੂਰੈ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੇਜਨ ਜਿਨ ਕੁਰਪ ਮਾਇਆ ਨਾਨਕ ਤਿੰਜਨ ਸਰਨੀ ਪਾਇਆ
0: ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲਾਗ ਬੇਦ ਉਪਾਏ
1: ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਨੀਚੋ ਕੁੰ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪਣੇ ਅੰਕਾਰਾ
0: ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
1: ਮਨੀ ਸੁਖ ਅੰਮ੍ਰਿਤ ਪਵਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕ ਸਲੋਕ
0: ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਯਾ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ
0: ਜਹ ਮਹਾ ਭੈਣ ਦੂਤ ਜਮਦਾ ਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ
1: ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾ ਹੈ ਉਧਾਰੀ
0: ਅਨਕ ਪੁਨਹਿ ਚਰਨ ਕਰਤ ਨੀਤਾ ਰਹਿ ਹਰ ਕੋ ਨਾਮ ਕੋਟ ਪਾਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਗਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੁਹ ਸੁਖੀਆ
1: ਲਾਖ ਕਰੋੜੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖਣਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜੇ ਮਾਰਗ ਹੋ ਜਾਤ ਕੀਲਾ ਤੈ ਹਰ ਨਾਮ ਸੰਘੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਸੂਟਤ ਨਾਹੀ ਕੋਲ ਲਖਬਾਹੀ ਨਾਮ ਜਪੈ ਤੈ ਭਾਰ ਪਰਾਹੀ
0: ਅਨਕ ਬਗਨ ਜਹ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ
0: ਹਉ ਮੈਲਾ ਮਲਕ ਬਹੁ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ
1: ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
0: ਜਿਹ ਮਾਰ ਕੇ ਗਨ ਜਾਹੇ ਨ ਕੂਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਾਂ ਮਹਾ ਬਿਆੰਤ ਪ੍ਰੋਗਾਮ ਤੇ ਹਰ ਕੇ ਨਾਮ ਕੀ ਤੂੰ ਉਪਰ ਛਾਮ
0: ਜਹਾਂ ਤਿਰਖਾ ਮਨ ਤੁਝ ਆਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ
0: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ
1: ਮੰਤਾ ਨੰਗਰ ਤੇ ਰੰਗ ਏ ਕੈ ਨਾਨਕ ਜਨ ਕੈ ਬਿਰਧ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾਪਰੈ ਨਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭਉ ਜੋ ਹਰ ਨਾਮ ਜਪਤ ਕਛਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਤ ਪ੍ਰਗਟਨੀ ਛਪੈ
1: ਹਰ ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰ ਸਭ ਨਸੈ
1: ਸੰਤ ਕਾ ਸੰਗ ਉਡ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਦੇ ਆਈ ਹੈ
0: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤੇ ਆਗਮਨ ਮੱਧੇ ਫਿਰਿਆ ਕਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਉ ਨਾਮ ਵਿਚਾਰ ਨਾਨੂ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੋਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਭਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੋ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਜੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਉਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰ ਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿੰਤਿਨ ਨੀ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਰਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹ ਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ
1: ਜਿਸ ਸਿੰਘ ਕੋ ਪਵ ਦਸ ਪਿਆ ਸਾ ਨਾਨਕ ਤਾ ਕਹਿ ਬਲ ਬਲ ਜਾ ਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਨ ਬਖਾਣੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਰਾਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਠ ਸਵਾਰ ਸਿਗਾਰਿਆ ਗਰਭ ਅਗਨ ਮਹਿਜ ਨੇ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾ ਕੀ ਸੇਵਾ ਨਵ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸ ਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾ ਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲਈ ਪੁਧਾਰੈ ਤੋਏ ਘਰ ਤੋਂ ਪੀਰ ਪ੍ਰਸੰਮ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲਿਓ ਪ੍ਰਭ ਦਇਆਲ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸੁਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬਹਿ ਰਾਹੀ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹੋ ਝੂਠ ਵਿਕਾਰ ਮਹਾ ਲੋਭ ਧਰੋਹੋ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾ ਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ
0: ਕੋਈ ਨਾ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾ ਵੈ ਪਤ ਜਾਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਿਰ ਲੈ ਤਾਉ ਮੂੜਾ ਕਹੋ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ पाया।
0: अगणत साहु अपनी दे रास, खात पीत बरत आनंद उलास।
1: अपनी अमान कछ बहुर साले, अज्ञानी मन रोस करे।
0: अपनी प्रति तापी खूब है, बहुर उसका विश्वास न हुवे।
1: जिसकी बस सागे राख है, पप की आज्ञा माने माथ है।
0: उसते चौगन करे निहाल, नानक साहिब सदा दयाल।
1: अनक पात माया के हे, सर पर होत जान अनेक।
0: बिर की छाया सू रंग लावे, ओ बिन सह ओ मन पछतावे।
1: ज्योति सह सू चालन हार, लपट होते अंध अंधार।
0: बटाऊ स्यो जो लावे, नेह ताको हाथ ना आवे के हे।
1: मन हर के नाम की पीत सुखदाई, कर कृपा नानक आप ले लाई।
0: मिथ्या तन धन कुटम सुबाया, मिथ्या हो मैं ममता माया।
1: मिथ्या राजु मंतन माल, मिथ्या काम क्रोध विकराल।
0: मिथ्या रथ हस्ती अस वस्त्रा, मिथ्या रंग संग माया पे खस्ता।
1: मिथ्या त्रोह मोह अभिमान, मिथ्या आपस ऊपर करत गुमान।
0: अस्त्र भगत साध की शरण, नानक जप जप जीवे हर के चरण।
1: मिथ्या शरण पर निंदा सुने, मिथ्या हस पर दरुक हिरे।
0: मिथ्या नेत्र पेखत पर तिर रूपाद, मिथ्या रसना भोजन अनुसवाद।
1: मिथ्या चिन पर विकार कुतावे, मिथ्या मन पर लोभ लुभावे।
0: मिथ्या तन ही पर उपकारा, मिथ्या बास लेत विकारा।
1: बिन बूझे मिथ्या सब पै, सफल दे नानक हर हर नाम लै।
0: बिरथी साक्त की आर जा, सच बिना कह होवत सूचा।
1: बिरथा नाम बिना तन अंध, मुखावता कह दुर्गंध।
0: बिन सिमरन दिन रैन बिरथा बिहाए, मेघ बिना ज्यों खेती जाए।
1: गोविंद भजन बिन बिथे सब काम, जो कर प्रते निरार धाम।
0: धन धन ते जन जिह घट बस्यो, हर नाओ नानक ताकै बल बल जाओ।
1: रहत वर कछ अवर कमावत, मानी पीत मुखो गंडलावत।
0: जानन हार प्रभु परवीन, बाहर भेख न काहू पीन।
1: और उपदेश है अपना करै, आवत जावत जन मैं मरै।
0: जिसकै अंतर बसै निरंकार, तिसकी सीख तरै संसार।
1: जो तुम भाने तिन प्रभ जाता, नानक उंजन जन प्राता।
0: करो बेनती पार ब्रह्म सब जानै, अपना किया आपह मानै।
1: आपे आप करत नवेरा, किसे दूर जिनावत किसे बुझावत नेरा।
0: उपाव स्यानप सगल ते रहत, सब कछ जानै आत्म की रहत।
1: पावै तिसलै लड़ लाए, थान थनंत रहा समाए।
0: सो सेवक जिस कृपा करी, निमख निमख जप नानक हरी।
1: सुख मनी सुख अमृत प्रभ नाम, भग जना कै मन विश्राम। अठ पंज सलोक,
0: काम क्रोध अर लोभ मोह बिनस जाए अहमेव। नानक प्रभ शरणागति, कर प्रसाद गुरुदेव। सत नाम श्री वाहे गुरु अष्टपदी।
1: जय प्रसाद छति अमृत खाहे, तिस ठाकुर को रख मन माहे।
0: जय प्रसाद सुगंध तन लावे, तिसको सिमरत परमगत पावे।
1: जय प्रसाद बसे सुख मंदर, तिसे त्याज सदा मन अंदर।
0: जय प्रसाद ग्रह संग सुख बसना, आठ पहर सिमरो तिस रसना।
1: जय प्रसाद रंग रस भोग, नानक सदा त्याई त्यावन जोग।
0: जय प्रसाद पाठ पटंबर हंडावे, तिसे त्या का तवर लुभावे।
1: जय प्रसाद सुसे सुई जय, मन आठ पहता का जस गवी जय।
0: जय प्रसाद तुझ सब को मान, मुखता को जस रसन बखाने।
1: जय प्रसाद तेरा धर्म, मन सदा त्याय केवल पार ब्रह्म।
0: प्रभु जी जपत दर गए मान, पावे नानक पथ सेती घर जावे।
1: जय प्रसाद अरो कंचन देही, लिव लाओ तिस नाम स्नेही।
0: जय प्रसाद तेरा उला रहत, मन सुख पावे हर हर जस कहत।
1: जय प्रसाद तेरे सगल छिद्र ढाके, मन सन्नी प्रभ ठाकर प्रभता कह।
0: जय प्रसाद तुझ को न पहुंचे, मन सास सास सिमरो प्रभु उचे।
1: जय प्रसाद पाई दुर्लभ देहे, नानक ताकी भगत करे।
0: जय प्रसाद आभूखन पहरी जय, मन तिन सिमरत क्यों आलस की जय।
1: जय प्रसाद असु हस्त असवारी, मन तिस पर को कबू ना बिसारी।
0: जय प्रसाद बाग मिलक तना, राख पुरोय प्रभ अपने मना।
1: जिन तेरी मन बंत बनाई, उठत बैठ सत सहते आई।
0: सहते आ जो एक अलख है, इहा उहा नानक तेरी रख है।
1: जय प्रसाद करे पुन बहुदान, मन आठ पहर कर तिसका ध्यान।
0: जय प्रसाद तू आचार बिहारी, तिस प्रभ को सास सास चितारी।
1: जय प्रसाद तेरा सुंदर रूप, सो प्रभ सिमरो सदा अनूप।
0: जय प्रसाद तेरी नीकी जात, सो प्रभ सिमर सदा दिन रात।
1: जय प्रसाद तेरी पत्र है, गुर प्रसाद नानक जस कह।
0: जय प्रसाद सुनै करनाद, जय प्रसाद पेखै बिस्माद।
1: जय प्रसाद बोले अमृत रसना, जय प्रसाद सो सहजे बसना।
0: जय प्रसाद हस्त कर चल है, जय प्रसाद संपूर्ण फल है।
1: जय प्रसाद परम गत पावे, जय प्रसाद सो सहज समावे।
0: ऐसा प्रभ त्याग अवर कत लागो, गुर प्रसाद नानक मन जागो।
1: जय प्रसाद तू पट संसार, तिस प्रभ को मूल न मनो विसार।
0: जय प्रसाद तेरा प्रताप, रे मन मूड तुता को जाप।
1: जय प्रसाद तेरे कारज पूरे, तिसे जान मन सदा हजूर है।
0: जय प्रसाद तू पावे साच, रे मन मेरे तू ता सुराच।
1: जय प्रसाद सब कीत होए, नानक जाप जपै जप सोए।
0: आप जपाए जपै सो नाओ, आप गाए सो हर गुण गाओ।
1: प्रभ कृपा ते होए प्रगास, प्रभु दया ते कमल विगास।
0: प्रभ सो प्रसन्न बसै मन सोए, प्रभ दया ते मत उत्तम होए।
1: सर्व निधान प्रभ तेरी मैया, आपो कछु ना किन्हू लया।
0: जित जित लावो तित लगै, हर नाथ नानक किन कै कछु न हाथ।
1: सुख मनी सुख अमृत प्रभ नाम, भगत जना कै मन विश्राम। अठ छे श्लोक।
0: आगम अगाध पार ब्रह्म सोए जो जो कह सुमुक्ता होए सुन मीता नानक बिनवंता साध जना की अचार्य कथा सत नाम श्री वाहे गुरु अष्टपदी
1: साधक संग मुखुजल होत साध संग मल सगली को
0: साधक संग मिटे अभिमान साधक संग प्रगटे सो ज्ञान
1: साधक संग पूजे पवनेरा साध संग सुबहुत नबेरा
0: साधक संग पाए नाम रतन साधक संगे कुपर जतन
1: साध की महिमा बरने कौन पुरानी नानक साध की शोभा ब्रह्म है समानी
0: साधक संग अगोचर मिले साधक संग सदा प्रफुल्ले
1: साधक संग आवे बस पंचा साध संग अमृत रस पंचा
0: साध संग हो सब की रेन साधक संग मनोहर बैन
1: साधक संग न कतु धावे साध संग अस्तित मन पावे
0: साधक संग माया ते भिन्न साध संग नानक प्रभु सो प्रसन्न
1: साध संग दुश्मन सब मीत साधु के संग महापुनी
0: साध संग किसे नहीं बैर साधक संग न बिंगा पैर
1: साधक संग नहीं को मंदा सत्संग जाने परमानंदा
0: साधक संग नहीं होताप साधक संग तजै सब आप
1: आपे जाने साध वडाई नानक साध प्रभु बनियाई
0: साधक संग न कबहू तावे साधक संग सदा सुख पावे
1: साध संग बस अगोचर लह साधु के संग अजर सह
0: साधक संग बसै थान उचे साधु के संग महल पहुंचे
1: साधक संग दिड़े सब धर्म साधक संग केवल पार ब्रह्म
0: साधक संग पाए नाम निदान नानक साधु कै कुर्बान
1: साधक संग सब कुल उधारे साध संग साजन मीट कुटम निस्तारे
0: साधु कै संग सो धन पावे जिस धन ते सब को बरसावे
1: साध संग धर्म राय करे सेवा साधक संग सुबा सुर देवा
0: साधु कै संग पाप पलायन साध संग मृत गुण गायन
1: साधक संग सर्व थान गम नानक साधक संग सफल जन्म
0: साधक संग नहीं कछ काल दर्शन भेट होत निहाल
1: साधक संग कुलुकत हरै साधक संग नरक पर हरै
0: साधक संग इहा उहा सुहिला साध संग बिछड़त हर मेला
1: जो इच्छा सोई फल पावे साधक संग न बिरथा जावे
0: पार ब्रह्म साध रिद वसै नानक कुदरै साध सुन रसै
1: साधक संग सुनो हर नाव साध संग हर के गुण गाओ
0: साधक संग न मन ते बिसरै साध संग सर पर निस्तारै
1: साधक संग लगे पर मीठा साधु कै संग गड़गड़ डीठा
0: साध संग पै आज्ञाकारी साध संगत पई हमारी
1: साधक संग मेटे सब रोग नानक साध भेटे संजोग
0: साध की महिमा भेद न जाने जीता सुने तेता बखियाने
1: साध की उपमा तेह गुण ते दूर साध की उपमा रही भरपूर
0: साध की शोभा का नाही अंत साध की शोभा सदा बेअंत
1: साध की शोभा उई ते उची साध की शोभा मूच ते मूची
0: साध की शोभा साध बनाई नानक साध प्राभेद न पाई
1: सुख मनी सुख अमृत पब नाम भगत जना कै मन विश्राम अठ सत श्लोक
0: मन साचा मुख साचा सोए अवर न पेखे एक बिन कोए नानक हे लक्षण ब्रह्म ज्ञानी होए सत नाम श्री वाहे गुरु अष्टपदी
1: दम ज्ञानी सदा निर्लेप जैसे जल में कमल अलेप
0: ब्रह्म ज्ञानी सदा निर्दोख जैसे सूर सर्व को सोख
1: दम ज्ञानी कै दिस समान जैसे राज रंग को लागे तुल पवान
0: ब्रह्म ज्ञानी कै तीर जेक ज्यों बसदा को खोदै को चंदन लेप
1: दम ज्ञानी का है गुनाव नानक जो पावक का सह स्वभाव
0: ब्रह्म ज्ञानी निर्मल ते निर्मला जैसे मैल न लागे जला
1: ब्रह्म ज्ञानी के मन होए प्रगास जैसे तार ऊपर आकाश
0: ब्रह्म ज्ञानी कै मित्र सत्र समान ब्रह्म ज्ञानी कै नाही बिमान
1: ब्रह्म ज्ञानी उच ते उचा मन अपने है सब ते नीचा
0: ब्रह्म ज्ञानी से जन पए नानक जिन प्रवाप करे
1: ब्रह्म ज्ञानी सगल किरीना आत्म रस ब्रह्म ज्ञानी चीना
0: ब्रह्म ज्ञानी की सब ऊपर माया ब्रह्म ज्ञानी ते कछ बुरा न पया
1: ब्रह्म ज्ञानी सदा समदर्शी ब्रह्म ज्ञानी की दिस अमृत बरसी
0: ब्रह्म ज्ञानी बंधन ते मुक्ता ब्रह्म ज्ञानी की निर्मल योग्यता
1: ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान
0: ब्रह्म ज्ञानी एक ऊपर आस ब्रह्म ज्ञानी का नहीं विनाश
1: ब्रह्म ज्ञानी कै गरीबी समाहा ब्रह्म ज्ञानी पर उपकार उमाहा
0: ब्रह्म ज्ञानी कै नाही धंधा ब्रह्म ज्ञानी ले तावत बंदा
1: ब्रह्म ज्ञानी कै होए सुफला ब्रह्म ज्ञानी सुफल फला
0: ब्रह्म ज्ञानी संग सगल उधार नानक ब्रह्म ज्ञानी जपै सगल संसार
1: ब्रह्म ज्ञानी कै कै रंग ब्रह्म ज्ञानी कै बसै प्रभ संग
0: ब्रह्म ज्ञानी कै नाम आधार ब्रह्म ज्ञानी कै नाम परवार
1: ब्रह्म ज्ञानी सदा सब जागत ब्रह्म ज्ञानी अहबुत त्याग
0: ब्रह्म ज्ञानी कै मन परमानंद ब्रह्म ज्ञानी कै घर सदा आनंद
1: ब्रह्म ज्ञानी सुख सहज निवास नानक ब्रह्म ज्ञानी का नहीं विनाश
0: ब्रह्म ज्ञानी ब्रह्म कविता ब्रह्म ज्ञानी एक संहिता
1: ब्रह्म ज्ञानी का होए अचिंत ब्रह्म ज्ञानी का निर्मल मंत्र
0: ब्रह्म ज्ञानी जिस करै प्रभाव ब्रह्म ज्ञानी का बड़ प्रताप
1: ब्रह्म ज्ञानी का दस गुण भागी पाइए ब्रह्म ज्ञानी को बल बल जाइए
0: ब्रह्म ज्ञानी को खोज महेश्वर नानक ब्रह्म ज्ञानी आप परमेश्वर
1: ब्रह्म ज्ञानी की कीमत ना है ब्रह्म ज्ञानी का सगल मन माह
0: ब्रह्म ज्ञानी का कौन जाने भेद ब्रह्म ज्ञानी को सदा आदेश
1: ब्रह्म ज्ञानी का कथिया न जाए अधाखर ब्रह्म ज्ञानी सर्व का ठाकुर
0: ब्रह्म ज्ञानी कीमत कौन बखाने ब्रह्म ज्ञानी की गत ब्रह्म ज्ञानी जाने
1: ब्रह्म ज्ञानी का अंत न पार नानक ब्रह्म ज्ञानी को सदा नमस्कार
0: ब्रह्म ज्ञानी सब श्रेष्ठ का करता ब्रह्म ज्ञानी सब जीव है नहीं मरता
1: ब्रह्म ज्ञानी मुकुत जुगत जी का दाता ब्रह्म ज्ञानी पूर्ण पुरुष विधाता
0: ब्रह्म ज्ञानी अनाथ का नाथ ब्रह्म ज्ञानी का सब ऊपर हाथ
1: ब्रह्म ज्ञानी का सगल आकार ब्रह्म ज्ञानी आप निरंकार
0: ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का धनी
1: सुख मनी सुख अमृत पव नाम भगत जना कै मन विश्राम अठ अठ श्लोक
0: उरतार है जो अंतर नाम सर्व मैं पेख है भगवान निमख निमख ठाकुर नमस्कार है नानक हो अपारस सगल निस्तार है सत नाम श्री वाहे गुरु अष्टपति
1: मिथ्या नाही रसना परस मन मैं पीत निरंजन दर्श
0: पर तेरे रूप ना पेख है नेत्र साध की टहल संत संग हेत
1: न सुने काहु की निंदा सब ते जाने आपस को मंदा
0: गुर प्रसाद बिख्या पर हर है मन की बासना मन ते टर है
1: इंद्री जित पाई दोख ते रहत नानक कोट मदे को ऐसा अपरस
0: वैष्णो सोजे सुपर सो प्रसन्न विष्णु की माया ते हुए भिन्न
1: कर्म करत हुए ने कर्म तिस वैष्णो का निर्मल तर्म
0: काहु फल की इच्छा नहीं बाछा है केवल भात कीर्तन संग राचा है
1: मन तन अंतर सिमरन गोपाल सब ऊपर होवत कृपाल
0: आप दृढ़ है अवरह नाम जपावे नानक हो वैष्णो परमगत पावे
1: भगवती भगवान भगत का रंग सगल त्याग है दुष्ट का संग
0: मन ते बिनसै सगला भरम कर पूजा सगल पार ब्रह्म
1: सत्संग पापा मल खोवे तिस भगवती की मत उत्तम होवे
0: भगवंत की टहल करे नितनीत मन तन अर्पै विष्णु प्रीत
1: हर के चरण हृदय बसावे नानक ऐसा भगवती भगवंत को पावे
0: सुपंडित जो मन पर बुद्ध है राम नाम आत्म सुध है
1: राम नाम सारस पीवे उस पंडित के उपदेश जग जीवे
0: हर की कथा हृदय बसावे सुपंडित फिर जो न आवे
1: वेद प्राण सिमरत बुझे मूल सुख मैं जाने स्थूल
0: चौवर ना को दे उपदेश नानक उस पंडित को सदा आदेश
1: बीज मंत्र सर्व को ज्ञान चौवर नाम जपे को नाम
0: जो जो जपे तिसकी गाथ होए साध संग पावे जन पुए
1: कर कृपा अंतर उधारे पशु प्रेत मुक्त पाथर को तारे
0: सर्व रोग औखद नाम कल्याण रूप मंगल गुण गाम
1: आहो जुगत किते ना पाई है धर्म नानक तिस मिले जिस लिखिया तुर कर्म
0: जिस कै मन पार ब्रह्म का निवास तिसका नाम सत रामदास
1: आत्म नाम तिस नदरी आया दास संतर भाय तिन पाया
0: सदा नित नित हर जान सो दास दरगै प्रवान
1: अपने दास को आप कृपा करे तिस दास को सब सो जी पर है
0: सगल संग आत्मो दास ऐसी जुगत नानक रामदास
1: सब की आ गया तुम हितावे जीवन मुक्त सो कहावे
0: ऐसा हरक तैसा सोग सदा अनंत है नहीं बियोग
1: ऐसा स्वन तैसी उसमाटी तैसा अमृत तैसी बिखाटी
0: तैसा मन तैसा अभिमान तैसा रंग तैसा राजान
1: जो वरताए साई जुगत नानक ओ प्रह कहिए जीवन मुक्त
0: पार ब्रह्म के सगले ठाओ जित जित का राखे तैसा तिनाओ
1: आपे कन करावन जोग प्रभावे सुई फन होग
0: पसरे आप हो अंत रंग लखिन जाहे पार ब्रह्म के रंग
1: जैसी मत दी तैसा प्रगास पार ब्रह्म करता अविनाश
0: सदा सदा सदा दयाल सिमर सिमर नानक भय निहाल
1: सुख मनी सुख अमृत पव नाम भगत जना कै मन विश्राम अठ नौ श्लोक
0: उस्तत करे अनेक जन अंत न पारा वार नानक रचना प्रभ रची बहुविध अनक प्रकार सत नाम श्री वाहे गुरु अष्टपति
1: कई कोट होए पुजारी कई कोट आचार व्यवहारी
0: कई कोट भय तीर्थ वासी कई कोट मन पर महदासी
1: कई कोट वेद के स्रोते कई कोट तपीसर होते
0: कई कोट आत्म ध्यान धार है कई कोट कब का विचार है
1: कई कोट नवत नाम ते आवै नानक करते का अंत न पावे
0: कई कोट भय अभिमानी कई कोट अंध ज्ञानी
1: कई कोट कृपन कठोर कई कोट अभिग आत्म निकोर
0: कई कोट पर दर्ब को हिर है कई कोट पर दुख ना कर है
1: कई कोट माया सुरमा है कई कोट परदेश भरमा है
0: जित जित लाभो ते तित लगना नानक करते की जाने करता रचना
1: कई कोट सिज्जति जोगी कई कोट राजे रस भोगी
0: कई कोट पंखी सर्प पाए कई कोट पाथर बिरख निपजाए
1: कई कोट पौन पानी बैसंतर कई कोट देश भूमंडल
0: कई कोट ससिर सूर नखत्र कई कोट देव दानविंद्र सिर छत्र
1: सुमदरी अपने सुतार है नानक जिस जिस पाव तिस तिस निस्तार है
0: कई कोट राजस्ताम सातक कई कोट वेद पुराण सिमर तर शास्त्र
1: कई कोट के रतन समुंद कई कोट नाना प्रकार जंत
0: कई कोट किए चरजीवे कई कोट गिरी मेर स्वर्ण थी
1: कई कोट जंक न प्रसाच कई कोट भूत पे सुकर मिर्गा
0: सब ते नेरा सब होते दूर नारक आप लिप्त रहा भरपूर
1: कई कोट पाताल के वासी कई कोट नर्क सुर्ग निवासी
0: कई कोट जन मै जीव मर है कई कोट बहु जूनी फिर है
1: कई कोट बैठती खाए कई कोट खाले तक पाए
0: कई कोट किए धनवंत कई कोट माया मह चिंत
1: जह जय भाणा तै तै राखे नानक सब किश प्रभ के हाथे
0: कई कोट भय बैरागी राम नाम संग तिन लिव लागी
1: कई कोट प्रभ को खोजन ते आत्म मैं पार ब्रह्म नहंते
0: कई कोट दर्शन प्राप्त आस तिन को मिलियो प्रभ विनाश
1: कई कोट मा गए सत्संग पार ब्रह्म तिन लागा रंग
0: जिनको है आप सो प्रसन्न नानक ते जन सदा धन धन
1: कई कोट खाणी अरखंड कई कोट आकाश ब्रह्मंड
0: कई कोट होए अवतार कई जोत कीनो विस्तार
1: कई बार पसरो पासार सदा सदा एक एकंकार
0: कई कोट कीने बहु भात प्रभ ते होए ब्रह्मा हे समात
1: ताका अंत न जाने कोई आपे आप नानक प्रभ सोए
0: कई कोट पार ब्रह्म के दास तिन होवत आत्म प्रगास
1: कई कोट तत के बेते सदा निहारे इसको नेत्रे
0: कई कोट नाम रस पीवे अमर भय सद सद ही जीवे
1: कई कोट नाम गुण गावे आत्म रस सहि समावे
0: अपने जन को सास सास समारे नानक कोई परमेश्वर के प्यारे
1: सुखमनी सुख अमृत प्रभ नाम भगत जना कै मन विश्राम अठ दस श्लोक
0: कारण कारण प्रभ एक है दूसर नाही कोए नानक तिस बलिहार नै जल थल महियल सोए सत नाम श्री वाहे गुरु अष्टपदी
1: करन करावन करने जोग जो तिस पावै सोई होग
0: किन मैं थापो थाप नहारा अंत नहीं किछ पारा वारा
1: हुक्मै तार अतर रहावै हुक्मै उपजै हुक्म सुमावै
0: हुक्मै ऊंच नीच व्यवहार हुक्मै अनक रंग प्रकार
1: कर कर देखे अपनी वडियाई नानक सब मेरे हा समाई
0: प्रभावै मन गत पावै प्रभावै ता पाथर त्रावै
1: प्रभावै बिन शास्त्र राखै प्रभावै ता हर गुण पाखै
0: प्रभावै ता पथ तुधारै आप करै आपन बिचारै
1: दोसरे आका स्वामी खिलै विकसै अंतर जामी
0: जो पावै सो कार करावै नानक दृष्टि अवर न आवै
1: कहो मानक ते क्या होया वै जो तिस पावै सोई करावै
0: इसका हाथ होए ता सब किछ ले जो तिस पावै सोई करे
1: अनजानत बिख्या मैं रचै जे जानत आपन आप बचै
0: परमे भूला देह दिसतावै निमुख माहे चार कुंट फिरावै
1: कर कृपा जिस अपनी भगत दे नानक ते जन ना मिले
0: खिन मह नीच कीट को राज पार ब्रह्म गरीब निवाज
1: जाका दिष्ट कछु न आवै तिस तत्काल दा दस पलटावै
0: जाको अपनी करै बख्शीस ताका लेखा ना गनै जगदीश
1: जियो पिंड सब तिसकी रास खट खट पूर्ण ब्रह्म प्रगास
0: अपनी बनत आप बनाई नानक जीवै देख बडाई
1: इसका बल नाई इस हाथ करम करम सर्व को नाथ
0: आज्ञाकारी बपरा जियो जो तिस पावै सोई फुन थियो
1: कबहू ऊंच नीच में बसै कबू शोक हर खरंग हसै
0: कबहू निंद चिंद व्यवहार कबहू उब काश पयाल
1: कबू बेता ब्रह्म विचार नानक आप मिलावन हार
0: कबहू नृत करै बो भांत कबहू सोए रहै दिन रात
1: कबहू महाक्रोध विकराल कबहू सर्व की हो त्रवाल
0: कबहू होए बह बड़ राजा कबहू पे खारी नीच का साजा
1: कबहू अप कीर्त में आवै कबहू भला भला कहावै
0: ज्यों प्रभु राखै तिवि रहै गुर प्रसाद नानक सच कहै
1: कबहू होए पंडित करे बख्यान कबहू मोहन धारी लावै ध्यान
0: कबहू तट तीर्थ स्नान कबहू सिद्ध साधक मुख ज्ञान
1: कबहू कीट हस पतंग होए जिया अनक जोन भरमै भरमिया
0: नाना रूप जो स्वांगी दिखावै ज्यों प्रा भावै तिवै नचावै
1: ज्यों तिस भावै सोई होए नानक दूजा अवर न कोई
0: कबहू साध संगत ए हो पावै उस स्थान ते बहर न आवै
1: अंतर होए ज्ञान प्रगास उस स्थान का नहीं विनाश
0: मन तन नामर ते करंग सदा विसै पार ब्रह्म कै संग
1: ज्यों जल मैं जल आए खटाना त्यों ज्योति संग ज्योत समान
0: मिट गए गमन पाए विश्राम नानक प्रभ कै सद कुर्बान
1: सुख मनी सुख अमृत प्रभ नाम भगत जना कै मन विश्राम अठ ग्यारह श्लोक
0: सुखी बसै मसकीनिया आप निवार तले बड़े बड़े अहंकारिया नानक गर्भ गले सत नाम श्री वाहे गुरु अष्टपदी
1: जिसके अंतर राज अभिमान सुनर पाती हो स्वान
0: जो जानै मैं जो बनवंत सो होवत बिष्टा का जंत
1: आपस को कर्मंत कहावै जन्म मरे बो जोन भरमावै
0: धन भूमगा जो करै गुमान सो मूर्ख अंधा अज्ञान
1: कर कृपा जिसके हृदय गरीबी बसावै नानक इहा मुक्त आगे सुख पावै
0: धनवंता होए कर गुरबावै तरन समान कछ संग न जावै
1: बहु लश्कर मान को ऊपर करे आसु पल पीतरता का होए बिना
0: सब ते आप जानै बलवंत खिन मैं होए जाए पसमंत
1: किसे ना बदे आप अहंकारी तरम राय तिस करे खुआरी
0: गुर प्रसाद जाका मिटै बिमान सो जान नानक दर गै परवान
1: कोट कर्म करे हो तारै श्रम पावै सगले बिरथारै
0: अनक तपस्या करे अहंकार नरक सुर्ग फिर अवतार
1: अनक यत्न करा तुम निद्रवै हर दर गै को कैसे गवै
0: आप सुखो जो भला कहावै तिसह भलाई निकट न आवै
1: सर्व किरिंजा का मन होए कहो नानक ताकी निर्मल सोए
0: जब लग जानै मुझ ते कछ होए तब इसको सुख नाही कोए
1: जावे जाने मैं कुछ करता तब लग गर्भ जोन मैं फिर
0: जब तारे को बैरी मी तब लग निचल नाही चीत
1: जब लग मोह मगन सुमाए तब लग धर्म रह देश जाए
0: प्रभु कृपा ते बंधन टूटै गुर प्रसाद नानक हो छूटै
1: सैस कटेला कोट तावै तृप्त न आवै माया पाछे पावै
0: अनक भोग बिख्या के करै नह तृप्तावै खप खप मरै
1: बिना संतोख नहीं को राजा सुपन मनोत बितै सब काज
0: नाम रंग सर्व सुख होए बड़ भागी किसै प्राप्त होए
1: करन करावन आपे आप सदा सदा नानक हर जाव
0: करन करा ਸਾਵਨ ਕਰਨੈ ਹਾਰ, ਇਸ ਕੈ ਹਾਥ ਕਹਾਂ ਵਿਚਾਰ।
1: ਜੈਸੀ ਦੁਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ।
0: ਜੋ ਕਿਛ ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੂ ਕੈ ਸੰਗ।
1: ਪੂਜੈ ਦੇਖੈ ਕਰੈ ਵਿਵੇਕ, ਆਪੈ ਏਕ ਆਪੈ ਅਨੇਕ।
0: ਮਰੈ ਨ ਬਿਨਸੈ ਆਵੈ ਨਾ ਜਾਏ, ਨਾਨਕ ਸਦ ਹੀ ਰਹਿਆ ਸਮਾਏ।
1: ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ।
0: ਆਪ ਕੀਨੋ ਆਪਨ ਵਿਸਥਾਰ, ਸਭ ਕਾ ਛੁਸਕਾ ਉਹ ਕਰਨੈ ਹਾਰ।
1: ਤੇ ਪਿੰਨ ਕਹੋ ਕਿਛ ਹੋਏ, ਥਾਂ ਤਨੰਤਰ ਏਕੈ ਸੋਏ।
0: ਆਪਣੇ ਚਿਲੇ ਤਪ ਕਰਨੈ ਹਾਰ, ਕੌਤ ਕਰੈ ਰੰਗ ਅਪਾਰ।
1: ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨਾ ਜਾਏ।
0: ਸਤ ਸਤ ਸਤ ਪ੍ਰਭ ਸਵਾਮੀ, ਗੁਰਪ੍ਰਸਾਦ ਕਿਨੈ ਵਿਖਿਆਨੀ।
1: ਸੱਚ ਸੱਚ ਸੱਚ ਸਭ ਕੀ ਨਾ, ਕੋਟ ਵਧੇ ਕਿਨੇ ਵਿਰਲੇ ਚੀਨਾ।
0: ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਪਾਰ ਅਨੂਪ।
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸਵਰਨ ਵਖਾਣੀ।
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ।
1: ਮਨੀ ਸੁਖ ਅੰਮ੍ਰਿਤ ਭਵ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-12 ਸਲੋਕ।
0: ਸੰਤ ਸ਼ਰਨ ਜੋ ਜਨ ਪਰੈ, ਸੋ ਜਨ ਉਧਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਸੰਤ ਕੇ ਦੁਖਨ ਆਰਜਾ ਕਟੈ, ਸੰਤ ਕੇ ਦੁਖਨ ਜਮਤੇ ਨਹੀਂ ਛੁਟੈ।
0: ਸੰਤ ਕੇ ਦੁਖਨ ਸੁਖ ਸਭ ਜਾਏ, ਸੰਤ ਕੇ ਦੁਖਨ ਨਰਕ ਮੈਂ ਪਾਏ।
1: ਸੰਤ ਕੇ ਦੁਖਨ ਮਤ ਹੋਏ ਮਲੀਨ, ਸੰਤ ਕੇ ਦੁਖਨ ਸੁਭਾ ਤੇ ਹੀ।
0: ਸੰਤ ਕੇ ਹਤੇ ਕੋ ਰਖੈ ਨਕੋਏ, ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ।
1: ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਬੀਤਰੈ।
0: ਸੰਤ ਕੇ ਦੁਖਨ ਤੇ ਮੁਖ ਭਾਵੈ, ਸੰਤਨ ਕੈ ਦੁਖਨ ਕਾਗਜੋਂ ਲਵੈ।
1: ਸੰਤਨ ਕੈ ਦੁਖਨ ਸਰਬ ਜੋਨ ਪਾਏ, ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ।
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੇ ਦੁਖਨ ਸਭ ਕੋ ਛਲੈ।
1: ਸੰਤ ਕੇ ਦੁਖਨ ਤੇ ਸਭ ਜਾਏ, ਸੰਤ ਕੇ ਦੁਖਨ ਨੀਚ ਨੀਚਾਏ।
0: ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੈ ਤਾਂ ਉਹ ਭੀ ਗਤ ਪਾਹੇ।
1: ਸੰਤ ਕਾ ਨਿੰਦਕ ਮਹਾ ਅਤਤਾਈ, ਸੰਤ ਕਾ ਨਿੰਦਕ ਖਿੰਟਿਕ ਨਾ ਪਾਈ।
0: ਸੰਤ ਕਾ ਨਿੰਦਕ ਮਹਾ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ।
1: ਸੰਤ ਕਾ ਨਿੰਦਕ ਰਾਜ ਤੇਹੀਨ, ਸੰਤ ਕਾ ਨਿੰਦਕ ਦੁਖੀ ਅਰਦੀਨ।
0: ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਬਿਜੋਗ।
1: ਸੰਤ ਕੀ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ।
0: ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ।
1: ਸੰਤ ਕਾ ਦੁਖੀ ਕੋ ਡਾਨ ਲਾਗੈ, ਸੰਤ ਕੋ ਦੁਖੀ ਕੋ ਸਭ ਤਿਆਗੈ।
0: ਸੰਤ ਕਾ ਦੁਖੀ ਮਹਾ ਅਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ।
1: ਸੰਤ ਕਾ ਦੁਖੀ ਜਨ ਮੈਂ ਮਰੈ, ਸੰਤ ਕੇ ਦੁਖ ਨਾ ਸੁਖ ਤੇ ਟਰੈ।
0: ਸੰਤ ਕੇ ਦੁਖੀ ਕੋ ਨਾ ਹੀ ਠਾਓ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ।
1: ਸੰਤ ਕਾ ਦੁਖੀ ਅੱਜ ਬੀਤ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ।
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ, ਸੰਤ ਕਾ ਦੁਖੀ ਉੱਜੜ ਪਾਈਐ।
1: ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮਿਰਤਕ ਕੀ ਲੋਥਾ।
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀਜਾ ਪੇ ਹੀ ਖਾਹੇ।
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਭਾਵੇ ਤਾਂ ਲੈ ਉਬਾਰ।
0: ਸੰਤ ਕਾ ਦੁਖੀ ਓ ਬਿਲ ਲਾਏ, ਜੋ ਜਲ ਬਿਹੋਣ ਮਛਲੀ ਤੜਫੜਾਏ।
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜੋ ਪਾਵਕ ਇਧਰ ਨਹੀਂ ਤਰਾਪੈ।
0: ਸੰਤ ਕਾ ਦੁਖੀ ਛੁਟੈ ਕੀਲਾ, ਜੋ ਬੁਆੜ ਤਿਲ ਖੇਤ ਮਾਹੀ ਦਹੀਲਾ।
1: ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ।
0: ਕਿਰਤ ਨਿੰਦਕਾ ਧੁਰ ਹੀ ਪਾਇਆ, ਨਾਨਕ ਜੋ ਤਿਸ ਭਾਵੈ ਸੋਈ ਥਿਆ।
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ।
0: ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ।
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ, ਸੰਤ ਕਾ ਦੁਖੀ ਉਚਲੈ ਨਰਾਸਾ।
0: ਸੰਤ ਕੇ ਦੁਖ ਨਾ ਤ੍ਰਿਸ਼ਨਾ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ।
1: ਪਇਆ ਕਿਰਤਨ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ।
0: ਸਭ ਘਟ ਤਿਸਕੇ ਉਹ ਕਰਨੈ ਹਾਰ, ਸਦਾ ਸਦਾ ਤਿਸ ਕੋ ਨਮਸਕਾਰ।
1: ਸਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਤੇ ਆਵੋ ਸਾਸ ਗਿਰਾਸ।
0: ਸਭ ਕਛ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ।
1: ਆਪਣਾ ਖੇਲ ਆਪ ਕਰਨੈ ਹਾਰ, ਦੂਸਰ ਕੌਣ ਕਹਿ ਵਿਚਾਰ।
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ, ਦੇ ਬਡਭਾਗੀ ਨਾਨਕ ਜਨ ਸੇ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-13 ਸਲੋਕ।
0: ਤਜੋ ਸਿਆਨਪ ਸੁਰਜਨ ਹੋ, ਸਿਮਰੋ ਹਰ ਹਰ ਰਾਏ। ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਮਨ ਕੀ ਟੇਕ ਬਿਧੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ।
0: ਜਿਸ ਕੈ ਦੀਐ ਰਹਿ ਅਗਾਏ, ਬਹੁਰ ਨ ਤ੍ਰਿਸ਼ਨਾ ਲਾਗੈ ਆਏ।
1: ਮਾਰੇ ਰਾਖੇ ਏਕੋ ਆਪ, ਮਨ ਕੈ ਕਿਛੁ ਨਾਹੀ ਹਾਰ।
0: ਤਿਸਕਾ ਹੁਕਮ ਬੂਢ ਸੁਖ ਹੋਏ, ਤਿਸਕਾ ਨਾਮ ਰਹਿ ਕੰਠ ਪਰੋਏ।
1: ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨਾ ਲਾਗੈ ਕੋਏ।
0: ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ।
1: ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ।
0: ਮੈਨੋ ਭੇਵ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਹਿ ਸਭ ਸੰਗ।
1: ਚਰਨ ਚਲੋ ਮਾਰ ਗੋਬਿੰਦ, ਮਿਟੇ ਭਾਵ ਜਪੀਏ ਹਰ ਬਿੰਦ।
0: ਹਰ ਹਰ ਕਰਨ ਸਰਵਨ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮਥਾ।
1: ਵਡਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੀ ਗੁਣ ਗਾਹੇ।
0: ਰਾਮ ਨਾਮ ਜੋ ਕਰ ਹੈ ਵਿਚਾਰ, ਸੇ ਧਨਵੰਤ ਗਨੀ ਸੰਸਾਰ।
1: ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ।
0: ਏਕੋ ਏਕ ਏਕ ਪਛਾਣੈ, ਇਤੁਤ ਕੀ ਹੋ ਸੋ ਜੀ ਜਾਣੈ।
1: ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਣਿਆ।
0: ਗੁਰ ਪ੍ਰਸਾਦ ਆਪਣ ਆਪ ਸੁਝੈ, ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ।
1: ਸਾਧ ਸੰਗ ਹਰ ਹਰ ਜਸ ਕਹਿ ਤੂ, ਸਰਬ ਰੋਗ ਤਿਉ ਹਰ ਜਨ ਨਹਿ ਤੂ।
0: ਆਂਦਰ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਬਾਨ।
1: ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਏ ਜਮ ਕੀ ਫਾਸਾ।
0: ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸ ਹੈ ਨਾ ਲਾਗਹਿ ਦੂਖ।
1: ਜਿਸ ਕੋ ਹਰ ਪਰ ਮਨਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ।
0: ਜਿਸ ਪਰਾ ਆਪਣਾ ਕਿਰਪਾ ਕਰੈ, ਸੋ ਸੇਵ ਕਹੁ ਕਿਸ ਤੇ ਡਰੈ।
1: ਜੈਸਾ ਸਤ ਤੈਸਾ ਦਿਸਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ।
0: ਸੋਧਤ ਸੋਧਤ ਸੋਧ ਸੀਜਿਆ, ਗੁਰ ਪ੍ਰਸਾਦ ਤਤ ਸਾ ਬੂਝਿਆ।
1: ਜਬ ਦੇ ਕੋ ਤਾ ਸਭ ਕਿਛ ਮੂਲ, ਨਾਨਕ ਸੋ ਸੁਖਮ ਸੋਈ ਅਸਥੂਲ।
0: ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਣ ਚਲਿਤ ਆਪ ਹੀ ਕਰੈ।
1: ਆਵਣ ਜਾਵਣ ਦਿਸ਼ਟ ਅੰਦਿਸ਼ਟ, ਆਗਿਆ ਕਾਰ तारी तारी सब सिस्ट
0: आपे आप सगल मह आप अनक जुगत राज थापो थाप
1: अविनाशी नाए किछ खंड तारन धार रहो ब्रह्मांड
0: अलख अपे पुरख प्रताप आप जपाए ता नानक जाप
1: जिन प्रभ जाता सो सोभावंत सगल संसार उदरे तनमंत
0: प्रभु के सेवक सगल उदाहरण प्रभु के सेवक दुख विसारन
1: आपे मेल लय कृपाल गुर का सजो पै निहाल
0: उनकी सेवा सोई लागे जिसनो कृपा करह बड़ भाग है
1: नाम जपत पावे विश्राम नानक तिन पुरख को उत्तम कर मान
0: जो किछ करे सो प्रभु कै रंग सदा सदा सह हर संग
1: सह सुबह होवे सो होए करने हार पछाणे सोए
0: प्रभु का किया जन मीठ लगाना जैसा सा तैसा दृष्टाना
1: जिस ते उपजे तिस महे सुमाए ओए निधान ओए सुख निदान उन्हों बनाए
0: आपस को आप दीनो मान नानक प्रभु जन एको जान
1: सुख मनी सुख अमृत पव नाम भगत जना कै मन विश्राम अठ चौदह श्लोक
0: सर्व कला भरपूर प्रभु बिरथा जानन हार जा कै स्मरण उदरिय नानक तिस बलिहार सत नाम श्री वाहिगुरु अष्टपदी
1: टूटी गानन हार गोपाल सर्व जिया आपे प्रतपाल
0: सगल की चिंता जिस मन माहे तिस ते बिरथा कोई नाहे
1: रे मन मेरे सदा हर जाप अविनाशी प्रभा पे आप
0: आपन की आ कछु न होए जी सौ प्राणी लोचै कोए
1: तिस बिन नाही तेरे किछ काम गत नानक जप एक हर नाम
0: रूपवंत होए नाही मोह प्रभु की जोत सगल घट सो है
1: तनवंता होए क्या को गर्भ है जा सब की तिसका दिया दरवै
0: सूरज को कहावे प्रभु की कला बिना कहतावे
1: जे को होए बह दातार तिस दिन हार जाने गवार
0: जिस गुरु प्रसाद टूटे हो रोग नानक सूजन सदा अरोग
1: ज्यो मंदिर को था मैं थमन त्यो गुर का शब्द मने अस्थमन
0: ज्यो पाखान नाव चढ़ता रह प्राणी गुर चरण लागत निस्तारे
1: ज्यो अंत का दीप प्रगास गुर दर्शन देख मन होए बिगास
0: ज्यो महाउद्यान मह मार्ग पावे त्यो साधु संग मिल जोत प्रगटावे
1: इन संतन की बाछो तूर नानक की हर लोचा पूर
0: मन मूर्ख काहे बिल लाइए पुरब लिखे का लिखिया पाइए
1: दुख सुख प्रभ देव नहार अवर त्या तुत सह चितार
0: जो कछ करे सोई सुखमान भूला काहे फिर जान
1: कौन बसताई तेरा संग लपट रहो रस डूबी पतंग
0: राम नाम जा फिर दे माहे नानक पद से ती कर जाहे
1: जिस्व कर को लेन तू आया राम नाम संतन घर पाया
0: ताजब मान ले हो मन मूल राम नाम हृदय महतूल
1: लाद खेप संत संचाल अवर त्या विखिया जंजाल
0: धन धन कह सब कोए मुख उजल हर दर गए सोए
1: हो वापार विरला वापार है नानक ता कह सद बलिहार है
0: चरण साध के धोए धोए पियो अर्प साध को अपना जियो
1: साध की तूर करो स्नान साध उपर जाइए कुर्बान
0: साध सेवा भागी पाइए साध संग हर कीर्तन गाइए
1: अनक विगंते साधु राखे हर गुण गाए अमृत रस चाखे
0: कोट गही संत है दर आया सर्ब सुख नानक तेह पाया
1: मृतो को जीवा लनहार पुखे को देवत आधार
0: सर्ब निदान जाकी दृष्टि माहे पुरब लिखे का लहना पाहे
1: सब तिस का करने जोग तिस बिंदु सर हुआ न होग
0: जप जान सदा सदा दिन रहनी सब ते उच निर्मल एह करनी
1: हर कृपा जिसको नाम दिया नानक सो जन निर्मल थिया
0: जाके मन गुर की प्रति तिस जन आवे हर प्रवचीत
1: भगत भगत सुनिए तिहलोए जाके हृदय को होए
0: सच करनी सच ताकि रहत सच हृदय सत मुकहत
1: साची दिस साचा आकार सच वर्ते साचा पासार
0: पार ब्रह्म जिन सच कर जाता नानक सो जन सच समाता
1: सुख मनी सुख अमृत प्रभ नाम भगत जना कै मन विश्राम अठ पंद्रह श्लोक
0: रूप न रेख न रंग किछ त्रह गुण ते प्रापिन तिसह बुझाए नानका जिस होवै सो प्रसन्न सत नाम श्री वाहिगुरु अष्टपदी
1: अविनाशी परम मन में राख मान की तू प्रीत त्याग
0: तिसते परे नाही कुछ कोए सर्व निरंतर एको सोए
1: आपे बिना आपे दाना गहर गंभीर गही सुजाना
0: पार ब्रह्म परमेश्वर गोविंद कृपा निधान दयाल बख्शंद
1: सात तरे की चरनी पाओ नानक कै मन इहो अनुराग
0: मनसा पूर्ण शरणा जोग जो कर पाया सोई होग
1: हरन परन जाका नेत्र फोर तिसका मंत्र न जाने होर
0: आनंद रूप मंगल सत जाकै सर्व थोक सुनिए कर ताकै
1: राज मैं राज जोग मैं जोगी तब मैं तभी सरगस्त मैं भोगी
0: त्याय त्याय भगत सुख पाया नानक तिस पुरख का किन अंत न पाया
1: जाकी लीला कीमत नाहे सगल देव हारे वगाहे
0: पिता का जन्म के जाने पूत सगल परोई अपने सूत
1: सुमत ज्ञान ध्यान जन दे जन दास नाम ते आवै से
0: तेह गुण मैं जाको परमाए जन्म रह फिर आवै जाए
1: ऊंच नीच तिसके स्थान जैसा जनावे तैसा नानक जान
0: नाना रूप नाना जाके रंग नाना भेख करै करंग
1: नाना बितकीनो विस्तार प्रभ अविनाशी एकंकार
0: नाना चलित करे खिन माहे पूरहे पूर्ण सब ठाए
1: नाना बित कर बंत बनाई अपनी कीमत आपे पाई
0: सब कट तिसके सब तिसके ठाओ जप जप जीवे नानक हर नाओ
1: नाम के धारे सगले जंत नाम के धारे खंड ब्रह्मंड
0: नाम के धारे सिमरत वेद पुराण नाम के धारे सुनन ज्ञान ध्यान
1: नाम के धारे आगास पताल नाम के धारे सगल आकार
0: नाम के धारे पुरिया सा पवन नाम कै संग उदरे सुन सर्वन
1: हर कृपा जिस अपने नाम लाए नानक चौथे पद में सो जनगत पाए
0: रूप सत जाका सत स्थान पुरख सत केवल प्रधान
1: करतूत सत सत जाकी ਸਾਚੀ ਬਾਣੀ ਸਤਿਪੁਰਖ ਸੋ ਮੈਂ ਸੁਮਾਣੀ
0: ਸਤ ਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸੋ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋਏ ਨਾਮ ਜਪਤ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
1: ਵਰਤੇ ਕੀ ਮੀਨਾ ਜਾਣੇ ਕੀ ਆ ਨਾਨਕ ਜੋ ਤਿਸ ਪਾਵੈ ਸੋ ਵਰਤੀ ਆ
0: ਬਿਸਮ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਈ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 816 ਸਲੋਕ
0: ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਕਹਿ ਨਾ ਜਾਈ
0: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤ ਮਿਤ ਕੋਈ ਨ ਲਾਖੈ
1: ਪ੍ਰਭ ਕੈ ਸੇਵਕ ਕੋ ਨ ਪਹੁੰਚੈ ਪ੍ਰਭ ਕੈ ਸੇਵਕ ਊਚ ਤੇ ਊਚੈ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਰ ਰਾਖੈ ਪਸਮ ਕਰੇ ਲਸਕਰ ਕੋਟ ਲਾਖੈ
0: ਜਿਸ ਕਾ ਸਾਸ ਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਜਤਨ ਕਰਤਬੋ ਪਾਤ ਤਿਸ ਕੈ ਕਰਤਬ ਬਿਰਥੈ ਜਾਤ
0: ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਰਖ ਵਡਾਣੀ
0: ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀਂ ਦਿਸਟਾਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਸੰਗ
1: ਨਾਮ ਰਸ ਚੋ ਜੰਤਪਤਾਨੇ ਮਨ ਤਨ ਨਾਮੈ ਨਾਮ ਸਮਾਨ
0: ਉਠਤ ਬੈਠ ਸੋਭਤ ਨਾਮ ਕਹੋ ਨਾਨਕ ਜਨ ਕੈ ਸਦਕਾਮ
1: ਲੋ ਜਾ

0: ਤਪਸਿਆਨ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ।
1: ਆਵਨ ਜਾਨ ਨਾ ਹੋਵੇ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ।
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-17 ਸਲੋਕ।
1: ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਓ, ਤਿਸ ਕੈ ਸੰਗ ਸਿੱਖ ਉਧਰ ਹੈ, ਨਾਨਕ ਹਰ ਗੁਣ ਗਾਓ। ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ।
0: ਸਤਿਗੁਰ ਸਿੱਖੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ।
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ।
0: ਸਤਿਗੁਰ ਸਿੱਖ ਕੈ ਬੰਧਨ ਕਾਟੈ, ਗੁਰ ਕਾ ਸਿੱਖ ਬਿਕਾਰ ਤੇ ਹਟੈ।
1: ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ।
0: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ।
1: ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ।
0: ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਤਿਆਵੈ।
1: ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ।
0: ਸੇਵਾ ਕਰਤ ਹੋਏ ਨੇਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ।
1: ਆਪਣੀ ਕਿਰਪਾ ਜਿਸੇ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ।
0: ਬੀਸ ਵਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ।
1: ਸੋ ਸਤਿਗੁਰ ਜਿਸ ਹਿਰਦੈ ਹਰ ਨਾਓ, ਅਨਕ ਬਾਰ ਗੁਰ ਕੋ ਬਲ ਜਾਓ।
0: ਸਰਵਨਦਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਦਾਤਾ।
1: ਬ੍ਰਹਮ ਮੈਂ ਜਨ, ਜਨ ਮੈਂ ਪਾਰ, ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ।
0: ਸਹਿਜ ਸਿਆਨ ਪਲਿਆ ਨਾ ਜਾਈਐ, ਨਾਨਕ ਐਸਾ ਗੁਰੂ ਵਡਭਾਗੀ ਪਾਈਐ।
1: ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ।
0: ਸੰਗ ਰਾਮ ਗੁਣ ਰਵੈ, ਪਾਰ ਬ੍ਰਹਮ ਕੀ ਦਰਗਹਿ ਗਵੈ।
1: ਸੁਨ ਕਰ ਬਚਨ ਕਰਨ ਆਗਾਨੇ, ਮਨ ਸੰਤੋਖਾ ਤੁਮ ਪਤੀਆਂ ਨੇ।
0: ਪੂਰਾ ਗੁਰ ਆਖਿਓ ਜਾ ਕਾ ਮੰਤਰ, ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ।
1: ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ।
0: ਜੇ ਬਾਏ ਕੁਸਤਤ ਅਨੇਕ, ਸਤਿਪੁਰਖ ਪੂਰਨ ਬਬੇ।
1: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਗਮ ਅਗੋਚਰ ਪ੍ਰਭ ਨਿਰਬਾਨੀ।
0: ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੈ ਨਾ ਪਾਈ।
1: ਅਨਕ ਭਗਤ ਬੰਧਨ ਨਿਤ ਕਰ ਹੈ, ਚਰਨ ਕਮਲ ਹਿਰਦੈ ਸਮਰ ਹੈ।
0: ਸਦ ਬਲਿਹਾਰੀ ਸਤਿਗੁਰੇ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ।
1: ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ।
0: ਪੁਰਖ ਕਾ ਨਾਹੀ ਕਦੇ ਬਿਨਾਸ਼, ਜਾ ਕੇ ਮਨ ਪਟੇ ਗੁਣਤਾਸ।
1: ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇ ਸੇਵਕ ਕਉ ਦੇ।
0: ਮੋਹ ਮਾਇਆ ਕੈ ਸੰਗ ਨ ਲੇਪ, ਮਨ ਮੈਂ ਰਾਖੈ ਹਰ ਹਰ ਏਕ।
1: ਅੰਧਕਾਰ ਦੀਪਕ ਪਰਗਾਸੇ, ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ।
0: ਤਪਤ ਮਾਹੇ ਠੰਡ ਵਰਤਾਈ, ਆਨੰਦ ਪਿਆ ਦੁਖ ਨਾਠੇ ਪਾਈ।
1: ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸ਼ੇ।
0: ਪਾਉ ਚੁਕਾ ਨਿਰਭਉ ਹੋਏ ਬਸੇ, ਸਗਲ ਵਿਆਦ ਮਨ ਤੇ ਖੈ ਨਸੇ।
1: ਜਿਸ ਕਾ ਸਾਤਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ।
0: ਚਿਤ ਪਾਈ ਚੁਕੇ ਭਉ ਗਵਨ, ਸੁਨ ਨਾਨਕ ਹਰ ਹਾਜਾ ਸਵਨ।
1: ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ।
0: ਆਪਣੇ ਚਿਤ ਪ੍ਰਭਾਵ ਬਣਾਏ, ਆਪਣੀ ਕੀਮਤ ਆਪੇ ਪਾਏ।
1: ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ।
0: ਪੋਤ ਪੋਤ ਰਵਿਆ ਰੂਪ ਰੰਗ, ਪੈ ਪ੍ਰਗਾ ਸਾਧ ਕੈ ਸੰਗ।
1: ਰਚ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਿਹਾਰੀ।
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-18 ਸਲੋਕ।
1: ਸਾਥ ਨ ਚਾਲੈ ਬਿਨ ਭਜਨ, ਵਿਖਿਆ ਸਗਲੀ ਛਾਰ। ਹਰ ਹਰ ਨਾਮ ਕਮਾਵ ਨਾ ਨਾਨਕ, ਇਹੋ ਧਨ ਸਾਰ। ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ।
0: ਸੰਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ।
1: ਅਵਰੋ ਪਾਸਾ ਮੀਤ ਵਿਸਾਰੋ, ਚਰਨ ਕਮਲ ਰਿਦ ਮੈਂ ਉਰਧਾਰ ਹੋ।
0: ਕਰਨ ਕਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰ ਰਥ।
1: ਇਹੋ ਧਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ।
0: ਏਕ ਆਸ ਰਾਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ।
1: ਜਿਸ ਧਨ ਕੋ ਚਾਰ ਕੁੰਟ ਉਠਤਾਵੈ, ਸੋ ਧਨ ਹਰ ਸੇਵਾ ਤੇ ਪਾਵ ਹੈ।
0: ਜਿਸ ਕੋ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ।
1: ਜੇ ਸੋਭਾ ਕੋ ਕਰਹਿ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਨੀ।
0: ਅਨਕੋ ਪਾਵੀ ਰੋਗ ਨ ਜਾਏ, ਰੋਗ ਮਿਟੇ ਹਰ ਔਖ ਦਲਾਏ।
1: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ, ਜਪ ਨਾਨਕ ਦਰਗੈ ਪਰਵਾਨ।
0: ਮਨ ਪ੍ਰਬੋਧੋ ਹਰ ਕੈ ਨਾਏ, ਦਰਦ ਸਤਾਵਤ ਆਵੈ ਠਾਏ।
1: ਕਾਕੋ ਬਿਘਨ ਨ ਲਾਗੈ ਕੋਏ, ਜਾ ਕੈ ਹਿਰਦੈ ਬਸੈ ਹਰ ਸੋਏ।
0: ਕਲ ਤਾਤੀ ਠੰਡਾ ਹਰ ਨਾਓ, ਸਿਮਰ ਸਿਮਰ ਸਦਾ ਸੁਖ ਪਾਓ।
1: ਭਾਉ ਬਿਨ ਸਹਿ ਪੂਰਨ ਹੋਏ ਆਸ, ਭਗਤ ਭਾਏ ਆਤਮ ਪ੍ਰਗਾਸ।
0: ਸਿਤ ਕਰ ਜਾਏ ਬਸੈ ਅਬਨਾਸੀ, ਕਹੋ ਨਾਨਕ ਕਾਟੀ ਜਮਫਾਸੀ।
1: ਤਤ ਵਿਚਾਰ ਕਹਿ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ।
0: ਆਵਾ ਗੁਣ ਮਿਟੇ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ।
1: ਇਉਂ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਨ ਆਧਾਰ।
0: ਅਨਕ ਪਾਵਨ ਛੂਟਨ ਹਾਰੇ, ਸਿਮਰਤ ਸਾਸਤ ਵੇਦ ਵਿਚਾਰੇ।
1: ਹਰ ਕੀ ਭਗਤ ਕਰੂ ਮਨ ਲਾਏ, ਮਨ ਬੰਛਤ ਨਾਨਕ ਫਲ ਪਾਏ।
0: ਸੰਗ ਨਾ ਚਾਲਸ ਤੇਰੇ ਧਨਾ, ਤੂੰ ਕਿਆ ਲਪਟਾਵੈ ਮੂਰਖ ਮਨਾ।
1: ਸੁਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ।
0: ਰਾਜ ਰੰਗ ਮਾਇਆ ਵਿਸਥਾਰ, ਇਨ ਤੇ ਕਹੋ ਕਵਨ ਛੁਟਕਾਰ।
1: ਹਸ ਹਸਤੀ ਰਥ ਸਵਾਰੀ, ਝੂਠਾ ਡੰਫ ਝੂਠ ਪਾ ਸਾਰੀ।
0: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ, ਨਾਮ ਵਿਸਾਰ ਨਾਨਕ ਪਛਤਾਨਾ।
1: ਗੁਰ ਕੀ ਮਾਤੋਂ ਲਿਹੇ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ।
0: ਹਰ ਕੀ ਪਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ।
1: ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹੇ।
0: ਆਪ ਜਪੋ ਅਵਰੈ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਓ।
1: ਸਾਰ ਭੂਤ ਸਤ ਹਰ ਕੋ ਨਾਓ, ਸਹਿਜ ਸੁਭਾਏ ਨਾਨਕ ਗੁਣ ਗਾਓ।
0: ਗੁਣ ਗਾਵਤ ਤ੍ਰੀ ਉਤਰ ਸਮੈਲ, ਬਿਨਸ ਜਾਏ ਹੋ ਮੈਂ ਵਿਖ ਫੈਲ।
1: ਹੋਏ ਅਚਿੰਤ ਬਸੈ ਸੁਖ ਨਾਲ, ਸਾਸ ਗਰਾ ਸਰ ਨਾਮ ਸੰਭਾਲ।
0: ਛਾੜ ਸਿਆਨ ਸਗਲੀ ਮਨਾ, ਸਾਧ ਸੰਗ ਪਾਵੈ ਸਜਤਨਾ।
1: ਹਰ ਪੂੰਜੀ ਸੰਚ ਕਰੋ ਵਿਵਹਾਰ, ਇਹਾ ਸੁਖ ਦਰ ਗੈ ਜੈਕਾਰ।
0: ਸਰਮ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੈ ਮਸਤ ਕਲੇਖ।
1: ਏਕੋ ਜਾਪੇ ਕੋ ਸਾ ਲਾਹੇ, ਏਕ ਸਿਮਰ ਏਕੋ ਮਨ ਆਹੇ।
0: ਏਕ ਸਕੇ ਗੁਣ ਗਾਓ ਅਨੰਤ, ਮੰਤਨ ਜਾਪ ਏਕ ਭਗਵੰਤ।
1: ਏਕੋ ਏਕ ਏਕ ਹਰ ਆਪ।

0: ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਚਲੋ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਅਤੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: Hi, this is Salman Khan and you're listening to Radio Hanji. Hi, this is Salman Khan and you're listening to Radio Hanji.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡਿਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾ ਹੁਣ ਸਾਡਿਆਂ ਰੇਡੀਓਆਂ ਤੇ ਉੱਚੀ ਉੱਚੀ ਬੁਲਾ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਹਾਂਜੀ, ਸੁਨੀਲ ਗਰੋਵਰ, ਸੁਨੀਲ ਗਰੋਵਰ। ਹਾਂਜੀ ਹਾਂਜੀ, 1674 ये नहीं है 71-72, ये है 1674, ये है 1674। सुनते रहो, सुनते रहो। हाँ जी, AM।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
1: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ ਸਿੰਘ ਔਰ ਸੁਣਦੇ ਰਹੋ ਰੇਡੀਓ ਹਾਂ ਜੀ 1600।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.